ਐਫਐਮ ਬੈਂਡ 102.7 ਮੈਗਾਹਰਟਜ਼ ਤੇ ਸਵੇਰ ਦੇ ਸਫ਼ਰ ਦਾ ਆਗਾਜ਼ ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ 6:05 ਤੇ ਤੁਸੀਂ ਸਰਵਨ ਕਰੋਗੇ ਭਗਤੀ ਰਸ ਦੇ ਨਾਲ ਭਰਪੂਰ ਪ੍ਰੋਗਰਾਮ ਵਨ

ਪਰਮਾਤਮਾ ਦਾ ਨਾਮ ਜਪ ਹੀ ਸਾਨੂੰ ਇਸ ਸੰਸਾਰ ਰੂਪੀ ਸਾਗਰ ਤੋਂ ਪਾਰ ਕਰਵਾ ਸਕਦਾ ਹੈ। ਪਰਮਾਤਮਾ ਦੇ ਪ੍ਰਤੀ ਕੀਤਾ ਗਿਆ ਆਤਮ ਸਮਰਪਣ, ਉਸ ਦੇ ਪ੍ਰਤੀ ਕੀਤਾ ਗਿਆ ਆਤਮ ਸਮਰਪਣ ਉਸਦੀ ਰਜ਼ਾ ਨੂੰ ਮੰਨਣਾ ਹੀ ਸੁੱਖ ਅਤੇ ਸ਼ਾਂਤੀ ਦਾ ਅਹਿਸਾਸ ਕਰਾਉਂਦਾ ਹੈ। ਇਸ ਲਈ ਜੋ ਘੜੀ ਜੋ ਪਲ ਮਿਲੇ ਉਸਨੂੰ ਪਰਮਾਤਮਾ ਦੇ ਨਾਮ ਜਪ ਔਰ ਸਿਮਰਨ ਦੇ ਵਿੱਚ ਹੀ ਲਗਾ ਦੇਣਾ ਚਾਹੀਦਾ ਹੈ।

ਅਸੀਂ ਆਪਣਾ ਸਮਾਂ ਕੱਲ੍ਹ ਦੀ ਸੋਚ ਵਿੱਚ ਗਵਾ ਬੈਠਨੀ ਆ। ਕੱਲ੍ਹ ਦੀ ਫਿਕਰ ਨਾ ਕਰੋ, ਜਿਸ ਅਕਾਲ ਪੁਰਖ ਨੇ ਅੱਜ ਤੱਕ ਸੰਭਾਲਿਆ ਹੈ ਨਾ, ਉਹ ਅੱਗੇ ਵੀ ਸਾਨੂੰ ਜ਼ਰੂਰ ਸੰਭਾਲੇਗਾ।

ਮਨ ਦੇ ਵਿੱਚ ਜਦ ਆਸ ਹੋਵੇ ਕਿ ਪਰਮਾਤਮਾ ਸਾਡੇ ਨਾਲ ਹੈ ਅਤੇ ਅੱਖੀਆਂ ਹਰੀ ਦਰਸ਼ਨ ਨੂੰ ਪਿਆਸੀ ਹੋ ਜਾਂਦੀਆਂ ਨੇ ਅਤੇ ਉਹਨਾਂ ਅੱਖੀਆਂ ਦੇ ਵਿੱਚ ਇੱਕ ਆਸ ਜਗ ਜਾਂਦੀ ਹੈ ਉਸ ਪਰਮਾਤਮਾ ਦੇ ਨਾਲ ਮਿਲਣ ਦੀ, ਇੱਕ ਮੁਲਾਕਾਤ ਕਰਨ ਦੀ।

ਮੈਂ ਚਾਰੇ ਕੁੰਡਾਂ ਪਾ ਲਿਆ, ਮੈਂ ਚਾਰੇ ਕੁੰਡਾਂ ਪਾ ਲਿਆ, ਤੁਧ ਜੇ ਵੱਡਾ ਨਾ ਸਾਈਆਂ, ਤੁਧ ਜੇ ਵੱਡਾ ਨਾ ਸਾਈਆਂ।

ਰਤਨ ਕਟਾਰੀਆ ਨੇ ਚੰਡੀਗੜ੍ਹ ਵਿੱਚ ਵੱਖ ਵੱਖ ਥਾਵਾਂ ਤੇ ਬੂਟੇ ਲਾ ਕੇ ਵਣ ਮਹੋਤਸਵ 2026 ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਲਈ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ ਤੇ ਅੱਜ ਤੋਂ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾਏਗਾ। ਅੰਮ੍ਰਿਤਸਰ ਪੁਲਿਸ ਵੱਲੋਂ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼। 8 ਕਿਲੋ ਤੋਂ ਵੱਧ ਹੈਰੋਇਨ ਅਤੇ 2 ਲੱਖ ਦੀ ਡਰਗ ਮਨੀ ਬਰਾਮਦ ਕੀਤੀ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਸ਼ਹਿਰ ਦੇ ਅੰਤਰਰਾਸ਼ਟਰੀ ਪੱਧਰ ਦੇ ਨਾਮ ਖੱਟਣ ਵਾਲੇ ਸਪੈਸ਼ਲ ਓਲੰਪਿਕ ਤੈਰਾਕ ਭਾਵੇ ਕਟਵਾਲ ਨੂੰ ਉਸ ਵੇਲੇ ਦੀਆਂ ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਸ਼ਾਨਦਾਰ ਖੇਡ ਪ੍ਰਦਰਸ਼ਨੀਆਂ ਲਈ ਪ੍ਰਾਪਤੀਆਂ ਦੇ ਲਈ ਸਨਮਾਨਿਤ ਕੀਤਾ ਹੈ। ਅਤੇ ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ ਵਿੱਚ ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਏਸੀ FM ਨਿਊਜ਼ ਹੈਡਲਾਈਨਸ। FM ਬੈਂਡ 102.7 MHz ਤੇ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ।

ਸਲਾਮ ਨਮਸਤੇ ਦਾ ਇਹ ਮਾਹੌਲ ਜਿਹੜਾ ਆ ਆਕਾਸ਼ਵਾਣੀ ਦੇ 102.7 ਮੈਗਾਹਰਟਜ਼ ਬਣਿਆ ਹੋਇਆ ਹੈ ਔਰ ਵੇਲਾ ਹੈ ਜੀ ਤੁਹਾਡੇ ਨਾਲ ਇੱਕ ਬਹੁਤ ਹੀ ਵਧੀਆ ਜੀ ਗੱਲ ਕਰਨ ਦਾ। ਹਾਂ ਹਾਂ ਵਧੀਆ ਜੀ ਗੱਲ ਕਰਾਂਗੀ, ਤਾਂ ਹੀ ਤਾਂ ਅਸੀਂ ਫਿਰ ਗੱਲਾਂ

ਪਤਾ ਚੱਲ ਜਾ ਜਿਹੜਾ ਅੱਗੇ ਚਲਾਵਾਂਗੇ ਸੋ ਦਿਲ ਸੇ ਦਿਲ ਤੱਕ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਤੁਸੀਂ ਹੋ ਆਪਣੀ ਦੋਸਤ ਦੇਸ਼ਾ ਦੇ ਨਾਲ ਤੋ ਅੱਜ ਦਾ ਵਿਚਾਰ ਜਿਹੜਾ ਨਾ ਬਹੁਤ ਹੀ ਸੌਖਾ ਜਿਹਾ ਆ ਪਰ ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਸਨੂੰ ਅਪਣਾ ਲੈਂਦੇ ਨਾ ਤਾਂ ਜ਼ਿੰਦਗੀ ਦਾ ਨਜ਼ਰੀਆ ਹੀ ਬਦਲ ਸਕਦਾ ਹੈ ਬਿਲਕੁਲ ਜੀ ਬਿਲਕੁਲ ਨਜ਼ਰੀਆ ਬਦਲਣ ਵਾਸਤੇ ਜ਼ਰੂਰੀ ਹੈ ਕਿ ਅਸੀਂ ਕੁਝ ਗੱਲਾਂ ਦੇ ਉੱਤੇ ਫੋਕਸ ਕਰੀਏ ਹੁਣ ਇਹਦੇ ਲਈ ਅਸੀਂ ਗੱਲ ਕਰੀਏ ਤਾਂ ਕਹਿੰਦੇ ਨੇ ਕਿ ਜਿਹੜੀ ਚੀਜ਼ ਦੇ ਉੱਤੇ ਅਸੀਂ ਜ਼ਿਆਦਾ ਧਿਆਨ ਦਿੰਦੇ ਹਾਂ ਨਾ ਉਹ ਵੱਧਦੀ ਆ ਰਾਈਟ ਔਰ ਨਹੀਂ ਸੱਚੀ ਸੱਚੀ ਦੱਸੋ ਬਿਲਕੁਲ ਜੀ ਕਿਉਂ ਨਹੀਂ ਵੱਧਦੀ ਇਸ ਲਈ ਹਮੇਸ਼ਾ ਜੇ ਧਿਆਨ ਦੇਣਾ ਆ ਨਾ ਤਾਂ ਚੰਗੀਆਂ ਚੀਜ਼ਾਂ 'ਤੇ ਧਿਆਨ ਦਿਓ ਸੋਚੋ ਸੋਚੋ ਜੇ ਅਸੀਂ ਸਾਰਾ ਦਿਨ ਇਹੀ ਕਹਿੰਦੇ ਰਹੀਏ ਕਿ ਕਿਸੇ ਨੇ ਸਾਡੇ ਨਾਲ ਗਲਤ ਕੀਤਾ ਕਿਸੇ ਨੇ ਸਾਡੀ ਕਦਰ ਨਹੀਂ ਕੀਤੀ ਕਿਸੇ ਨੇ ਸਾਡੀ ਗੱਲ ਹੀ ਨਹੀਂ ਮੰਨੀ ਤਾਂ ਸਾਡਾ ਮਨ ਵੀ ਉਹਨਾਂ ਗੱਲਾਂ ਦੇ ਨਾਲ ਹੀ ਭਰਿਆ ਰਹੇਗਾ ਅਤੇ ਭਰ ਵੀ ਜਾਵੇਗਾ ਹੈ ਨਾ ਪਰ ਜੇ ਅਸੀਂ ਹਰ ਰੋਜ਼ 3 ਚੰਗੀਆਂ ਗੱਲਾਂ ਨੂੰ ਯਾਦ ਕਰੀਏ ਜਿਵੇਂ ਕਿ ਅੱਜ ਮੈਂ ਸਿਹਤਮੰਦ ਹਾਂ ਔਰ ਮੇਰੇ ਪਰਿਵਾਰ ਵਾਲੇ ਮੇਰੇ ਨਾਲ ਨੇ ਮੈਨੂੰ ਇੱਕ ਹੋਰ ਨਵਾਂ ਦਿਨ ਉਸ ਪਰਮਾਤਮਾ ਨੇ ਦਿੱਤਾ ਹੈ ਔਰ ਤਾਂ ਫਿਰ ਆਪਣੇ ਆਪ ਦੇ ਨਾਲ ਜਿਹੜਾ ਸ਼ੁਕਰਾਨਾ ਜਿਹੜਾ ਹੈ ਉਹ ਜ਼ਰੂਰ ਕਰਨਾ ਹੈ ਬਿਲਕੁਲ ਜੀ ਯਾਨੀ ਕਿ ਚੰਗੀਆਂ 3 ਗੱਲਾਂ ਜਿਹੜੀਆਂ ਹੁਣ ਮੈਂ ਸਾਂਝੀਆਂ ਕੀਤੀਆਂ ਇਸ ਤੋਂ ਇਲਾਵਾ ਵੀ ਹੋ ਸਕਦੀਆਂ ਨੇ ਤਾਂ ਦਿਲ ਆਪਣੇ ਆਪ ਜਿਹੜਾ ਹੈ ਨਾ ਸ਼ੁਕਰਗੁਜ਼ਾਰ ਹੋ ਜਾਂਦਾ ਹੈ ਸਹੀ ਕਿਹਾ ਨਾ ਇੱਕ ਵਾਰ ਨਾ ਮਾਲੀ ਦੇ ਬਾਗ ਵਿੱਚ ਨਾ 2 ਪੌਦੇ ਸੀਗੇ ਇੱਕ ਫੁੱਲ ਦਾ ਇੱਕ ਜਿਹੜਾ ਪੌਦਾ ਸੀ ਉਹ ਫੁੱਲਾਂ ਦਾ ਸੀ ਅਤੇ ਇੱਕ ਜੰਗਲੀ ਘਾਹ ਦਾ ਸੀਗਾ ਮਾਲੀ ਹਰ ਰੋਜ਼ ਨਾ ਫੁੱਲਾਂ ਵਾਲੇ ਪੌਦੇ ਨੂੰ ਪਾਣੀ ਦਿੰਦਾ ਸੀ ਅਤੇ ਜਿਹੜਾ ਖਾਦ ਵੀ ਪਾਉਂਦਾ ਸੀ ਉਹਦੀ ਸਾਂਭ ਸੰਭਾਲ ਵੀ ਜਿਹੜੀ ਹੈ ਨਾ ਬਹੁਤ ਵਧੀਆ ਤਰੀਕੇ ਨਾਲ ਕਰਦਾ ਸੀ ਅਤੇ ਦੂਜਾ ਪੌਦਾ ਦੂਸਰੇ ਪਾਸੇ ਜਿਹੜਾ ਜੰਗਲੀ ਘਾਹ ਦਾ ਸੀਗਾ ਉਹਦੇ ਉੱਤੇ ਕੋਈ ਧਿਆਨ ਹੀ ਨਹੀਂ ਦਿੰਦਾ ਸੀਗਾ ਕੁਝ ਮਹੀਨਿਆਂ ਦੇ ਬਾਅਦ ਨਾ ਉਹਦੀ ਬਗੀਚੀ ਦੇ ਵਿੱਚ ਨਾ ਸੋਹਣੇ ਸੋਹਣੇ ਫੁੱਲਾਂ ਦੇ ਨਾਲ ਆਹਾ ਅੱਖਾਂ ਨੂੰ ਸੰਤੁਸ਼ਟੀ ਮਨ ਨੂੰ ਸੰਤੁਸ਼ਟੀ ਦਿਲ ਨੂੰ ਸੰਤੁਸ਼ਟੀ ਮਿਲਣੀ ਸ਼ੁਰੂ ਹੋ ਗਈ ਹੁਣ ਦੇਖੋ ਜੀ ਫੁੱਲਾਂ ਦੇ ਨਾਲ ਭਰਿਆ ਹੋਇਆ ਬਾਗ ਹੋਵੇ ਖੁਸ਼ਬੂ ਹੋਵੇ ਮਹਿਕ ਹੋਵੇ ਅਤੇ ਫਿਰ ਦਿਲ ਗਾਰਡਨ ਗਾਰਡਨ ਹੋ ਜਾਂਦਾ ਨਾ ਹੁਣ ਸੋਚੋ ਜੇ ਮਾਲੀ ਸਾਰਾ ਪਾਣੀ ਜੰਗਲੀ ਘਾਹ ਨੂੰ ਹੀ ਦਿੰਦਾ ਰਹਿੰਦਾ ਤਾਂ ਕਿ ਉਹ 'ਤੇ ਫੁੱਲ ਖਿੜਨੇ ਸੀਗੇ ਬਿਲਕੁਲ ਨਹੀਂ ਇਹੀ ਸਾਡਾ ਮਨ ਹੈ ਜਿਸ ਵਿਚਾਰ ਨੂੰ ਅਸੀਂ ਪਾਣੀ ਦਿੰਦੇ ਹਾਂ ਨਾ ਉਹੀ ਵੱਡਾ ਹੁੰਦਾ ਜਾਂਦਾ ਹੈ ਰੋਜ਼ਾਨਾ ਦੀ ਜ਼ਿੰਦਗੀ ਦਾ ਇੱਕ ਬਹੁਤ ਹੀ ਵਧੀਆ ਉਦਾਹਰਣ ਹੈ ਮੰਨ ਲਓ ਦਫ਼ਤਰ ਵਿੱਚ ਤੁਹਾਡੇ 10 ਜਿਹੜੇ ਹੈ ਜਿਹੜੇ ਸਾਡੇ ਦੋਸਤ ਨੇ ਜਾਂ ਕਹਿ ਸਕਦੇ ਨੇ 10 ਕੁਲੀਗਸ ਨੇ ਨਾ 9 ਨੇ ਤਾਰੀਫ ਕਰ ਦਿੱਤੀ ਪਰ 1 ਨੇ ਕਹਿਤਾ ਨਾ ਨਾ ਨਾ ਨਾ ਨਾ ਨਾ ਅਕਸਰ ਨਾ ਅਸੀਂ ਸਾਰਾ ਦਿਨ ਨਾ ਉਸ ਇੱਕ ਬੰਦੇ ਦੀ ਨਾਂ ਜਿਹੜੀ ਹੈ ਨਾ ਉਹਦੇ ਵੱਲ ਹੀ ਸੋਚਦੇ ਰਹਾਂਗੇ ਔਰ ਬਾਕੀ 9 ਦੀਆਂ ਗੱਲਾਂ ਜਿਹੜੀਆਂ ਸਾਨੂੰ ਚੰਗੀਆਂ ਲੱਗਦੀਆਂ ਨੇ ਨਾ ਅਸੀਂ ਉਹਨੂੰ ਭੁੱਲ ਜਾਂਦੇ ਹਾਂ ਨਤੀਜਾ ਕੀ ਹੁੰਦਾ ਅਦਰ ਰਿਜ਼ਲਟ ਕੀ ਨਿਕਲਦਾ ਅਦਰ ਰਿਜ਼ਲਟ ਇਹੀ ਨਿਕਲਦਾ ਹੈ ਖੁਸ਼ੀ ਘੱਟ ਹੁੰਦੀ ਹੈ ਅਤੇ ਸਟ੍ਰੈਸ ਜ਼ਿਆਦਾ ਹੋ ਜਾਂਦਾ ਇਸੇ ਤਰ੍ਹਾਂ ਅਗੇਨ ਜੇ ਅਸੀਂ ਆਪਣਾ ਧਿਆਨ ਉਹਨਾਂ 9 ਚੰਗੀਆਂ ਗੱਲੀਆਂ ਅਤੇ ਗੱਲਾਂ ਦੇ ਉੱਤੇ ਰੱਖ ਲੈਂਦੇ ਤਾਂ ਆਤਮ ਵਿਸ਼ਵਾਸ ਵੀ ਵੱਧ ਜਾਂਦਾ ਅਤੇ ਮਨ ਵੀ ਸ਼ਾਂਤ ਹੋ ਜਾਂਦਾ ਇਹ ਚੀਜ਼ ਦੇ ਉੱਤੇ ਫੋਕਸ ਕਰਨਾ ਤਾਂ ਬਿਲਕੁਲ ਬਣਦਾ ਹੈ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਸਿਖਾਉਂਦੀਆਂ ਨੇ ਹੈ ਨਾ ਪਰਿਵਾਰ ਦੇ ਵਿੱਚ ਵੀ ਕਈ ਵਾਰ ਅਸੀਂ ਆਪਣੇ ਬੱਚਿਆਂ ਜਾਂ ਆਪਣੇ ਲਾਈਫ ਪਾਰਟਨਰ ਦੇ ਨਾਲ ਗਲਤੀਆਂ ਵੀ ਵੇਖਦੇ ਰਹਿੰਦੇ ਹਾਂ ਉਹ ਇੱਕ ਵਾਰ ਉਹਨਾਂ ਦੀ ਚੰਗੀ ਗੱਲ ਦੀ ਤਾਰੀਫ ਕਰਕੇ ਤਾਂ ਦੇਖੋ ਉਹ ਚੰਗੀਆਂ ਹੀ ਹੋਰ ਵੱਧ ਜਾਣਗੀਆਂ ਇਸ ਦੇ ਲਈ ਕਿਉਂਕਿ ਜਿੱਥੇ ਸਤਿਕਾਰ ਮਿਲਦਾ ਹੈ ਉੱਥੇ ਇਨਸਾਨ ਵੀ ਜਿਹੜਾ ਆ ਉਹ ਖਿੜ ਜਾਂਦਾ ਹੈ ਇਸ ਲਈ ਅੱਜ ਇਸ ਛੋਟੇ ਜਿਹੇ ਚੈਲੇਂਜ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਅੱਜ ਜਦੋਂ ਨੀਨੀ ਆਵੇ ਨਾ ਅਤੇ ਜਾਂ ਫਿਰ ਜਿਹੜੇ ਅੱਜ ਦੇ ਦਿਨ ਦੀ ਸ਼ੁਰੂਆਤ ਦੀ ਗੱਲ ਕਰਦੀ ਹੈ ਨਾ ਅਤੇ ਫਿਰ ਇੱਕ ਕਾਗਜ਼ ਦੇ ਉੱਤੇ ਇਹਨਾਂ 3 ਚੰਗੀਆਂ ਗੱਲਾਂ ਨੂੰ ਜ਼ਰੂਰ ਲਿਖਣਾ ਅੱਜ ਇਸ ਗੱਲ ਲਈ ਧੰਨਵਾਦੀ ਹੋ ਕਿ ਅੱਜ ਕਿਸੇ ਨੇ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਉਂਦੀ ਹੈ ਅੱਜ ਤੁਸੀਂ ਕਿਸੇ ਲਈ ਚੰਗਾ ਕੁਝ ਕੀਤਾ ਹੈ ਦੇਖਣਾ ਕੁਝ ਹੀ ਦਿਨਾਂ ਵਿੱਚ ਸੋਚਣ ਦਾ ਢੰਗ ਜਿਹੜਾ ਹੈ ਜ਼ਰੂਰ ਬਦਲਣਾ ਸ਼ੁਰੂ ਹੋ ਜਾਏਗਾ ਬਲਕਿ ਯਾਦ ਰੱਖੋ ਕਿ ਜ਼ਿੰਦਗੀ ਉਹ ਨਹੀਂ ਬਣਦੀ ਜੋ ਸਾਡੇ ਨਾਲ ਹੁੰਦਾ ਹੈ ਜ਼ਿੰਦਗੀ ਉਹ ਬਣਦੀ ਹੈ ਜਿਸ 'ਤੇ ਅਸੀਂ ਆਪਣਾ ਧਿਆਨ ਕੇਂਦਰਿਤ ਕਰਦੇ ਹਾਂ ਇਸ ਲਈ ਹਰ ਦਿਨ ਚੰਗੇ ਵਿਚਾਰ ਚੰਗੀ ਸੋਚ ਚੰਗੇ ਸ਼ਬਦ ਬੋਲ ਕੇ ਚੰਗਾ ਕੰਮ ਕਰਕੇ ਮੁਸਕਰਾਹਟ ਜਿਹੜੀ ਹੈ ਵੰਡੇ ਰਹੋ ਔਰ ਮੈਂ ਤੁਹਾਡੇ ਨਾਲ ਤੁਹਾਡੀ ਅੱਜ ਦੋਸਤ ਨਿਸ਼ਾ ਤੋਂ ਗੁੱਡ ਮਾਰਨਿੰਗ ਜਲੰਧਰ ਦਿਲ ਤੋਂ ਦਿਲ ਤੱਕ 102.7 FM ਰੇਨਬੋ 'ਤੇ ਮੁਸਕਰਾਉਂਦੇ ਰਹੋ ਕਿਉਂਕਿ ਜਿੱਥੇ ਧਿਆਨ ਜਾਂਦਾ ਹੈ ਉੱਥੇ ਹੀ ਜ਼ਿੰਦਗੀ ਖੇਡਦੀ ਹੈ ਅਤੇ ਫਿਰ ਜ਼ਿੰਦਗੀ ਨੂੰ ਖਿੜੇ ਮੱਥੇ ਕਬੂਲ ਕਰਨ ਦੇ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੇ ਨਾਲ ਨਾਲ ਗੀਤ ਸੰਗੀਤ ਦਾ ਸਾਥ ਵੀ ਰੱਖੀਏ ਦਿਲ ਤੋਂ ਦਿਲ ਤੱਕ ਸੁਣਦੇ ਰਹੋ 102.7 FM

ਮਲਟੀ ਪ੍ਰੋਗਰਾਮ ਚੱਲਿਆ ਹੈ ਗੁੱਡ ਮਾਰਨਿੰਗ ਜਲੰਧਰ ਔਰ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਦੇ ਵਿੱਚ ਕਿਹੜੀ ਸਹੀ ਜਿਹੜੀ ਹੈ ਉਹ ਸਮਾਂ ਦੱਸ ਰਹੀ ਹੈ ਕਿ 7:00 ਪੂਰੇ 21 ਮਿੰਟ ਔਰ 6-7-8 ਸੈਕਿੰਡ ਜਿਹੜੇ ਹੈ ਹੋ ਗਏ ਨੇ ਔਰ ਵਿਹਲਾ ਹੈ ਜੀ ਤੁਹਾਨੂੰ ਕਿੱਥੇ ਲੈ ਕੇ ਜਾਂਦਾ ਅਰੇ ਅਰੇ ਅੱਜ ਦੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਥੋੜ੍ਹੀ ਝਾਤੀ ਮਾਰ ਲੈਂਦੇ ਹਾਂ ਨਾ ਥੋੜ੍ਹੀ ਜੀ ਥੋੜ੍ਹੀ ਜੀ ਹਾਂਜੀ ਦੋਸਤੋ ਕਹਿੰਦੇ ਨੇ ਕਿ ਇਤਿਹਾਸ ਤੋਂ

ਰੱਖਦਾ ਹੈ ਉਹੀ ਭਵਿੱਖ ਨੂੰ ਸੋਹਣਾ ਬਣਾਉਂਦਾ ਹੈ। ਔਰ ਜੇ ਅਸੀਂ ਆਪਣੀ ਗੱਲ ਹੀ ਕਰ ਲਈਏ, ਚਲੋ ਅੱਜ ਦੇ ਦਿਨ ਦੀ ਗੱਲ ਕਰਦੇ ਹਾਂ। ਅੱਜ ਦੇ ਦਿਨ ਦੇ ਨਾਲ ਜੁੜੀਆਂ ਹੋਈਆਂ ਕੁਝ ਅਹਿਮ ਚੀਜ਼ਾਂ ਦੇ ਉੱਤੇ ਨਜ਼ਰ ਜਿਹੜੀ ਆ ਮਾਰ ਲੈਂਦੇ ਹਾਂ। ਅੱਜ 11 ਜੁਲਾਈ ਹੈ, ਦਿਨ ਭਰ ਦੇ ਵਿੱਚ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਮਨਾਉਂਦੇ ਹਾਂ, ਸੈਲੀਬ੍ਰੇਟ ਕਰਦੇ ਹਾਂ, ਤਾਂ ਕਿ ਜਾਗਰੂਕਤਾ ਜਿਹੜੀ ਹੈ ਲੋਕਾਂ ਦੇ ਵਿੱਚ ਲੈ ਕੇ ਆਈ ਜਾ ਸਕੇ। ਅੱਜ 11 ਜੁਲਾਈ ਨੂੰ ਦਿਨ ਦੁਨੀਆ ਭਰ ਦੇ ਵਿੱਚ ਇੰਟਰਨੈਸ਼ਨਲ ਡੇ ਆਫ ਕੰਬੈਟਿੰਗ ਸੈਂਡ ਐਂਡ ਡਸਟ ਸਟੋਰਮ ਜਿਹੜਾ ਆ ਉਹ ਮਨਾਇਆ ਜਾਂਦਾ ਹੈ। ਔਰ ਇਸ ਦਿਨ ਨੂੰ ਮਨਾਉਣ ਦਾ ਮਕਸਦ ਵੀ ਲੋਕਾਂ ਦੇ ਵਿੱਚ ਜਾਣਕਾਰੀ ਲੈ ਕੇ ਆਉਣਾ ਹੀ ਹੈ। ਸੋਚੋ ਜ਼ਰਾ, ਜਦੋਂ ਹਵਾ ਆਪਣੇ ਆਪ ਨਾਲ ਰੇਤ ਅਤੇ ਧੂੜ ਉਡਾ ਕੇ ਲਿਆਉਂਦੀ ਹੈ ਤਾਂ ਸਿਰਫ ਨਜ਼ਰਾਂ ਹੀ ਧੁੰਦਲੀਆਂ ਨਹੀਂ ਹੁੰਦੀਆਂ, ਸਗੋਂ ਸਾਡੀ ਸਿਹਤ, ਖੇਤੀਬਾੜੀ, ਵਾਤਾਵਰਨ ਅਤੇ ਰੋਜ਼ਾਨਾ ਦੀ ਜ਼ਿੰਦਗੀ ਵੀ ਜਿਹੜੀ ਹੈ ਉਹ ਪ੍ਰਭਾਵਿਤ ਹੋ ਜਾਂਦੀ ਹੈ। ਬਹੁਤ ਸਾਰੇ ਐਕਸਪਰਟ ਜਿਹੜੇ ਹੈ ਉਹ ਕਹਿੰਦੇ ਨੇ ਕਿ ਜੰਗਲਾਂ ਦੀ ਕਟਾਈ, ਮਿੱਟੀ ਦਾ ਕਟਾਅ ਅਤੇ ਪਾਣੀ ਦੀ ਘਾਟ ਇਹ ਸਮੱਸਿਆ ਨੂੰ ਹੋਰ ਵੀ ਜ਼ਿਆਦਾ ਗੰਭੀਰ ਬਣਾ ਰਹੇ ਹਨ। ਪਰ ਚੰਗੀ ਗੱਲ ਇਹ ਹੈ ਕਿ ਹੱਲ ਵੀ ਸਾਡੇ ਆਪਣੇ ਹੱਥਾਂ ਵਿੱਚ ਹੁੰਦੇ ਨੇ। ਔਰ ਹੱਲ ਜਿਹੜਾ ਆ ਉਹ ਇਹ ਹੈ ਕਿ ਇੱਕ ਰੁੱਖ ਲਗਾਉਣਾ, ਪਾਣੀ ਦੀ ਸੰਭਾਲ ਕਰਨੀ ਅਤੇ ਕੁਦਰਤ ਦੇ ਨਾਲ ਪਿਆਰ ਕਰਨਾ, ਇਹੋ ਜਿਹਾ ਇੱਕ ਛੋਟਾ ਜਿਹਾ ਕਦਮ ਕੱਲ੍ਹ ਨੂੰ ਇੱਕ ਵੱਡਾ ਜਿਹਾ ਬਦਲਾਵ ਲੈ ਕੇ ਆ ਸਕਦਾ ਹੈ। ਸੋ ਛੋਟੇ ਜਿਹੇ ਐਫਰਟ ਜਿਹੜੇ ਆ ਸਾਡੇ ਵੱਲੋਂ ਜਿਹੜੇ ਆ ਜ਼ਰੂਰ ਹੋਣੇ ਚਾਹੀਦੇ ਆ, ਤਾਂ ਕਿ ਅਸੀਂ ਵੀ ਉਸ ਬਦਲਾਵ ਦਾ ਹਿੱਸਾ ਬਣ ਸਕੀਏ। ਸਾਨੂੰ ਇੱਕ ਮਹਾਨ ਸਾਹਿਤਕਾਰ ਦੀ ਯਾਦ ਵੀ ਦਿਵਾਉਂਦਾ ਹੈ। ਅੱਜ ਹੈ ਭੀਸ਼ਮ ਸਾਹਨੀ ਜੀ ਦੀ ਪੁੰਨ ਤਿਥੀ। ਭੀਸ਼ਮ ਸਾਹਨੀ ਜੀ ਨੇ ਆਪਣੀ ਕਲਮ ਨਾਲ ਸਮਾਜ ਦੀਆਂ ਸੱਚਾਈਆਂ ਨੂੰ ਬੇਹੱਦ ਸੰਵੇਦਨਸ਼ੀਲ ਢੰਗ ਦੇ ਨਾਲ ਪੇਸ਼ ਕੀਤਾ। ਉਹਨਾਂ ਦਾ ਮਸ਼ਹੂਰ ਇੱਕ ਨਾਵਲ ਸੀ ਤਮਸ, ਅੱਜ ਵੀ ਸਾਨੂੰ ਇਹ ਸਿਖਾਉਂਦਾ ਹੈ ਕਿ ਨਫ਼ਰਤ ਦੀ ਅੱਗ ਕਦੇ ਕਿਸੇ ਦਾ ਭਲਾ ਨਹੀਂ ਕਰ ਸਕਦੀ, ਪਰ ਪਿਆਰ, ਸਮਝਦਾਰੀ ਅਤੇ ਇਨਸਾਨੀਅਤ ਹਰ ਹਨੇਰੇ ਨੂੰ ਰੌਸ਼ਨੀ ਦੇ ਵਿੱਚ ਬਦਲ ਸਕਦੀ ਹੈ। ਦੋਸਤੋ, ਅੱਜ ਜਦੋਂ ਤੁਸੀਂ ਘਰੋਂ ਬਾਹਰ ਨਿਕਲੋ ਤਾਂ ਇੱਕ ਨਜ਼ਰ ਆਪਣੇ ਆਲੇ ਦੁਆਲੇ ਜ਼ਰੂਰ ਮਾਰੀਓ। ਜੇ ਕੁਦਰਤ ਨੂੰ ਬਚਾਉਣ ਦੇ ਲਈ ਇੱਕ ਛੋਟਾ ਜਿਹਾ ਕਦਮ ਚੁੱਕ ਸਕਦੇ ਹਾਂ ਜਾਂ ਅੱਜ ਸ਼ੁਰੂ ਜਿਹੜੀ ਹੈ ਉਹ ਕਰ ਦੇਣੀ ਚਾਹੀਦੀ ਹੈ, ਯਾਨੀ ਕਿ ਅੱਜ ਦੇ ਦਿਨ ਅਸੀਂ ਅਗਰ ਸ਼ੁਰੂਆਤ ਕਰ ਦਈਏ ਇਸ ਛੋਟੇ ਜਿਹੇ ਕਦਮ ਦੇ ਨਾਲ ਬਹੁਤ ਸਾਰਾ ਬਦਲਾਵ ਲੈ ਕੇ ਆ ਸਕਦੇ ਹਾਂ। ਅਤੇ ਜੇ ਕਿਸੇ ਨੂੰ ਇੱਕ ਚੰਗਾ ਸ਼ਬਦ ਕਹਿ ਸਕਦੇ ਹਾਂ ਤਾਂ ਜ਼ਰੂਰ ਕਹਿ ਦਿਓ, ਕਿਉਂਕਿ ਚੰਗੇ ਸ਼ਬਦ ਹੀ ਇੱਕ ਰੁੱਖ ਵਾਂਗ ਹੁੰਦੇ ਨੇ ਜੋ ਦਿਲ ਵਿੱਚ ਉਮੀਦ ਹੀ ਛਾਂ ਦੇ ਜਾਂਦੇ ਨੇ। ਮੈਂ ਤੁਹਾਡੇ ਨਾਲ ਤੁਹਾਡੀ ਆਪਣੀ ਅੱਜ ਦੋਸਤ ਨਸ਼ਾ ਇਹ ਸੀ ਇਤਿਹਾਸ ਦੇ ਕੁਝ ਚਰੌਕਿਆਂ ਚੋਂ। ਯਾਦ ਰੱਖੋ, ਇਤਿਹਾਸ ਸਾਨੂੰ ਸਿਰਫ ਤਾਰੀਖ ਨਹੀਂ ਸਗੋਂ ਜ਼ਿੰਦਗੀ ਜੀਵਣ ਦਾ ਇੱਕ ਸਲੀਕਾ ਵੀ ਸਿਖਾਉਂਦਾ ਹੈ। ਚਲੋ ਹੁਣ ਵਧਦੇ ਹਾਂ ਅਗਲੇ ਖੂਬਸੂਰਤ ਗੀਤ ਦੇ ਵੱਲ। ਪ੍ਰੋਗਰਾਮ ਹੈ ਗੁੱਡ ਮਾਰਨਿੰਗ ਜਲੰਧਰ, ਦਿਲ ਤੋਂ ਦਿਲ ਤੱਕ ਦਾ ਹੈ ਖੂਬਸੂਰਤ ਸਫ਼ਰ ਜਿਹੜਾ ਆ ਤੁਸੀਂ ਆਪਣੀ ਦੋਸਤ ਨਿਸ਼ਾ ਦੇ ਨਾਲ ਤੈਅ ਕਰ ਰਹੇ ਹੋ। ਔਰ ਇੱਕ ਛੋਟਾ ਜਿਹਾ ਗੀਤ ਜਿਹੜਾ ਆ ਉਹ ਸੁਣਾਂਗੇ ਔਰ ਮੇਰੇ ਨਾਲ ਹੀ ਰਹਿਣਾ ਇਹਦੇ ਲਈ ਸੁਣਨ ਦੇ ਲਈ। ਜੀ ਹਾਂ, ਬਿਲਕੁਲ ਬਣੇ ਰਹੋ।

0: ਬਿਲਕੁਲ ਜੀ, ਬਾਰਿਸ਼ ਦਾ ਮੌਸਮ ਜਿਹੜਾ ਹੈ ਨਾ ਉਹ ਆਪਣੇ ਨਾਲ, ਬਾਰਿਸ਼ ਦਾ ਜਿਹੜਾ ਮੌਸਮ ਹੈ ਆਪਣੇ ਨਾਲ ਠੰਡੀਆਂ ਫੁਹਾਰਾਂ ਤਾਂ ਲੈ ਕੇ ਆਉਂਦਾ ਹੈ, ਹਰਿਆਲੀ ਵੀ ਲੈ ਕੇ ਆਉਂਦਾ ਹੈ, ਲੇਕਿਨ ਇਹਦੇ ਨਾਲ ਕਈ ਤਰ੍ਹਾਂ ਦੀਆਂ ਮੌਸਮੀ ਬਿਮਾਰੀਆਂ ਦਾ ਖਤਰਾ ਵੀ ਜਿਹੜਾ ਉਹ ਵੱਧ ਜਾਂਦਾ ਹੈ। ਔਰ ਇਸ ਵਿੱਚ ਜ਼ਰੂਰੀ ਹੋ ਜਾਂਦਾ ਹੈ ਕਿ ਆਪਣੀ ਸਿਹਤ ਦਾ ਅਸੀਂ ਵਿਸ਼ੇਸ਼ ਤੌਰ 'ਤੇ ਧਿਆਨ ਰੱਖੀਏ, ਖਿਆਲ ਰੱਖੀਏ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੌਨਸੂਨ ਦੇ ਵਿੱਚ ਆਪਣਾ ਸਵਾਸਥ ਜਿਹੜਾ ਆ ਕਿਵੇਂ ਵਧੀਆ ਰੱਖਣਾ ਹੈ, ਕਿਵੇਂ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਹੈ, ਔਰ ਆਯੁਰਵੇਦ ਉਪਾਅ ਜਾਣਨ ਦੇ ਲਈ ਅੱਜ ਸਾਡੇ ਨਾਲ ਜੁੜੇ ਨੇ ਆਯੁਰਵੇਦ ਆਚਾਰਿਆ ਡਾਕਟਰ ਸੌਰਵ, ਅਤੇ ਉਹਨਾਂ ਦੇ ਨਾਲ ਕਰਨੀਆਂ ਸੀ ਗੱਲਬਾਤ। ਜੀ ਹੈਲੋ।
1: ਹੈਲੋ ਮੈਡਮ, ਗੁੱਡ ਮੋਰਨਿੰਗ।
0: ਗੁੱਡ ਮੋਰਨਿੰਗ ਸਰ, ਡਾਕਟਰ ਸੌਰਵ ਤੁਹਾਡਾ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਤਹਿ ਦਿਲੋਂ ਬਹੁਤ ਬਹੁਤ ਸਵਾਗਤ ਕਰਦੇ ਹਾਂ।
1: ਜੀ ਧੰਨਵਾਦ, ਬਹੁਤ ਬਹੁਤ ਧੰਨਵਾਦ
0: ਜੀ ਸਰ। ਸਰ, ਸਭਸੇ ਪਹਿਲੇ ਹਮ ਆਪਸੇ ਇਹ ਜਾਨਣਾ ਚਾਹੇਂਗੇ ਕਿ ਮੌਨਸੂਨ ਕੇ ਇਸ ਮੌਸਮ ਮੇਂ, ਬਾਰਿਸ਼ ਕੇ ਇਸ ਮੌਸਮ ਮੇਂ, ਲੋਗੋ ਕੋ ਸਭਸੇ ਅਧਿਕ ਕਿਨ ਸਵਸਥ ਸੇ ਜੁੜੀ ਹੋਈ ਪ੍ਰੋਬਲਮਸ ਕੋ ਫੇਸ ਕਰਨਾ ਪੜਤਾ ਹੈ?
1: ਦੇਖੀਏ, ਮੌਨਸੂਨ ਮੇਂ ਕਿਆ ਹੋਤਾ ਹੈ ਕਿ ਵੈਦਰ ਹਮਾਰਾ ਬਹੁਤ ਹਿਊਮਿਡ ਹੋਤਾ ਹੈ, ਤੋ ਬਹੁਤ ਸਾਰੀ ਜੋ ਸਭਸੇ ਕਾਮਨ ਬਿਮਾਰੀਆਂ ਹੈ, ਪਾਣੀ ਕਾ ਇੱਕ ਤੋ ਪਾਣੀ ਸੇ ਹੋਣੇ ਵਾਲੇ ਬਿਮਾਰੀਆਂ ਹੈ, ਤੋ ਪੇਟ ਸੇ ਰਿਲੇਟਡ ਬਿਮਾਰੀਆਂ ਜ਼ਿਆਦਾ ਹੋਤੀ ਹੈ। ਦੂਸਰਾ ਹੈ ਇਨਫੈਕਸ਼ਨਸ ਬੜੇ ਸਾਰੇ ਸਕਿਨ ਕੇ ਹੋਤੇ ਹੈ, ਤੋ ਯੇ ਸੀਜ਼ਨ ਥੋੜਾ ਸਾ ਇੱਕ ਪ੍ਰਕਾਰ ਸੇ ਹਮ ਕਹਿ ਸਕਤੇ ਹੈ ਕਿ ਯਹਾਂ ਪੇ ਬਿਮਾਰੀਆਂ ਜ਼ਿਆਦਾ ਹੋਤੀ ਹੈ ਐਸ ਕੰਪੇਅਰ ਟੂ ਠੰਡੀ ਐਂਡ ਗਰਮੀ ਪੇ ਮਾਨਸੂਨ ਮੇਂ। ਜੋ ਵੈਦਰ ਹਿਊਮਿਡ ਹੋਗਾ ਤੋ ਬੜੇ ਸਾਰੇ ਇਨਫੈਕਸ਼ਨਸ, ਮਾਈਕਰੋਬਸ ਕੇ ਲਈ ਬਹੁਤ ਅੱਛਾ ਇਨਵਾਇਰਮੈਂਟ ਮਿਲਤਾ ਹੈ ਗਰੋ ਕਰਨੇ ਕੇ ਲਈ।
0: ਜੀ ਸਰ। ਸਰ, ਇਸ ਮੌਸਮ ਮੇਂ ਅਗਰ ਹਮੇ ਆਪਣੀ ਰੋਗ ਪ੍ਰਤੀਰੋਧਕ ਸ਼ਮਤਾ ਯਾਨੀ ਕਿ ਇਮਿਊਨਿਟੀ ਕੋ ਹਮ ਕੈਸੇ ਮਜ਼ਬੂਤ ਬਣਾ ਸਕਤੇ ਹੈ, ਕੋਈ ਆਯੁਰਵੇਦਿਕ ਐਸਾ ਟਿਪ ਹੋ ਯਾ ਫਿਰ ਕੋਈ ਐਸੀ ਬਾਤ ਜੋ ਆਪ ਹਮਾਰੇ ਲਿਸਨਰਸ ਕੋ ਕਹਿ ਸਕੇ?

ना ना, इतने कुछ नहीं है, थे जो भी है वो। हाँ हाँ ही है बिल्कुल जी। प्रोग्राम है गुड मॉर्निंग जलंधर, और इस खूबसूरत सफर दिवश कौन है थोड़े नाल, कौन है गेस गेस गेस गेस जिन्होंने हुने ट्यून किया है, और उन्होंने दस दिन अजी मैं हाँ थोड़े नाल थोड़ी अपनी दोस्त ने शादल सो दिल तक। सो प्रोग्राम दे विच गल्लां बातां दा सिलसिला जो है अगे लैके जाने। कहिंदे आ कि उम्र जिहड़ी है ओह जिहड़ी है, कहिंदे ने कि उम्र नहीं हौसले इतिहास लिखदे। ਅਤੇ ਅੱਜ ਗੱਲ ਸੱਚ ਕਰ ਦਿਖਾਈ ਹੈ ਭਾਰਤ ਦੇ 18 ਸਾਲ ਦੇ ਟੈਨਿਸ ਸਟਾਰ ਅਰਨਵ ਪਾਪਕਰ ਨੇ। ਬਿਲਕੁਲ ਜੀ, ਅਰਨਵ ਪਾਪਕਰ ਨੇ ਇਹ ਮਿਸਾਲ ਕਾਇਮ ਕਰ ਦਿੱਤੀ, 36 ਸਾਲ ਬਾਅਦ ਕਿਸੇ ਭਾਰਤੀ ਖਿਡਾਰੀ ਨੇ ਵਿੰਬਲਡਨ ਜੂਨੀਅਰ ਬੋਇਜ਼ ਸਿੰਗਲਸ ਦੇ ਕੁਆਟਰ ਫਾਈਨਲ ਦੇ ਵਿੱਚ ਆਪਣੀ ਜਗ੍ਹਾ ਜਿਹੜੀ ਹੈ ਉਹ ਬਣਾਈ ਹੈ। ਅਰਨਵ ਨੇ ਜਾਪਾਨ ਦੇ ਰਿਓ ਤਬਾਤਾ ਨੂੰ ਸਿਰਫ 52 ਮਿੰਟਾਂ ਦੇ ਵਿੱਚ 6-2, 6-1 ਨਾਲ ਹਰਾਇਆ, ਅਤੇ ਹੁਣ ਪੂਰੇ ਦੇਸ਼ ਦੀਆਂ ਉਮੀਦਾਂ ਉਹਨਾਂ ਦੇ ਨਾਲ ਜੁੜ ਗਈਆਂ ਨੇ। ਕਹਿ ਸਕਦੇ ਹਾਂ ਕਿ ਲੈਂਡਰ ਪੇਸ ਤੋਂ ਬਾਅਦ ਆਇਆ ਇਹ ਨਵਾਂ ਚੈਪਟਰ ਸਾਨੂੰ ਸਿਖਾਉਂਦਾ ਹੈ ਕਿ ਵੱਡੇ ਸੁਪਨੇ ਦੇਖੋ, ਮਿਹਨਤ ਕਰੋ, ਇਤਿਹਾਸ ਆਪਣੇ ਆਪ ਬਣ ਜਾਂਦਾ ਹੈ। ਬਹੁਤ ਬਹੁਤ ਮੁਬਾਰਕਾਂ ਅਰਨਵ ਨੂੰ, ਔਰ ਤੁਹਾਡੇ ਹਰ ਸ਼ੋਟ ਦੇ ਨਾਲ ਭਾਰਤ ਦਾ ਤਿਰੰਗਾ ਹੋਰ ਵੀ ਉੱਚਾ ਲਹਿਰਾਏ। ਇਹੀ ਦੁਆ ਕਰਨੇ ਹਾਂ ਜੀ ਕਿ ਤੁਸੀਂ ਹੋਰ ਵੀ ਅੱਗੇ ਵਧੋ, ਔਰ ਅੱਗੇ ਜਾ ਕੇ ਆਪਣੇ ਮੁਲਕ, ਆਪਣੇ ਭਾਰਤ ਦਾ ਨਾਮ ਜਿਹੜਾ ਆ ਉਹ ਰੋਸ਼ਨ ਕਰਦੇ ਰਹੋ। ਸਾਲਾਂ ਦਾ ਇਤਿਹਾਸ ਤੋੜਨ ਵਾਲੇ ਅਰਨਵ ਦੀ ਗੱਲ ਕਰ ਰਹੇ ਸੀ ਕਿ ਅਰਨਵ ਨੇ ਇਹ ਖੂਬਸੂਰਤ ਇਤਿਹਾਸ ਰਚ ਕੇ ਭਾਰਤੀਆਂ ਦਾ ਨਾਂ ਜਿਹੜਾ ਆ ਉਹ ਰੋਸ਼ਨ ਕੀਤਾ ਹੈ। ਇਹੋ ਜੀ ਹੋਰ ਵੀ ਇਨਫੋਰਮੇਸ਼ਨ ਜਿਹੜੀ ਹੈ ਪਤਾ ਕਿੱਥੋਂ ਮਿਲਣੀ ਆ, ਸਾਡੇ ਨਾਲ ਰਹੋਗੇ ਤਾਂ ਹੀ ਮਿਲਣੀ ਆ। ਹਾਂਜੀ ਬਿਲਕੁਲ ਜੀ, ਸਾਡੇ ਨਾਲ ਰਹੋਗੇ, ਹੱਸ ਕੇ ਰਹੋਗੇ ਤਾਂ ਹੀ ਤਾਂ ਇਹੋ ਜਿਹੀ ਇਨਫੋਰਮੇਸ਼ਨ ਜਿਹੜੀ ਹੈ ਸਾਡੇ ਨਾਲ ਰਹਿ ਕੇ ਮਿਲਦੀ ਹੈ। ਸੋ ਦਿਲ ਸੇ ਦਿਲ ਤੱਕ ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਗੁੱਡ ਮੋਰਨਿੰਗ ਜਲੰਧਰ। ਅਤੇ ਗੁੱਡ ਮੋਰਨਿੰਗ ਜਲੰਧਰ ਵਿੱਚ ਟਾਈਮ ਕੀ ਕਹਿੰਦਾ ਕਿ ਪਹਿਲਾਂ ਆਪਾਂ ਮਾੜਾ ਜਿਹਾ ਗਾਣਾ ਸੁਣ ਲਈਏ, ਮਾੜਾ ਜਿਹਾ ਨਹੀਂ ਸੁਣਾਉਂਗੀ, ਪੂਰਾ ਹੀ ਸੁਣਾਵਾਂਗੀ, ਬਸ ਤੁਸੀਂ ਮੇਰੇ ਨਾਲ ਬਣੇ ਰਹੋ।

ਜੀ ਹਾਂ, ਦਿਲ ਤੋਂ ਦਿਲ ਤੱਕ ਕਨੈਕਸ਼ਨ ਜਿਹੜਾ ਹੈ ਉਹ ਜੁੜਿਆ ਹੋਇਆ ਆਕਾਸ਼ਵਾਣੀ ਦੀ 102.7 ਮੈਗਾਹਰਟਜ਼ ਦੇ ਨਾਲ। ਦੋਸਤੋ, ਕਹਿੰਦੇ ਹਾਂ ਕਿ ਕਿਸੇ ਜਗ੍ਹਾ ਨੂੰ ਖੂਬਸੂਰਤ ਸਿਰਫ ਉਹਦੀਆਂ ਇਮਾਰਤਾਂ ਨਹੀਂ ਬਣਾਉਂਦੀਆਂ, ਬਲਕਿ ਉੱਥੇ ਰਹਿਣ ਵਾਲੇ ਲੋਕ ਜਿਹੜੇ ਆ ਉਹ ਬਣਾਉਂਦੇ ਨੇ। ਜੀ ਹਾਂ, ਅਤੇ ਅੱਜ ਇੱਕ ਇਹੋ ਜਿਹੀ ਕਹਾਣੀ ਸੁਣੀ ਆ ਜੋ ਯਕੀਨ ਦਿਲਾਉਂਦੀ ਹੈ ਕਿ ਇਨਸਾਨ ਦੀ ਅਸਲੀ ਪਛਾਣ ਉਸਦਾ ਪਦ ਨਹੀਂ ਉਸਦਾ ਪਿਆਰ ਹੁੰਦਾ ਹੈ। ਕੇਰਲ ਦੇ ਇੱਕ ਕਾਲਜ ਦੇ ਵਿੱਚ ਪਿਛਲੇ ਸਾਲ ਲਗਭਗ 20 ਸਾਲਾਂ ਤੋਂ ਜੌਨੀ ਚੱਤਾਨ ਮਾਲੀ ਨੇ ਰੂਪ ਦੇ ਵਿੱਚ ਕੰਮ ਕਰ ਰਹੇ ਸੀ, ਲੇਕਿਨ ਜਿਹੜੇ ਉੱਥੇ ਦੇ ਸਟੂਡੈਂਟ ਸੀ ਉਹਨਾਂ ਦੇ ਲਈ ਉਹ ਸਿਰਫ ਮਾਲੀ ਨਹੀਂ ਸੀ, ਉਹ ਹਰ ਕਿਸੇ ਦੇ ਲਈ ਚੱਤਾਨ ਭਾਈ ਸੀ, ਯਾਨੀ ਕਿ ਬੜੇ ਭਾਈ ਸੀ। ਜੀ ਹਾਂ, ਬਿਲਕੁਲ ਜੀ, ਕੇਰਲ ਦੇ ਇੱਕ ਕਾਲਜ ਦੇ ਵਿੱਚ ਪਿਛਲੇ 20 ਸਾਲਾਂ ਤੋਂ ਆਪਣੀ ਪੌਦਿਆਂ ਦੀ ਦੇਖ ਰੇਖ ਦੇ ਨਾਲ ਇੱਕ ਸੇਵਾ ਜਿਹੜੀ ਹੈ ਉਹ ਕਰ ਰਹੇ ਸੀਗੇ। ਹਰ ਸਵੇਰ ਨੂੰ ਪੌਦਿਆਂ ਦੀ ਦੇਖਭਾਲ ਕਰਨਾ, ਜ਼ਰੂਰਤ ਪੈਣ 'ਤੇ ਸਟੂਡੈਂਟ ਦੀ ਹੈਲਪ ਵੀ ਕਰਨਾ, ਔਰ ਬਗੀਚੇ ਦੇ ਵਿੱਚ ਤਾਜ਼ੇ ਫਲ ਫਰੂਟ ਜਿਹੜੇ ਆਉਂਦੇ ਸੀ ਉਹ ਸਾਰੇ ਦੇ ਨਾਲ ਬਣਨਾ, ਇਹ ਸੀ ਦੁਨੀਆ ਉਹਨਾਂ ਦੀ। ਜਦੋਂ ਉੱਥੇ ਦੇ ਕਾਲਜ ਦੇ ਸਟੂਡੈਂਟਸ ਨੂੰ ਲੱਗਾ ਕਿ ਜੌਨੀ ਚੱਤਾਨ ਜਿਹੜੇ ਨੇ ਉਹ ਹੁਣ ਕਾਲਜ ਛੱਡ ਸਕਦੇ ਨੇ, ਅਤੇ ਉਹਨਾਂ ਸਾਰੇ ਬੱਚਿਆਂ ਨੇ ਰਲ ਮਿਲ ਕੇ ਉਹਨਾਂ ਦੇ ਲਈ ਇੱਕ ਖੂਬਸੂਰਤ ਪੋਰਟਰੇਟ ਬਣਾਇਆ, ਨਵੇਂ ਕੱਪੜੇ ਦਿੱਤੇ, ਲੇਕਿਨ ਇਹ ਭਾਵੁਕ ਪਲ ਉਦੋਂ ਆਇਆ ਜਦੋਂ ਜੌਨੀ ਚੱਤਾਨ ਪੂਰੇ ਕੈਂਪਸ ਦੇ ਵਿੱਚ ਮੁਸਕਰਾਉਂਦੇ ਹੋਏ ਹਰ ਕਿਸੇ ਨੂੰ ਆਪਣਾ ਤੋਹਫ਼ਾ ਜਿਹੜਾ ਆ ਦਿਖਾ ਰਹੇ ਸੀ, ਔਰ ਗਰਵ ਦੇ ਨਾਲ ਕਹਿ ਰਹੇ ਸੀ ਇਹ ਮੇਰੇ ਬੱਚਿਆਂ ਨੇ ਮੈਨੂੰ ਦਿੱਤਾ ਹੈ। ਵਾਹ, ਕੀ ਹੈ ਨਾ, ਸਮਾਨ ਜਿਹੜਾ ਹੈ ਨਾ ਉਹ ਹਮੇਸ਼ਾ ਮੰਚ ਦੇ ਉੱਤੇ ਨਹੀਂ ਹੁੰਦਾ, ਸਮਾਨ ਜਿਹੜਾ ਹੈ ਨਾ ਕਦੇ ਕਦੇ ਲੋਕਾਂ ਦੇ ਦਿਲ ਦੇ ਵਿੱਚ ਵੱਸ ਜਾਂਦਾ ਹੈ। ਅਤੇ ਜ਼ਰਾ ਸੋਚ ਕੇ ਦੇਖੀਏ, ਆਪਣੇ ਸਕੂਲ, ਕਾਲਜ ਜਾਂ ਆਫਿਸ ਦੇ ਵਿੱਚ ਕੋਈ ਇਹੋ ਜਿਹਾ ਸ਼ਖਸ ਜਿਹੜਾ ਆ ਜ਼ਰੂਰ ਹੁੰਦਾ ਹੈ ਜਿਸਨੇ ਬਿਨਾਂ ਕਿਸੇ ਉਮੀਦ ਦੇ ਨਾਲ ਸਾਥ ਦਿੱਤਾ ਹੁੰਦਾ, ਆਪਣਾ ਦਿਨ ਜਿਹੜਾ ਆ ਉਹ ਬਿਹਤਰ ਬਣਾਇਆ।

ਬੇਟਾ ਹੁੰਦਾ ਹੈ। ਸੋ ਅਗਰ ਕੋਈ ਹੈ ਤੁਹਾਡੇ ਵੀ ਕਾਲਜ, ਸਕੂਲ ਜਾਂ ਕੈਂਪਸ ਦੇ ਵਿੱਚ ਜਾਂ ਤੁਹਾਡੇ ਕਿਸੇ ਇਹੋ ਜਿਹੇ ਏਰੀਏ ਦੇ ਵਿੱਚ ਜਿਹੜਾ ਬੜੇ ਵਰਾਂ ਦੇ ਤੁਹਾਡਾ ਸਾਥ ਦੇ ਰਿਹਾ, ਬੜੇ ਸਾਲਾਂ ਤੋਂ ਤੁਹਾਡਾ ਸਾਥ ਦੇ ਰਿਹਾ ਹੈ, ਅਗਰ ਤੁਸੀਂ ਉਹਨੂੰ ਸਨਮਾਨ ਦੇਣਾ ਚਾਹੋ ਤਾਂ ਦੇਣਾ ਜ਼ਰੂਰ ਚਾਹੀਦਾ ਹੈ, ਕਿਉਂਕਿ ਇਹੀ ਜਿਹੜਾ ਹੈ ਅਸਲੀ ਸਨਮਾਨ ਹੁੰਦਾ ਹੈ। ਔਰ ਅਗਰ ਕੋਈ ਹੈ ਤਾਂ ਅੱਜ ਹੀ ਉਹਨਾਂ ਨੂੰ ਇੱਕ ਥੈਂਕ ਯੂ ਜਿਹੜਾ ਆ ਉਹ ਜ਼ਰੂਰ ਕਹਿ ਦੇਣਾ, ਕਿਉਂਕਿ ਪਿਆਰ ਔਰ ਸਨਮਾਨ ਸਭ ਤੋਂ ਖੂਬਸੂਰਤ ਤੋਹਫ਼ਾ ਹੁੰਦਾ ਹੈ। ਜੇ ਇਹ ਤੋਹਫ਼ਾ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਮਿਲ ਜਾਵੇ ਨਾ, ਤਾਂ ਮੈਂ ਕਹਿੰਦੀ ਹਾਂ ਦਿਨ ਗਾੜਨ ਗਾੜਨ ਹੋ ਜਾਂਦਾ ਹੈ। ਸੋ ਜ਼ਰੂਰ ਕਿਸੇ ਨੂੰ ਥੈਂਕ ਯੂ ਕਹਿਣਾ ਚਾਹੁੰਦੇ ਹੋ ਤਾਂ ਜ਼ਰੂਰ ਦੇ, ਅੱਜ ਦੇ ਦਿਨ ਵਿੱਚ ਥੈਂਕ ਯੂ ਵਰਡ ਦੀ ਵਰਤੋਂ ਜ਼ਰੂਰ ਜ਼ਰੂਰ ਕਰਨਾ। ਕੇਰਲ ਦੇ ਇਸ ਕਾਲਜ ਸਕੂਲ ਦੇ ਮਾਲੀ ਨੇ ਇਹੀ ਸਿਖਾਇਆ ਹੈ ਕਿ ਸਨਮਾਨ ਮੰਚ 'ਤੇ ਨਹੀਂ ਮਿਲਦਾ, ਦਿਲਾਂ ਦੇ ਵਿੱਚ ਜਿਹੜਾ ਪਿਆਰ ਵੱਸ ਜਾਂਦਾ ਹੈ ਨਾ ਉਹ ਵੀ ਇੱਕ ਖੂਬਸੂਰਤ ਸਨਮਾਨ ਹੁੰਦਾ ਹੈ। ਸੋ ਇਹ ਖੂਬਸੂਰਤ ਛੋਟੀ ਜਿਹੀ ਕਹਾਣੀ ਸੁਣਨ ਤੋਂ ਬਾਅਦ ਮੈਂ ਕਿਹਾ ਜੀ ਇੱਕ ਹੋਰ ਹੋ ਜਾਵੇ ਗਾਣਾ, ਉਹ ਗਾਣਾ ਹੋ ਜਾਵੇ। ਹਾਂ ਹਾਂ, ਜੇ ਗਾਣਾ ਸੁਣਾਵਾਂਗੀ ਤਾਂ ਹੀ ਤਾਂ ਤੁਸੀਂ ਮੇਰੇ ਨਾਲ ਰਹੋਗੇ ਨਾ, ਅਤੇ ਇਸ ਦੇ ਲਈ ਮੇਰੇ ਨਾਲ ਬਣੇ ਰਹਿਣਾ ਪਏਗਾ। ਮਿਲ ਸੇ ਦਿਲ ਤਾਂ 102.7 ਮੈਗਾਹਰਟਜ਼ 'ਤੇ।

ਬਿਲਕੁਲ ਜੀ ਬਿਲਕੁਲ, ਮੈਂ ਤਾਂ ਤੁਹਾਡੇ ਨਾਲ ਹੀ ਬਣੀ ਹੋਈ ਹਾਂ ਔਰ ਤੁਸੀਂ ਮੇਰੇ ਨਾਲ ਬਣੇ ਹੋਏ ਹੋ। ਦਿਲ ਸੇ ਦਿਲ ਤੱਕ 102.7 FM ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ, ਔਰ ਇਨਫੋਟੇਨਮੈਂਟ ਦਾ ਜਿਹੜਾ ਖਜ਼ਾਨਾ ਹੈ ਅਗਰ ਅਸੀਂ ਉਹਦੀ ਗੱਲ ਕਰੀਏ ਤਾਂ ਇਹ ਤਾਂ ਬਿਲਕੁਲ ਜੀ ਨਾਲ ਦੇ ਨਾਲ ਹੀ ਚੱਲਦਾ ਰਹੇਗਾ। ਦੋਸਤੋ ਜ਼ਰਾ ਸੋਚੋ, ਅਗਰ ਕੋਈ ਪੇੜ ਬੋਲ ਪਾਤਾ ਜਾਂ ਫਿਰ ਕਹਿਗਾ ਪਾਉਂਦਾ ਕਿ ਉਹ ਇਹਦੇ ਕੋਲ ਕਿੰਨੀ ਵੱਡੀਆਂ ਕਹਾਣੀਆਂ ਜਿਹੜੀਆਂ ਜੁੜੀਆਂ ਨੇ ਤਾਂ ਕੀ ਕਹਿੰਦਾ। ਬਿਹਾਰ ਦੇ ਵਿੱਚ ਇੱਕ ਇਹੋ ਜਿਹਾ ਵਿਸ਼ਾਲ ਬਰਗਦ ਦਾ ਪੇੜ ਮੌਜੂਦ ਹੈ ਜੋ ਕਰੀਬ 700 ਸਾਲ ਤੋਂ ਉੱਥੇ ਹੀ

0: ਬਿਲਕੁਲ ਜੀ ਬਿਲਕੁਲ, ਮੈਂ ਤਾਂ ਤੁਹਾਡੇ ਨਾਲ ਹੀ ਬਣੀ ਹੋਈ ਹਾਂ ਔਰ ਤੁਸੀਂ ਮੇਰੇ ਨਾਲ ਬਣੇ ਹੋਏ ਹੋ ਦਿਲ ਸੇ ਦਿਲ ਤੱਕ 102.7 FM ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ ਔਰ ਇਨਫੋਟੇਨਮੈਂਟ ਦਾ ਜਿਹੜਾ ਖਜ਼ਾਨਾ ਹੈ ਅਗਰ ਅਸੀਂ ਉਹਦੀ ਗੱਲ ਕਰੀਏ ਤਾਂ ਇਹ ਤਾਂ ਬਿਲਕੁਲ ਜੀ ਨਾਲ ਦੇ ਨਾਲ ਹੀ ਚੱਲਦਾ ਰਹੇਗਾ। ਦੋਸਤੋ ਜ਼ਰਾ ਸੋਚੋ ਅਗਰ ਕੋਈ ਪੇਡ ਬੋਲ ਪਾਤਾ ਜਾਂ ਫਿਰ ਕਹੇਗਾ ਪਾਉਂਦਾ ਕਿ ਉਹ ਇਹਦੇ ਕੋਲ ਕਿੰਨੀ ਵੱਡੀਆਂ ਕਹਾਣੀਆਂ ਜਿਹੜੀਆਂ ਜੁੜੀਆਂ ਨੇ ਤਾਂ ਕੀ ਕਹਿੰਦਾ। ਬਿਹਾਰ ਦੇ ਵਿੱਚ ਇੱਕ ਇਹੋ ਜਿਹਾ ਵਿਸ਼ਾਲ ਬਰਗਦ ਦਾ ਪੇੜ ਮੌਜੂਦ ਹੈ ਜੋ ਕਰੀਬ 700 ਸਾਲ ਤੋਂ ਉੱਥੇ ਹੀ ਪੱਕਾ ਯਾਨੀ ਕਹਿੰਦੇ ਨਾ ਅਡਿੱਗ ਖੜ੍ਹਾ ਹੋਇਆ ਹੈ। ਯਾਨੀ ਹੁਣ ਭਾਰਤ ਦੇ ਕਈ ਮਸ਼ਹੂਰ ਸਮਾਰਕ ਵੀ ਨਹੀਂ ਬਣੇ ਸੀਗੇ, ਉਦੋਂ ਦਾ ਇਹ ਪੇੜ ਧਰਤੀ ਦੀ ਸਾਹਾਂ ਦਾ ਗਵਾਹ ਆ। ਬਿਲਕੁਲ ਜੀ, ਹਾਲ ਹੀ ਦੇ ਵਿੱਚ ਵਿਗਿਆਨਿਕਾਂ ਨੇ ਰੇਡੀਓ ਕਾਰਬਨ ਡੇਟਿੰਗ ਦੇ ਜ਼ਰੀਏ ਇਹਦੀ ਉਮਰ ਦੀ ਪੁਸ਼ਟੀ ਕੀਤੀ ਹੈ ਔਰ ਇਹਦੇ ਨਾਲ ਹੀ ਦੁਨੀਆ ਦਾ ਸਭ ਤੋਂ ਪੁਰਾਣਾ ਵਿਗਿਆਨਿਕ ਰੂਪ ਦੇ ਵਿੱਚ ਪ੍ਰਮਾਣਿਤ ਬਰਗਦ ਦਾ ਪੇੜ ਜਿਹੜਾ ਆ ਉਹ ਬਣਿਆ ਹੋਇਆ ਹੈ। ਬਿਹਾਰ ਦੇ ਵਿੱਚ ਇਹ ਪੇੜ ਜਿਹੜਾ ਆ ਸੋਚੋ ਜਿਹਨੇ ਕਿੰਨੀਆਂ ਬਾਰਿਸ਼ਾਂ ਦੇਖੀਆਂ ਹੋਣ, ਕਿੰਨੇ ਬਦਲਦੇ ਮੌਸਮ ਵੇਖੇ ਹੋਣ, ਕਿੰਨੀਆਂ ਪੀੜ੍ਹੀਆਂ ਆਈਆਂ ਅਤੇ ਚਲੀਆਂ ਗਈਆਂ, ਲੇਕਿਨ ਇਹ ਅੱਜ ਵੀ ਆਪਣੀ ਛਾਂ, ਆਪਣੀ ਪੰਛੀਆਂ, ਆਪਣੇ ਵਣ ਦੇ ਜਿਹੜੇ ਜੀੜੇ ਨੇ ਇਨਸਾਨਾਂ ਨੂੰ ਸਕੂਨ ਦੇ ਰਿਹਾ ਹੈ। ਇਸ ਲਈ ਇੱਕ ਛੋਟਾ ਜਿਹਾ ਕਿ ਸਵਾਲ ਕਰ ਸਕਦੀ ਹਾਂ ਕਿ ਤੁਸੀਂ ਜਾਣਦੇ ਹੋ ਕਿ ਬਿਹਾਰ ਦੇ ਕਿਸ ਸ਼ਹਿਰ ਦੇ ਵਿੱਚ ਮੌਜੂਦ ਹੈ ਇਹ ਅਨੋਖਾ ਬਰਗਦ ਦਾ ਪੇੜ? ਹਾਂ, ਕਿਉਂਕਿ ਬਰਗਦ ਦਾ ਪੇੜ ਹੈ ਅਗਰ ਅਸੀਂ ਇਹਦੀ ਗੱਲ ਕਰੀਏ ਤਾਂ, ਅਗਰ ਜਵਾਬ ਪਤਾ ਹੈ ਤਾਂ ਮੈਨੂੰ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਿਓ। ਯਾਦ ਰੱਖੋ, ਪੇੜ ਸਿਰਫ ਪ੍ਰਕਿਰਤੀ ਦੀ ਖੂਬਸੂਰਤੀ ਨਹੀਂ ਹੈ ਬਲਕਿ ਸਾਡੀ ਵਿਰਾਸਤ ਵੀ ਹਨ। ਇਹਨਾਂ ਨੂੰ ਬਚਾਉਣਾ ਸਾਡਾ ਫਰਜ਼ ਹੈ ਔਰ ਇਹ ਫਰਜ਼ ਅਸੀਂ ਤਹਿ ਦਿਲੋਂ ਨਿਭਾਉਣਾ ਹੈ। ਫਿਲਹਾਲ ਦੇ ਲਈ ਘੜੀ ਦੀ ਸੂਈ ਕਹਿ ਰਹੀ ਹੈ ਕਿ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਨੂੰ ਖਤਮ ਕਰਨ ਦਾ ਔਰ ਕੁਝ ਹੀ ਪਲਾਂ ਦੇ ਬਾਅਦ ਤੁਸੀਂ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਪੰਜਾਬੀ ਦੇ ਵਿੱਚ ਖਬਰਾਂ ਸੁਣੋਗੇ।
1: ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ ਪ੍ਰਬੰਧਨ ਅਤੇ ਪਸ਼ੂ ਪਾਲਣ ਨਾਲ ਜੁੜੇ 5 ਸਮਝੌਤਿਆਂ 'ਤੇ ਦਸਤਖਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਲੈਂਡ ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਵਫ਼ਦ ਪੱਧਰੀ ਗੱਲਬਾਤ ਕੀਤੀ। ਕਿਹਾ ਭਾਰਤ ਅਤੇ ਨਿਊਜ਼ੀਲੈਂਡ ਹਿੰਦ ਪ੍ਰਸ਼ਾਂਤ ਖੇਤਰ 'ਚ ਸ਼ਾਂਤੀ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਨੇ। ਸਵਦੇਸ਼ੀ ਜੰਗੀ ਸਮੁੰਦਰੀ ਜਹਾਜ਼ INS ਮਹਿੰਦਰ ਗਿਰੀ ਅੱਜ ਜਲ ਸੈਨਾ 'ਚ ਸ਼ਾਮਲ ਹੋਵੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੰਦਰਗਾਹ ਸੁਰੱਖਿਆ ਬਿਊਰੋ ਦੀ ਸਥਾਪਨਾ 'ਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਕਿਹਾ ਸਰਕਾਰ ਦੇਸ਼ ਦੀ ਸਾਹਲੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ 'ਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਅਤੇ ਲੰਡਨ ਦੇ ਲਾਰਡਸ ਵਿਖੇ ਪਹਿਲੇ ਮਹਿਲਾ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਇੰਗਲੈਂਡ ਪਹਿਲੀ ਪਾਰੀ 'ਚ ਕੱਲ੍ਹ ਦੇ 21 ਦੌੜਾਂ ਦੇ ਸਕੋਰ ਤੋਂ ਅੱਗੇ ਖੇਡੇਗਾ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦਰਮਿਆਨ ਅੱਜ ਆਕਲੈਂਡ 'ਚ ਦੁਵੱਲੀ ਗੱਲਬਾਤ ਹੋਈ। ਇਸ ਤੋਂ ਬਾਅਦ ਦੋਵਾਂ ਮੁਲਕਾਂ ਨੇ ਰੱਖਿਆ, ਪਸ਼ੂ ਪਾਲਣ ਅਤੇ ਡੇਅਰੀ, ਸੈਰ ਸਪਾਟਾ, ਖੇਡਾਂ ਅਤੇ ਆਫਤ ਪ੍ਰਬੰਧਨ ਨਾਲ ਜੁੜੇ 5 ਮਹੱਤਵਪੂਰਨ ਸਮਝੌਤਿਆਂ 'ਤੇ ਦਸਤਖਤ ਕੀਤੇ ਨੇ। ਰੱਖਿਆ ਖੇਤਰ ਦੇ ਇਸ ਸਮਝੌਤੇ ਨਾਲ ਫੌਜੀ ਸਹਿਯੋਗ ਅਤੇ ਰਣਨੀਤਿਕ ਭਾਈਵਾਲੀ ਮਜ਼ਬੂਤ ਹੋਵੇਗੀ। ਪਸ਼ੂ ਪਾਲਣ ਅਤੇ ਡੇਅਰੀ ਸੰਬੰਧੀ ਸਮਝੌਤਾ ਖੋਜ, ਨਵੀਨਤਾ ਅਤੇ ਬਿਹਤਰ ਤਕਨਾਲੋਜੀ ਦੇ ਆਦਾਨ ਪ੍ਰਦਾਨ ਨੂੰ ਉਤਸ਼ਾਹਿਤ ਕਰੇਗਾ। ਸੈਰ ਸਪਾਟਾ ਸਮਝੌਤੇ ਨਾਲ ਦੋਵਾਂ ਮੁਲਕਾਂ ਦਰਮਿਆਨ ਸੈਰ ਸਪਾਟਾ ਅਤੇ ਯਾਤਰਾ ਸਹਿਯੋਗ ਵਧੇਗਾ। ਖੇਡਾਂ ਦੇ ਖੇਤਰ 'ਚ ਇੱਕ ਸਾਂਝੀ ਕਾਰਜ ਯੋਜਨਾ ਵੀ ਅਪਣਾਈ ਗਈ ਹੈ, ਜਦਕਿ ਆਫਤ ਪ੍ਰਬੰਧਨ ਸਮਝੌਤੇ ਨਾਲ ਆਫਤ ਤਿਆਰੀ, ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸਹਿਯੋਗ ਮਜ਼ਬੂਤ ਹੋਏਗਾ। ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 40 ਸਾਲਾਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਨਿਊਜ਼ੀਲੈਂਡ ਦੌਰਾ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਇੱਕ ਇਤਿਹਾਸਕ ਮੀਲ ਪੱਥਰ ਹੈ।
2: 40 साल के बाद भारत के प्रधानमंत्री का न्यूजीलैंड आना हुआ है और एक प्रकार से आपकी आर्थिक राजधानी में कार्यक्रम बना करके भारत और न्यूजीलैंड के संबंधों को एक नई ताकत देने का एक अवसर पैदा किया है। मैं आपका बहुत बहुत आभारी हूँ। ये हमारे संबंधों में एक ऐतिहासिक पड़ाव है जो हमारे संबंधों की नई ऊर्जा, हमारी मित्रता के नए संकल्प को दोहराने वाला है।
1: ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਦੌਰਾ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਏਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਰਣਨੀਤਿਕ ਭਾਈਵਾਲੀ ਕਾਇਮ ਕਰਕੇ ਇੱਕ ਮਹੱਤਵਪੂਰਨ ਕਦਮ ਚੁੱਕਿਆ ਜੋ ਭਵਿੱਖ ਦੇ ਸਹਿਯੋਗ ਨੂੰ ਨਵੀਂ ਦਿਸ਼ਾ ਦੇਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਮੁਕਤ ਵਪਾਰ ਸਮਝੌਤੇ ਦੀ ਦਿਸ਼ਾ 'ਚ ਹੋਈ ਪ੍ਰਗਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਅਤੇ ਨਿਊਜ਼ੀਲੈਂਡ ਹਿੰਦ

0: ਸ਼ਾਂਤ ਖੇਤਰ 'ਚ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਨੇ।
1: ਇਸ ਵਰਸ਼ ਦੋਨੋਂ ਦੇਸ਼ੋਂ ਕੇ ਬੀਚ 9 ਮਹੀਨੋਂ ਕੇ ਰਿਕਾਰਡ ਸਮੇਂ ਮੈਂ ਫ੍ਰੀ ਟ੍ਰੇਡ ਐਗਰੀਮੈਂਟ ਕੀਆ ਹੈ। ਯਹ ਆਪ ਸਭੀ ਕੇ ਲੀਏ ਮਾਰਕੀਟ ਐਕਸੈਸ, ਇਨਵੈਸਟਮੈਂਟ, ਸਰਵਿਸਿਸ, ਟੈਕਨੋਲੋਜੀ ਔਰ ਟੈਲੈਂਟ ਮੋਬਿਲਿਟੀ ਕੇ ਨਏ ਅਵਸਰ ਲੇਕਰ ਆਏਗਾ। ਮੁਝੇ ਵਿਸ਼ਵਾਸ ਹੈ ਹਮ 2030 ਤੱਕ ਦਿਪੱਖੀ ਵਿਆਪਾਰ ਕੋ 2 ਗੁਣਾ ਬੜਾਏਂਗੇ।
0: ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦਾ ਸਰਕਾਰੀ ਭਵਨ ਵਿਖੇ ਰਸਮੀ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਸ਼੍ਰੀ ਮੋਦੀ ਅੱਜ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨਗੇ ਅਤੇ ਉਦਯੋਗ ਤੇ ਖੇਡ ਜਗਤ ਦੀਆਂ ਪ੍ਰਮੁੱਖ ਹਸਤੀਆਂ ਨਾਲ ਵੀ ਮੁਲਾਕਾਤ ਕਰਨਗੇ। ਭਾਰਤੀ ਜਲ ਸੈਨਾ ਦੇ ਸਵਦੇਸ਼ੀ ਜੰਗੀ ਸਮੁੰਦਰੀ ਜਹਾਜ਼ ਸਟੀਲਥ ਫ੍ਰਿਗੇਟ INS ਮਹਿੰਦਰ ਗਿਰੀ ਨੂੰ ਅੱਜ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਪੂਰਬੀ ਜਲ ਸੈਨਾ ਦੇ ਬੇੜੇ 'ਚ ਸ਼ਾਮਲ ਕੀਤਾ ਜਾਏਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਇਸ ਨੂੰ ਭਾਰਤ ਦੀ ਰੱਖਿਆ ਆਤਮ ਨਿਰਭਰਤਾ ਵਾਲੇ ਇੱਕ ਮਹੱਤਵਪੂਰਨ ਉਪਲਬਧੀ ਮੰਨਿਆ ਜਾ ਰਿਹਾ ਹੈ। ਸਮਾਰੋਹ ਤੋਂ ਪਹਿਲਾਂ ਜਲ ਸੈਨਾ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਹਿੰਦ ਮਹਾਂਸਾਗਰ ਖੇਤਰ 'ਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣਾ ਭਾਰਤ ਦੀ ਮੁੱਖ ਜ਼ਿੰਮੇਵਾਰੀ ਹੈ। ਉਹਨਾਂ ਕਿਹਾ ਕਿ ਦੇਸ਼ ਦੇ 90% ਤੋਂ ਵੱਧ ਵਪਾਰ ਸਮੁੰਦਰੀ ਮਾਰਗਾਂ ਰਾਹੀਂ ਹੁੰਦਾ ਹੈ, ਜਿਸ ਨਾਲ ਸਮੁੰਦਰੀ ਸੁਰੱਖਿਆ ਬਹੁਤ ਮਹੱਤਵਪੂਰਨ ਹੋ ਗਈ ਹੈ। ਰੱਖਿਆ ਮੰਤਰੀ ਨੇ ਕਿਹਾ ਕਿ INS ਮਹਿੰਦਰਗਿਰੀ ਭਾਰਤ ਦੀਆਂ ਸਵਦੇਸ਼ੀ ਰੱਖਿਆ ਨਿਰਮਾਣ ਸਮਰੱਥਾਵਾਂ ਦਾ ਪ੍ਰਤੀਕ ਹੈ। 75% ਤੋਂ ਵੱਧ ਸਵਦੇਸ਼ੀ ਸਮੱਗਰੀ ਨਾਲ ਬਣਾਇਆ ਗਿਆ ਇਹ ਆਧੁਨਿਕ ਜੰਗੀ ਸਮੁੰਦਰੀ ਜਹਾਜ਼ ਅਤਿ ਆਧੁਨਿਕ ਸਟੀਲਥ ਟੈਕਨੋਲੋਜੀ ਨਾਲ ਲੈਸ ਹੈ ਅਤੇ ਹਰ ਤਰ੍ਹਾਂ ਦੇ ਸਮੁੰਦਰੀ ਕਾਰਜਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਦੇ ਵੀ ਸਮਰੱਥ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਜੰਗੀ ਸਮੁੰਦਰੀ ਜਹਾਜ਼ ਭਾਰਤ ਦੇ ਸਮੁੰਦਰੀ ਹਿੱਤਾਂ ਦੀ ਰਾਖੀ ਲਈ ਤਿਆਰ ਹੈ। ਰੱਖਿਆ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜੰਗ ਦੇ ਢੰਗ ਤਰੀਕੇ ਤੇਜ਼ੀ ਨਾਲ ਬਦਲ ਰਹੇ ਨੇ ਅਤੇ ਭਵਿੱਖ ਵਿੱਚ ਟਕਰਾਅ ਨਵੇਂ ਰੂਪ ਲੈ ਸਕਦਾ ਹੈ। ਉਹਨਾਂ ਹਥਿਆਰਬੰਦ ਬਲਾਂ ਨੂੰ ਆਪਣੇ ਹੁਨਰ ਨੂੰ ਲਗਾਤਾਰ ਅਪਗ੍ਰੇਡ ਕਰਨ, ਉਭਰ ਰਹੀਆਂ ਟੈਕਨੋਲੋਜੀਆਂ ਵਿੱਚ ਮੁਹਾਰਤ ਹਾਸਲ ਕਰਨ ਅਤੇ ਵਿਕਸਿਤ ਹੋ ਰਹੀਆਂ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਰੀਰਕ ਅਤੇ ਮਾਨਸਿਕ ਤੌਰ 'ਤੇ ਤਿਆਰ ਰਹਿਣ ਦੀ ਅਪੀਲ ਕੀਤੀ। ਉਹਨਾਂ ਭਰੋਸਾ ਦਿੱਤਾ ਕਿ ਸਰਕਾਰ ਹਥਿਆਰਬੰਦ ਬਲਾਂ ਨੂੰ ਸਭ ਤੋਂ ਵਧੀਆ ਹਥਿਆਰਾਂ, ਤਕਨਾਲੋਜੀ ਅਤੇ ਸਰੋਤਾਂ ਨਾਲ ਲੈਸ ਕਰਨਾ ਜਾਰੀ ਰੱਖੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਦੇਸ਼ ਦੀ ਸਾਹਲੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਗ੍ਰਹਿ ਮੰਤਰੀ ਨੇ ਬੰਦਰਗਾਹਾਂ ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨਾਲ ਬੰਦਰਗਾਹ ਸੁਰੱਖਿਆ ਬਿਊਰੋ ਦੀ ਸਥਾਪਨਾ 'ਚ ਹੋਈ ਪ੍ਰਗਤੀ ਦੀ ਸਮੀਖਿਆ ਦੌਰਾਨ ਇਹ ਗੱਲ ਕਹੀ। ਗ੍ਰਹਿ ਮੰਤਰੀ ਨੇ ਕਿਹਾ ਕਿ ਬੰਦਰਗਾਹ ਸੁਰੱਖਿਆ ਦੀ ਜ਼ਿੰਮੇਵਾਰੀ ਸਿਰਫ਼ ਲਾਇਸੈਂਸ ਪ੍ਰਾਪਤ ਨਿੱਜੀ ਸੁਰੱਖਿਆ ਏਜੰਸੀਆਂ ਨੂੰ ਸੌਂਪੀ ਜਾਣੀ ਚਾਹੀਦੀ ਹੈ ਅਤੇ ਸਿਰਫ਼ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਵੱਲੋਂ ਸਿਖਲਾਈ ਪ੍ਰਾਪਤ ਕਰਮਚਾਰੀਆਂ ਨੂੰ ਹੀ ਤੈਨਾਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਮੌਜੂਦਾ ਬੁਨਿਆਦੀ ਢਾਂਚੇ ਦੀ ਵਰਤੋਂ ਕਰਦੇ ਹੋਏ ਬੰਦਰਗਾਹ ਸੁਰੱਖਿਆ ਸਿਖਲਾਈ ਸੰਸਥਾਨ 'ਚ ਸਿਖਲਾਈ ਛੇਤੀ ਤੋਂ ਛੇਤੀ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ। ਗ੍ਰਹਿ ਮੰਤਰੀ ਨੇ ਅਧਿਕਾਰੀਆਂ ਨੂੰ ਬਿਊਰੋ ਅਧੀਨ ਤੈਨਾਤ ਕੀਤੇ ਜਾਣ ਵਾਲੇ ਸਾਰੇ ਸੁਰੱਖਿਆ ਕਰਮਚਾਰੀਆਂ ਦਾ ਇੱਕ ਵਿਆਪਕ ਡੇਟਾਬੇਸ ਬਣਾਉਣ ਦੇ ਵੀ ਨਿਰਦੇਸ਼ ਦਿੱਤੇ। ਉਹਨਾਂ ਕਿਹਾ ਕਿ ਬਿਊਰੋ ਦੇ ਸੁਰੱਖਿਆ ਢਾਂਚੇ ਅਧੀਨ ਆਉਣ ਵਾਲੀਆਂ ਸਾਰੀਆਂ ਬੰਦਰਗਾਹਾਂ ਦੇ ਕੰਟੇਨਰ ਸਕੈਨਿੰਗ ਦੀ ਸਹੂਲਤ ਵੀ ਹੋਣੀ ਚਾਹੀਦੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅੱਜ ਬਿਹਾਰ ਦੇ ਇੱਕ ਦਿਨਾਂ ਦੌਰੇ 'ਤੇ ਗਿਆ ਜਾਣਗੇ। ਇਸ ਦੌਰਾਨ ਉਹ ਬਿਹਾਰ ਦੇ ਲੋਕ ਪ੍ਰਸ਼ਾਸਨ ਅਤੇ ਦਿਹਾਤੀ ਵਿਕਾਸ ਸੰਸਥਾਨ ਵਿਖੇ ਬਿਹਾਰ ਵਿਧਾਨ ਸਭਾ ਦੇ ਮੈਂਬਰਾਂ ਲਈ ਸਿਖਲਾਈ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ। ਕਾਨੂੰਨ ਅਤੇ ਨਿਆਂ ਰਾਜ ਮੰਤਰੀ ਅਰਜਨ ਰਾਮ ਮੇਘਵਾਲ ਨੇ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਭਾਰਤ ਦੇ ਸੱਭਿਆਚਾਰ ਅਤੇ ਵਿਰਾਸਤ ਦੀ ਸੰਭਾਲ ਅਤੇ ਸਮਾਵੇਸ਼ੀ ਵਿਕਾਸ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ। ਨਵੀਂ ਦਿੱਲੀ 'ਚ ਇੱਕ ਕਿਤਾਬ ਜਾਰੀ ਕਰਨ ਬਾਰੇ ਸਮਾਗਮ 'ਚ ਬੋਲਦਿਆਂ ਉਹਨਾਂ ਕਿਹਾ ਕਿ ਤਕਨੀਕੀ ਤਰੱਕੀ ਭਾਰਤ ਦੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਅਤੇ ਕੌਮੀ ਤਰਜੀਹਾਂ ਦੇ ਮੁਤਾਬਕ ਹੋਣੀ ਚਾਹੀਦੀ ਹੈ। ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸਵਿਤਰੀ ਠਾਕੁਰ ਨੇ ਕਿਹਾ ਕਿ ਔਰਤਾਂ ਨੂੰ ਨਾ ਸਿਰਫ਼ ਨਵੀਆਂ ਤਕਨਾਲੋਜੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ, ਸਗੋਂ ਉਹਨਾਂ ਦੇ ਵਿਕਾਸ 'ਚ ਸਰਗਰਮ ਭਾਗੀਦਾਰ ਵੀ ਬਣਨਾ ਚਾਹੀਦਾ ਹੈ। ਪੰਜਾਬ ਭਰ ਵਿੱਚ ਚੱਲ ਰਹੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਘਰ ਘਰ ਜਾ ਕੇ ਗਣਨਾ ਫਾਰਮ ਭਰਨ ਦੀ ਕਾਰਵਾਈ ਪ੍ਰਗਤੀ ਅਧੀਨ ਹੈ ਅਤੇ ਕਾਰਜ 24 ਜੁਲਾਈ ਤੱਕ ਜਾਰੀ ਰਹੇਗਾ। ਇਸ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ 'ਤੇ ਅੱਜ ਤੋਂ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ। ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋਇਆ ਇਹ ਵਿਸ਼ੇਸ਼ ਕੈਂਪ ਦੁਪਹਿਰ 3 ਵਜੇ ਤੱਕ ਲੱਗੇਗਾ, ਜਿਸ ਨਾਲ ਵੋਟਰ ਆਪਣੇ ਗਣਨਾ ਫਾਰਮ ਭਰ ਸਕਦੇ ਨੇ ਅਤੇ ਜਮ੍ਹਾਂ ਵੀ ਕਰਵਾ ਸਕਦੇ ਨੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਤਾ ਮਿੱਤਰਾ ਨੇ ਸੂਬੇ ਦੇ ਵੋਟਰਾਂ ਨੂੰ ਇਹਨਾਂ ਕੈਂਪਾਂ 'ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਅੱਜ ਨਾਗਪੁਰ ਵਿੱਚ ਬ੍ਰਿਕਸ ਦੇਸ਼ਾਂ ਦੇ ਟਰਾਂਸਪੋਰਟ ਮੰਤਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਹ ਮੀਟਿੰਗ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਦੇ ਵਿਸ਼ੇ ਲਚਕਤਾ, ਨਵੀਨਤਾ, ਸਹਿਯੋਗ ਅਤੇ ਨਿਰੰਤਰ ਵਿਕਾਸ 'ਤੇ ਕੇਂਦਰਿਤ ਹੈ। ਮੀਟਿੰਗ ਵਿੱਚ ਬ੍ਰਿਕਸ ਮੁਲਕਾਂ ਦਰਮਿਆਨ ਆਵਾਜਾਈ ਖੇਤਰ 'ਚ ਸਹਿਯੋਗ ਵਧਾਉਣ ਅਤੇ ਇੱਕ ਸਾਂਝੀ ਆਵਾਜਾਈ ਰਣਨੀਤੀ 'ਤੇ ਚਰਚਾ ਕੀਤੀ ਜਾਵੇਗੀ। ਨਾਈਜੀਰੀਆ ਵਿੱਚ ਸੁਰੱਖਿਆ ਏਜੰਸੀਆਂ ਨੇ ਲਗਭਗ 2 ਮਹੀਨੇ

ਪਹਿਲਾਂ ਅਗਵਾ ਕੀਤੇ ਗਏ ਬੱਚਿਆਂ ਅਤੇ ਸਕੂਲੀ ਬੱਚਿਆਂ ਨੂੰ ਸੁਰੱਖਿਅਤ ਢੰਗ ਨਾਲ ਬਚਾ ਲਿਆ। ਇਹ ਕਾਰਜ ਦੱਖਣ ਪੱਛਮੀ ਓਯੋ ਰਾਜ ਵਿੱਚ ਹੋਇਆ। ਇੱਕ ਸਰਕਾਰੀ ਬੁਲਾਰੇ ਮੁਤਾਬਕ ਕਾਰਜ ਦੌਰਾਨ 8 ਸ਼ੱਕੀ ਅਗਵਾਹਕਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ ਕਈ ਹੋਰ ਮਾਰੇ ਗਏ ਨੇ। ਉਨ੍ਹਾਂ ਕਿਹਾ ਕਿ ਬੰਦਕਾਂ ਦੀ ਰਿਹਾਈ ਲਈ ਕੋਈ ਫਿਰੌਤੀ ਨਹੀਂ ਦਿੱਤੀ ਗਈ ਅਤੇ ਨਾ ਹੀ ਕੈਦੀਆਂ ਦਾ ਆਦਾਨ ਪ੍ਰਦਾਨ ਕੀਤਾ ਗਿਆ। ਯੋ ਰਾਜ ਦੇ ਗਵਰਨਰ ਸਈ ਮਾਕਿੰਦੇ ਨੇ ਸਫਲ ਕਾਰਜ ਵਾਸਤੇ ਸੁਰੱਖਿਆ ਬਲਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਬਚਾਏ ਗਏ ਵਿਅਕਤੀਆਂ ਨੂੰ ਡਾਕਟਰੀ ਅਤੇ ਮਨੋਵਿਗਿਆਨਿਕ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਅਰੁਣਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਲੱਦਾਖ ਅਤੇ ਜੰਮੂ ਕਸ਼ਮੀਰ 'ਚ ਭਾਰੀ ਮੀਂਹ ਪੈਣ ਬਾਰੇ ਪੇਸ਼ੀਨਗੋਈ ਕੀਤੀ ਹੈ। ਜਲੰਧਰ ਦੇ ਮੋਹਾਲੀ ਸਮੇਤ ਹੋਰਨਾਂ ਕੁਝ ਥਾਵਾਂ 'ਤੇ ਵੀ ਬੀਤੀ ਰਾਤ ਤੋਂ ਹਲਕੀ ਬਾਰਿਸ਼ ਹੋਈ ਹੈ, ਹੁਣ ਵੀ ਬਦਲਵਾਈ ਬਣੀ ਹੋਈ ਹੈ। ਉਧਰ ਦਿੱਲੀ 'ਚ ਗਰਜ ਚਮਕ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਲੰਡਨ ਦੇ ਲਾਰਡਸ ਵਿਖੇ ਪਹਿਲੇ ਮਹਿਲਾ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਇੰਗਲੈਂਡ ਪਹਿਲੀ ਪਾਰੀ ਵਿੱਚ ਕੱਲ੍ਹ ਦੇ 1 ਵਿਕਟ ਅਤੇ 21 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕਰੇਗਾ। ਕੱਲ੍ਹ ਖੇਡ ਖਤਮ ਹੋਣ 'ਤੇ ਮਾਇਆ ਬਾਉਚੀਅਰ ਅਤੇ 17 ਦੌੜਾਂ 'ਤੇ ਅਤੇ ਹੀਥਰ ਨਾਈਟ 1 ਦੌੜ ਦੇ ਕ੍ਰੀਜ਼ 'ਤੇ ਸਨ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲੀ ਪਾਰੀ ਵਿੱਚ 285 ਦੌੜਾਂ ਬਣਾਈਆਂ ਸਨ। ਸਮ੍ਰਿਤੀ ਮੰਧਾਨਾ ਨੇ 83 ਦੌੜਾਂ, ਜਦਕਿ ਕਪਤਾਨ ਹਰਮਨਪ੍ਰੀਤ ਕੌਰ ਅਤੇ ਦੀਪਤੀ ਸ਼ਰਮਾ ਨੇ ਅਰਧ ਸੈਂਕੜੇ ਲਗਾਏ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਭਾਰਤ ਅਤੇ ਨਿਊਜ਼ੀਲੈਂਡ ਨੇ ਆਰਥਿਕ ਅਤੇ ਰਣਨੀਤਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ, ਆਫਤ ਪ੍ਰਬੰਧਨ ਅਤੇ ਪਸ਼ੂ ਪਾਲਣ ਨਾਲ ਜੁੜੇ 5 ਸਮਝੌਤਿਆਂ 'ਤੇ ਦਸਤਖਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਲੈਂਡ ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਵਫ਼ਦ ਪੱਧਰੀ ਗੱਲਬਾਤ ਕੀਤੀ। ਕਿਹਾ, ਭਾਰਤ ਅਤੇ ਨਿਊਜ਼ੀਲੈਂਡ ਹਿੰਦ ਪ੍ਰਸ਼ਾਂਤ ਖੇਤਰ 'ਚ ਸ਼ਾਂਤੀ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਨੇ। ਸਵਦੇਸ਼ੀ ਜੰਗੀ ਸਮੁੰਦਰੀ ਜਹਾਜ਼ INS ਮਹਿੰਦਰਗਿਰੀ ਅੱਜ ਜਲ ਸੈਨਾ ਵਿੱਚ ਸ਼ਾਮਲ ਹੋਵੇਗਾ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ 'ਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ। ਅਤੇ ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।

FM band 102.7 megahertz ਤੇ ਵੇਲਾ ਹੋ ਰਿਹਾ ਪ੍ਰੋਗਰਾਮ ਅੱਡੀ ਟੱਪਾ ਦਾ ਤੇ ਆਓ ਸੁਣਦੇ ਹਾਂ ਇਸ ਪ੍ਰੋਗਰਾਮ ਦੇ ਪਹਿਲੇ ਗੀਤ ਨੂੰ ਪ੍ਰੋਗਰਾਮ ਅੱਡੀ ਟੱਪਾ ਦੇ ਵਿੱਚ।

ਭਾਰਤ ਅਤੇ ਨਿਊਜ਼ੀਲੈਂਡ ਨੇ ਆਰਥਿਕ ਅਤੇ ਰਣਨੀਤਿਕ ਸਹਿਯੋਗ ਦੇ ਉਤਸ਼ਾਹਿਤ ਕਰਨ ਲਈ ਰੱਖਿਆ, ਆਫ਼ਤ ਪ੍ਰਬੰਧਨ ਅਤੇ ਪਸ਼ੂ ਪਾਲਣ ਨਾਲ ਜੁੜੇ 5 ਸਮਝੌਤਿਆਂ ਤੇ ਦਸਤਖਤ ਕੀਤੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਲੈਂਡ ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਵਫਦ ਪੱਧਰੀ ਗੱਲਬਾਤ ਕੀਤੀ। ਕਿਹਾ, ਭਾਰਤ ਨੇ ਨਿਊਜ਼ੀਲੈਂਡ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਨੇ। ਸਵਦੇਸ਼ੀ ਜੰਗੀ ਸਮੁੰਦਰੀ ਜਹਾਜ਼ INS ਮਹਿੰਦਰਗਿਰੀ ਅੱਜ ਜਲ ਸੈਨਾ ਵਿੱਚ ਸ਼ਾਮਲ ਹੋਏਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੰਦਰਗਾਹ ਸੁਰੱਖਿਆ ਬਿਊਰੋ ਦੀ ਸਥਾਪਨਾ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ ਹੈ। ਕਿਹਾ, ਸਰਕਾਰ ਦੇਸ਼ ਦੀ ਸਾਹਿਲੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਕੇਂਦਰ ਸਰਕਾਰ ਨੇ ਉੱਚ ਅਲਕੋਹਲ ਮਾਤਰਾ ਵਾਲੀਆਂ ਦਵਾਈਆਂ ਦੇ ਨੇਮ ਨੂੰ ਹੋਰ ਸਖ਼ਤ ਕਰਨ ਲਈ ਕਾਨੂੰਨ ਵਿੱਚ ਸੋਧ ਕੀਤੇ ਨੇ।

ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਵਿੱਚ ਵੱਖ ਵੱਖ ਥਾਵਾਂ ਤੇ ਬੂਟੇ ਲਾ ਕੇ ਵਣ ਮਹੋਤਸਵ 2026 ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਭਰ ਵਿੱਚ ਚੱਲ ਰਹੀ ਵਿਸ਼ੇਸ਼ ਟੀਬਰ ਸੋਧ SIR ਤਹਿਤ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ 'ਤੇ ਅੱਜ ਤੋਂ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਪਸ਼ੂ ਪਾਲਣ ਮੰਤਰੀ ਗੁਰਮੀਤ ਗੁੱਡੀਆ ਨੇ ਸਾਰੇ ਪਸ਼ੂ ਪਾਲਣ ਮੰਤਰੀ ਗੁਰਮੀਤ ਗੱਡੀਆ ਨੇ ਸਾਰੇ ਵੈਟਰਨਿਟੀ ਹਸਪਤਾਲ ਅਤੇ ਡਿਸਪੈਂਸਰੀਆਂ ਦੇ ਕੰਮਕਾਜ ਦੀ ਸਮੀਖਿਆ ਕੀਤੀ ਹੈ। ਵਿਭਾਗ ਦੇ ਡਾਇਰੈਕਟਰ ਨੇ ਨਿਸ਼ਚਿਤ ਸਮੇਂ ਦੇ ਅੰਦਰ ਵੈਟਰਨਿਟੀ ਸੰਸਥਾਵਾਂ ਨੂੰ ਤੁਰੰਤ ਮੁਰੰਮਤ ਅਤੇ ਆਪਰੇਸ਼ਨ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਨੇ।

ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਅਤੇ ਲੰਡਨ ਦੇ ਲਾਰਡਸ ਵਿਖੇ ਪਹਿਲਾ ਮਹਿਲਾ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਇੰਗਲੈਂਡ ਪਹਿਲੀ ਪਾਰੀ 'ਚ ਕੱਲ੍ਹ ਦੇ 21 ਦੌੜਾਂ ਦੇ ਸਕੋਰ ਦੇ ਅੱਗੇ ਖੇਡੇਗਾ। ਏ ਸੀ ਐਫ ਐਮ ਨਿਊਜ਼ ਹੈਡਲਾਈਨਸ। FM band 102.7 MHz se vela ho reha program Dil Apna Punjabi da।

ਬਿਲਕੁਲ ਜੀ, ਦਿਲ ਸੇ ਦਿਲ ਤੱਕ ਦਾ ਇਹ ਕਨੈਕਸ਼ਨ ਜਿਹੜਾ ਆ ਬਿਲਕੁਲ ਸਟਰੋਂਗ ਹੈ, ਇਸ ਲਈ ਸਾਰੇ ਦੋਸਤ ਜਿਹੜੇ ਆ ਫਟਾਫਟ ਤੋਂ ਟਿਊਨ ਕਰਕੇ ਪਹੁੰਚ ਜਾਂਦੇ ਨੇ ਇਸ ਖੂਬਸੂਰਤ ਸਿਲਸਿਲੇ ਦੇ ਵਿੱਚ, ਜਿਸਦਾ ਬੜੀ ਹੀ ਬੇਸਬਰੀ ਦੇ ਨਾਲ ਸਾਰੇ ਸਰੋਤੇ ਸਾਡੇ ਦੋਸਤ ਇੰਤਜ਼ਾਰ ਕਰ ਰਹੇ ਹੁੰਦੇ ਨੇ। ਬਿਲਕੁਲ ਜੀ, ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ 102.7 ਮੈਗਾਹਰਟਜ਼, 103.6 ਮੈਗਾਹਰਟਜ਼ ਔਰ ਨਾਲ ਦੇ ਨਾਲ ਨਿਊਜ਼ ਔਨ ਏਅਰ ਦੇ ਸਰੋਤੇ। ਓ ਪੰਜਾਬੀਓ, ਬਿਲਕੁਲ ਤਿਆਰ ਹੋ ਨਾ ਫਿਰ ਦਿਲ ਆਪਣਾ ਪੰਜਾਬੀ ਦਾ ਖੂਬਸੂਰਤ ਸਫ਼ਰ ਲੈ ਕੇ ਨਿਸ਼ਾ ਬਿਲਕੁਲ ਇੱਕ ਵਾਰ ਫਿਰ ਤੋਂ ਤੁਹਾਡੇ ਸਾਰੇ ਦੇ ਨਾਲ ਜੁੜ ਗਈ ਹੈ ਕਨੈਕਸ਼ਨ ਦਿਲ ਤੋਂ ਦਿਲ ਤੱਕ ਦਾ ਸਟਰੋਂਗ ਕਰਨ ਦੇ ਲਈ। ਕਹਿੰਦੇ ਨੇ ਕਿ ਸਕੂਲ ਦੀਆਂ ਕੁਝ ਯਾਦਾਂ ਇੱਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਯਾਦ ਕਰਕੇ ਨਾ ਅੱਜ ਵੀ ਹਾਸਾ ਨਹੀਂ ਰੁਕਦਾ। ਸੱਚੀ ਕੋਈ ਨਾ ਕੋਈ ਇਹੋ ਜਿਹੀ ਯਾਦ ਹੁੰਦੀ ਹੈ ਨਾ। ਯਾਦ ਹੈ ਜਦੋਂ ਸਕੂਲ ਦੇ ਵਿੱਚ ਐਲਾਨ ਹੁੰਦਾ ਸੀ, ਬੱਚਿਓ ਅੱਜ ਲੰਚ ਤੋਂ ਬਾਅਦ ਸਕੂਲ ਦੇ ਵਿੱਚ ਨਾ ਜਾਦੂਗਰ ਆ ਰਿਹਾ। ਅਰੇ ਵਾਹ ਜਾਦੂਗਰ! ਬਸ ਫਿਰ ਕੀ ਹੁੰਦਾ ਸੀ, ਪੂਰੀ ਕਲਾਸ ਦੀ ਪੜ੍ਹਾਈ ਦਾ ਹੁਣੇ ਹੀ ਅੰਤ ਜਿਹੜਾ ਹੈ ਨਾ ਉਹ ਹੋ ਜਾਣਾ। ਮੈਥ ਦੀ ਕਾਪੀ ਖੁੱਲ੍ਹੀ ਹੁੰਦੀ ਸੀ ਪਰ ਦਿਮਾਗ ਵਿੱਚ ਸਿਰਫ ਇੱਕੋ ਹੀ ਸਵਾਲ ਹੁੰਦਾ ਸੀ, ਉਹ ਕਬੂਤਰ ਕਿੱਦਾਂ ਉੱਡੇਗਾ, ਉਹ ਕਬੂਤਰ ਕਿੱਦਾਂ ਕੱਢੇਗਾ। ਲੰਚ ਬ੍ਰੇਕ ਵੀ ਨਾ ਉਸ ਦਿਨ ਫਟਾਫਟ ਮੁੱਕਦੀ ਸੀ, ਕੋਈ ਟਿਫਿਨ ਪੂਰਾ ਨਹੀਂ ਖਾਂਦਾ ਸੀ, ਡਰ ਲੱਗਦਾ ਸੀ ਕਿਤੇ ਜਾਦੂ ਸ਼ੁਰੂ ਨਾ ਹੋ ਜਾਵੇ ਅਤੇ ਅਸੀਂ ਪਰਾਂਠਾ ਹੀ ਖਾਂਦੇ ਰਹਿ ਜਾਈਏ। ਫਿਰ ਜਦੋਂ ਜਾਦੂਗਰ ਆਉਂਦਾ ਸੀ, ਵੱਡੀ ਜੀ ਪੱਗ, ਲੰਮਾ ਕੋਟ ਅਤੇ ਹੱਥ ਵਿੱਚ ਜਾਦੂ ਦੀ ਛੜੀ, ਸਭ ਤੋਂ ਪਹਿਲਾਂ ਕੀ ਕਹਿੰਦਾ ਸੀ, ਬੱਚਿਓ ਧਿਆਨ ਨਾਲ ਦੇਖਣਾ। ਔਰ ਅਸੀਂ ਇੰਨੇ ਧਿਆਨ ਦੇ ਨਾਲ ਦੇਖਦੇ ਸੀ ਕਿ ਪਲਕ ਜਿਹੜੀ ਹੈ ਨਾ ਉਹ ਵੀ ਨਹੀਂ ਝਪਕਦੇ ਹੁੰਦੇ ਸੀ। ਫਿਰ ਉਸ ਕਿਸੇ ਬੱਚੇ ਨੂੰ ਸਟੇਜ 'ਤੇ ਬੁਲਾਉਣਾ ਅਤੇ ਪੂਰੀ ਕਲਾਸ ਨੇ ਨਾ ਇੱਕੋ ਅਰਦਾਸ ਕਰਨੀ, ਵਾਹੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ, ਹੁਣ ਮੇਰਾ ਨੰਬਰ ਆ ਜਾਵੇ, ਮਾਲਕਾ ਮੇਰਾ ਨੰਬਰ ਆ ਜਾਵੇ। ਪਰ ਜਦੋਂ ਆਪਣੇ ਬੈਸਟ ਫਰੈਂਡ ਦਾ ਨਾਂ ਆ ਜਾਂਦਾ ਸੀ ਨਾ ਤਾਂ ਸਭ ਤੋਂ ਉੱਚੀ ਤਾਲੀ ਵੀ ਉਹੀ ਮਾਰਦਾ ਸੀ। ਜਾਦੂਗਰ ਟੋਪੀ 'ਚੋਂ ਕਬੂਤਰ ਕਰ ਦੇਵੇ, ਰੁਮਾਲ ਗਾਇਬ ਕਰ ਦੇਵੇ, ਸਿੱਕਾ ਕਾਂਢੇ ਪਿੱਛੋਂ ਕਰ ਦੇਵੇ ਅਤੇ ਅਸੀਂ ਘਰ ਜਾ ਕੇ ਉਹੀ ਟ੍ਰਿਕ ਮੰਮੀ ਨਾਲ ਅਜ਼ਮਾਉਣ ਲੱਗ ਪੈਂਦੇ ਸੀ। ਨਤੀਜਾ ਕੀ ਹੁੰਦਾ ਸੀ, ਮੰਮੀ ਪਤਾ ਕੀ ਕਹਿੰਦੀ ਹੁੰਦੀ ਸੀ, ਜਾਦੂ ਬਾਅਦ 'ਚੋਂ ਕਰੀ, ਪਹਿਲਾਂ ਆਪਣਾ ਹੋਮਵਰਕ ਕਰ ਲੈ, ਚੱਲ ਭੱਜ ਇੱਥੋਂ ਦੀ।

ਮੱਜ ਜਾ ਮੰਮੀ ਨੇ ਐਂ ਕਹਿਣਾ ਅਤੇ ਸਭ ਤੋਂ ਵੱਡਾ ਜਾਦੂ ਤਾਂ ਉਹ ਹੁੰਦਾ ਸੀ ਅਗਲੇ ਦਿਨ ਪੂਰੀ ਕਲਾਸ ਆਪਣੇ ਆਪ ਨੂੰ ਮੈਜੀਸ਼ੀਅਨ ਸਮਝਣ ਲੱਗ ਜਾਂਦੀ ਸੀ ਔਰ ਰੀਲੀ ਹਾਂ ਬਿਲਕੁਲ ਇੱਦਾਂ ਹੀ ਹੁੰਦਾ ਸੀ ਨਾ ਕੋਈ ਪੈਨਸਲ ਗਾਇਬ ਕਰਨ ਦੀ ਕੋਸ਼ਿਸ਼ ਕਰਦਾ ਸੀ ਕੋਈ ਰਬੜ ਗਾਇਬ ਕਰਨ ਦੀ ਕੋਸ਼ਿਸ਼ ਕਰਦਾ ਸੀ ਪਰ ਆਖਰ ਵਿੱਚ ਗਾਇਬ ਸਿਰਫ ਆਪਣਾ ਸਮਾਨ ਹੀ ਹੋ ਜਾਂਦਾ ਸੀ ਚਲੋ ਦੱਸੋ ਫਿਰ ਤੁਹਾਡੇ ਸਕੂਲ 'ਚ ਵੀ ਕਦੇ ਕੋਈ ਜਾਦੂਗਰ ਆਇਆ ਸੀ ਅਤੇ ਉਹਨੇ ਕਿਹੜੀ ਟ੍ਰਿਕ ਦਿਖਾਈ ਸੀ ਅਤੇ ਤੁਸੀਂ ਸੋਚਿਆ ਸੀ ਇਹ ਤਾਂ ਸੱਚੀ ਮੁੱਚ ਦਾ ਜਾਦੂ ਹੈ ਹਾਂਜੀ ਹਾਂਜੀ ਚਲੋ ਫਿਰ ਇਹਨਾਂ ਯਾਦਾਂ ਨੂੰ ਤਰੋ ਤਾਜ਼ਾ ਕਰਦੇ ਹਾਂ ਜਾਦੂ ਇੱਥੇ ਹੀ ਨਹੀਂ ਰੁਕਣਾ ਮੁਸਕਰਾਉਂਦੇ ਰਹੋ ਯਾਦਾਂ ਸੰਭਾਲਦੇ ਰਹੋ ਕਿਉਂਕਿ ਬਚਪਨ ਦਾ ਜਾਦੂ ਜਿਹੜਾ ਹੈ ਨਾ ਜਾਦੂ ਕਿਸੇ ਵੀ ਜਾਦੂਗਰ ਤੋਂ ਘੱਟ ਨਹੀਂ ਹੁੰਦਾ ਹੈ ਨਾ ਅਤੇ ਫਿਰ ਇਹ ਜਾਦੂ ਜਿਹੜਾ ਹੈ ਬਰਕਰਾਰ ਰਹੇਗਾ ਤੁਹਾਡੀ ਪ੍ਰੋਗਰਾਮ ਦੇ ਵਿੱਚ ਮੈਸੇਜਸ ਜਿਹੜੇ ਹੈ ਉਹ ਜ਼ਰੂਰ ਪਹੁੰਚਣੇ ਚਾਹੀਦੇ ਨੇ 9855100207 ਤੁਹਾਡੇ ਇਕੱਲੇ ਹੋਏ ਮੈਸੇਜਸ ਪ੍ਰੋਗਰਾਮ ਨੂੰ ਖੂਬਸੂਰਤ ਬਣਾਉਣਗੇ ਸ਼ੋਨਾ ਮੋਨਾ ਵੀ ਬਣਾਉਣਗੇ ਸ਼ੋਨਾ ਮੋਨਾ ਬਣਾਉਣਗੇ ਔਰ ਇਹ ਸ਼ੋਨੇ ਮੋਨੇ ਮੈਸੇਜ ਜਿਹੜੇ ਹੈ ਨਾ ਇੱਕ ਸੋਹਣੇ ਜਿਹੇ ਗੀਤ ਤੋਂ ਬਾਅਦ ਚਲਾਵਾਂਗੀ ਬਣੇ ਰਹੋ ਮੇਰੇ ਨਾਲ ਦਿਲ ਤੋਂ ਦਿਲ ਤੱਕ ਜਾਦੂਗਰ ਦੇ ਨਾਲ ਔਰ ਇਹ ਜਾਦੂਗਰ ਜਿਹੜਾ ਹੈ ਨਾ ਉਹ ਬਿਲਕੁਲ ਤਿਆਰ ਰਹੇਗਾ ਤੁਹਾਡੇ ਨਾਲ ਕਿਉਂਕਿ ਨਿਸ਼ਾ ਜਿਹੜੀ ਹੈ ਨਾ ਉਹ ਥੋੜ੍ਹਾ ਥੋੜ੍ਹਾ ਜਾਦੂ ਕਰਨਾ ਜਾਣਦੀ ਹੈ ਕਿਹੜਾ ਜਾਦੂ ਹੈ ਉਹ ਮੈਂ ਦੱਸ ਦਿੰਦੀ ਹਾਂ ਜਾਦੂ ਇਹ ਹੈ ਕਿ ਮੈਨੂੰ ਦੱਸ ਰਿਹਾ ਸੀਗਾ ਕਿ ਤੁਸੀਂ ਨਾ ਸਾਰੇ ਜਣੇ ਮੈਨੂੰ ਮੈਸੇਜ ਕਰਕੇ ਦੱਸੋਗੇ ਕਿ ਤੁਹਾਡੇ ਬਚਪਨ ਦੀ ਕੋਈ ਇਹੋ ਜਿਹੀ ਯਾਦ ਹੈ ਜਿਹੜੀ ਕਿ ਜੁੜੀ ਹੋਵੇ ਇਸ ਖਾਸ ਪਲ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਹੈ ਦੱਸੋਗੇ ਨਾ ਤੁਸੀਂ ਮੈਨੂੰ ਚਲੋ ਠੀਕ ਹੈ ਇੰਤਜ਼ਾਰ ਰਹੇਗਾ ਤੁਹਾਡਾ ਸਾਰਿਆਂ ਦਾ ਮੇਰੇ ਵੱਲੋਂ ਔਰ ਤੁਸੀਂ ਉਨੀ ਦੇਰ ਤੱਕ ਪ੍ਰੋਗਰਾਮ ਦੇ ਵਿੱਚ ਸੁਣੋ ਇੱਕ ਪਿਆਰਾ ਜਿਹਾ ਸੋਹਣਾ ਜਿਹਾ ਗੀਤ ਦਿਲ ਤੋਂ ਦਿਲ ਤੱਕ

ਖੂਬਸੂਰਤ ਅਹਿਸਾਸ, ਇਹ ਖੂਬਸੂਰਤ ਗੀਤ ਸੰਗੀਤ ਦਾ ਸਾਥ ਜਿਹੜਾ ਆ ਉਹ ਚੱਲਦਾ ਰਹੇਗਾ, ਲੇਕਿਨ ਨਾਲ ਦੇ ਨਾਲ ਹੋਣਗੇ ਤੁਹਾਡੇ ਪਿਆਰੇ ਪਿਆਰੇ ਮੈਸੇਜਸ ਜਿਹੜੇ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਭੇਜ ਰਹੇ ਹੋ, ਕਰ ਰਹੇ ਹੋ। ਤੁਹਾਡੇ ਇਕੱਲੇ ਹੋਏ ਮੈਸੇਜਸ ਕਿਹਾ ਸੀ ਨਾ, ਮੈਂ ਸੋਹਣਾ ਮੋਹਣਾ ਬਣਾਉਣਗੀ ਪ੍ਰੋਗਰਾਮ ਨੂੰ। ਲਓ ਜੀ ਅਗਲਾ ਮੈਸੇਜ ਜੀ ਪ੍ਰੋਗਰਾਮ ਦੀ

0: ਗੱਲਬਾਤ ਕਰਨੇ ਹਾਂ ਜੀ ਮੈਸੇਜ ਦੇ ਨਾਲ, ਜਿਸੇ ਤੁਹਾਡੀ ਜ਼ਰੂਰਤ ਨਾ ਹੋ ਫਿਰ ਵੀ ਜੋ ਤੁਮਸੇ ਰਿਸ਼ਤਾ ਨਿਭਾਏ, ਐਸਾ ਰਿਸ਼ਤਾ ਕਿਸੇ ਖੁਸ਼ ਨਸੀਬ ਕੋ ਹੀ ਮਿਲਤਾ ਹੈ। ਇਨਸਾਨੀਅਤ ਜਿਹੜੀ ਹੈ ਨਾ ਬਹੁਤ ਬੜਾ ਖਜ਼ਾਨਾ ਹੈ, ਉਸੇ ਲਿਬਾਜ਼ ਮੇਂ ਨਹੀਂ ਇਨਸਾਨੋਂ ਮੇਂ ਤਲਾਸ਼ ਕਰੇ। ਬਿਲਕੁਲ ਜੀ, ਬਹੁਤ ਹੀ ਖੂਬਸੂਰਤ ਮੈਸੇਜ ਰਾਮ ਸਰੂਪ ਅਰੋੜਾ ਚੌਂਕ ਚਲੀਆਂ ਸੁਲਤਾਨਪੁਰ ਲੋਧੀ ਕੋਲ ਪਹੁੰਚਿਆ ਜੀ। ਅਗਲਾ ਮੈਸੇਜ ਵੀ ਬਹੁਤ ਵਧੀਆ ਹੈ, ਔਰ ਅਗਲਾ ਮੈਸੇਜ ਵੀ ਜਿਹੜਾ ਪ੍ਰੋਗਰਾਮ ਦੇ ਵਿੱਚ ਮੈਂ ਬਿਲਕੁਲ ਨਾਲ ਦੇ ਨਾਲ ਸ਼ਾਮਿਲ ਕਰਾਂਗੀ, ਲੇਕਿਨ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਵੀ ਮੈਸੇਜ ਜਿਹੜਾ ਆ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਜਾਏ, ਤਾਂ ਉਹਦੇ ਲਈ ਤੁਹਾਨੂੰ ਕਰਨਾ ਪਏਗਾ ਇਹ ਕੰਮ ਕਰਨਾ ਇਹ ਪਏਗਾ ਕਿ ਫੋਨ ਚੁੱਕੋ, ਆਪਣਾ ਫੋਨ ਚੁੱਕ ਕੇ 9855101027 ਇਸ ਨੰਬਰ ਨੂੰ ਆਪਣੇ ਫੋਨ 'ਚ ਸੇਵ ਕਰ ਲਓ, ਔਰ ਨਾਲ ਦੇ ਨਾਲ ਫਟਾਫਟ ਤੋਂ ਘੱਲ ਦਿਓ ਮੈਸੇਜ ਇਸ ਨੰਬਰ ਦੇ ਵਿੱਚ। ਦਿਲ ਤੋਂ ਦਿਲ ਤੱਕ ਦਿਲ ਆਪਣਾ ਪੰਜਾਬੀ ਦਾ ਸਿਲਸਿਲਾ ਨਸ਼ਾ ਤੁਹਾਡੇ ਨਾਲ ਹੈ, ਤੁਸੀਂ ਸਾਰੇ ਮੇਰੇ ਨਾਲ ਹੋ। ਲਓ ਜੀ, ਅਗਲਾ ਮੈਸੇਜ ਹੈ ਗੁੱਡ ਮਾਰਨਿੰਗ ਨਿਸ਼ਾ ਦੀ। ਗੁੱਡ ਮਾਰਨਿੰਗ ਜੀ, ਸੂਰਜ ਚੌਹਾਨ ਤਹਿਸੀਲ ਸਹਿਯੋਗ ਦਸਕ ਸ਼ਿਮਲਾ ਹਿਮਾਚਲ ਪ੍ਰਦੇਸ਼ ਤੋਂ ਮੈਸੇਜ ਆਇਆ ਹੈ, ਕਹਿ ਰਹੇ ਨੇ ਜੀ ਅਰਜ਼ ਕੀਆ ਹੈ। ਇਰਸ਼ਾਦ ਕਰ ਦਿੰਦੀ ਹਾਂ ਜੀ, ਥੋੜ੍ਹਾ ਜਿਹਾ ਇਰਸ਼ਾਦ ਕਰਨਾ ਬਣਦਾ ਨਾ। ਔਰ ਅਰਜ਼ ਕੀਆ ਹੈ, ਹਮਨੇ ਸੋਚਾ ਥਾ ਉਨਕੀ ਯਾਦ ਮੇਂ ਪਿਘਲ ਕਰ ਮੋਮ ਹੋ ਜਾਏਂਗੇ। ਹਮਨੇ ਸੋਚਾ ਥਾ ਉਨਕੀ ਯਾਦ ਮੇਂ ਪਿਘਲ ਕਰ ਹਮ ਮੋਮ ਹੋ ਜਾਏਂਗੇ, ਘਰ ਵਾਲੋ ਨੇ ਐਸੀ ਚੱਪਲ ਮਾਰੀ ਕਿ ਹਮ ਡਾਇਰੈਕਟ ਕੋਮਾ ਮੇਂ ਸੋ ਜਾਏਂਗੇ। ਆਹਾ ਚਾ ਜੀ, ਡਾਕਟਰ ਨੇ ਆਗੇ ਕਹਾ ਦਵਾ ਕੀ ਨਹੀਂ ਇਹਨੇ ਦੁਆਓਂ ਕੀ ਪਿਆਸ ਹੈ, ਮੈਨੇ ਧੀਰੇ ਸੇ ਬੋਲਾ ਡਾਕਟਰ ਸਾਹਿਬ ਜ਼ਰਾ ਚੈੱਕ ਕਰੋ ਨਾ ਫਰਿੱਜ ਮੇਂ ਚੈੱਕ ਕਰੋ, ਡਾਕਟਰ ਸਾਹਿਬ ਜ਼ਰਾ ਚੈੱਕ ਕਰੋ ਫਰਿੱਜ ਮੇਂ ਠੰਡੀ ਰਸ ਮਲਾਈ ਔਰ ਕੋਕ ਕਾ ਗਲਾਸ ਹੈ। ਬਹੁਤ ਹੀ ਖੂਬਸੂਰਤ ਮੈਸੇਜ ਭੇਜਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਨੂੰ ਖੂਬਸੂਰਤ ਅਤੇ 4 ਚੰਦ ਲਗਾਉਂਦੇ ਨੇ ਤੁਹਾਡੇ ਮੈਸੇਜਿਸ। ਹਾਂਜੀ, ਤਾਂ ਹੀ ਤਾਂ ਕਹਿੰਦੀ ਹਾਂ ਫਟਾਫਟ ਤੋਂ ਘੱਲਦੇ ਰਹੋ ਆਪਣੇ ਪ੍ਰੋਗਰਾਮ ਦੇ ਵਿੱਚ ਮੈਸੇਜਿਸ, ਤਾਂ ਕਿ ਨੇਸ਼ਾ ਨੂੰ ਵੇਲਾ ਹੀ ਨਾ ਮਿਲੇ ਕਿ ਮੈਂ ਗੀਤ ਚਲਾ ਸਕਾਂ। ਲਓ ਜੀ, ਅਗਲਾ ਮੈਸੇਜ ਸੁਣਨਾ ਪਏਗਾ, ਸੁਣਨੇ ਹਾਂ ਜੀ ਕੌਣ ਨੇ ਜਿਹਨਾਂ ਨੇ ਸਾਨੂੰ ਪ੍ਰੋਗਰਾਮ ਦੇ ਵਿੱਚ ਰੌਣਕਾਂ ਲਗਾਉਣ ਲਈ ਮੈਸੇਜ ਘੱਲਿਆ ਜੀ।
1: ਦਿਲ ਆਪਣਾ ਪੰਜਾਬੀ ਮਨਜੀਤ ਖੰਡੂਰ ਵੱਲੋਂ ਸਾਰੇ ਭੈਣਾਂ ਭਰਾਵਾਂ ਨੂੰ ਨਮਸਕਾਰ
0: ਜੀ। ਨਮਸਕਾਰ,
1: ਸ਼ੇਖ ਫਰੀਦ ਦੀ ਗੱਲ ਕਰਨ ਲੱਗੇ ਹੈ, ਲੇਖਕ ਸਾਧੂ ਸਿੰਘ ਪਤੰਗਾ ਮੁਕਤ ਸਰਵ ਸਾਹਿਬ ਵਾਲੇ
0: ਜੀ।
1: ਸ਼ੇਖ ਫਰੀਦ ਕਹੇ ਸੁਣ ਬੀਬੀ ਮੈਂ ਤੇਰੇ ਡਰ ਆਇਆ, ਚੱਕੜ ਨੇਰੀ ਮੀਨੇ ਸਾਨੂੰ ਵਕਤ ਕਸੂਤਾ ਪਾਇਆ, ਤੂੰ ਆ ਠੰਡਾ ਹੋ ਗਿਆ ਸਾਨੂੰ ਅਗਲਕ ਤੋਂ ਆਈ

ਗੱਲ ਫਰੀਦ ਭਗਤ ਨੇ ਢੇਰ ਜਰਾ ਨਾ ਲਾਈ, ਅੱਗ ਦੇ ਬਦਲੇ ਸੇਖ ਭਗਤ ਨੇ ਆਪਣੀ ਅੱਖ ਕਢਵਾਈ। ਸਤਿਗੁਰ ਬੇਸ਼ਕ ਗੂੰਗੇ ਹੋਵਣ ਬੇਸ਼ਕ ਹੋਵਣ ਬਾਰੇ, ਦਾਸ ਗੁਰਾਂ ਦੇ ਹੋ ਕੇ ਰਹੀ।

ਸੂਰਾਂ ਦੇ ਹੋ ਕੇ ਰਹੀਏ ਰੱਖੀਏ ਜਿੰਦ ਤੋਂ ਪਿਆਰੇ ਜੇ ਗੁਰ ਤਿੜਕੇ ਮਿੱਠਾ ਲਾਗੇ ਜੇ ਬਖਸ਼ੇ ਵਡਿਆਈ ਕਹੇ ਪਤੰਗਾ ਕਹੇ ਲਖਾਰੀ ਸ਼ੇਖ ਭਗਤ ਦੀ ਹੋ ਗਈ ਸਫਲ ਕਮਾਈ ਕਹੇ ਪਤੰਗਾ ਸ਼ੇਖ।

0: वाह जी वाह, बहुत ही खूबसूरत अंदाज दे विच तुसी बयान कीता है। बहुत चंगा लगता है जो दोस्त अपने दिल दियां गल्लां जिहड़ियां साडे नाल करदे ने और उन्हां दियां कीतियां दिल दियां गल्लां असीं तुहाडे नाल करने आ। बिल्कुल जी, जल्दी तो जल्दी मैसेज करने शुरू कर दो, हुनी करो हुनी करो। मैनू नहीं पता, मैं कट्ठी कर देनी फिर तुहाडे नाल। नहीं नहीं, रहन दो, कट्ठी नहीं करनी, अब्बा ही रहन दे। चलो कोई गल नहीं, कट्टी अब्बा वाला सीन जो है आप बाद चो क्रिएट करांगे। फिलहाल तुसी 9855101027 साथे मैसेज कर दियो, क्योंकि थोड़े कले हुए मैसेज ही प्रोग्राम नू सोना मोना बनाएंगे। सो अगला मैसेज प्रोग्राम दे विच पढ़ लेने आ जी। हर चीज़ अपने सही वक्त ही मिलती है, हर चीज़ अपने सही वक्त ते ही मिलती है। माली भावें 100 घड़ा पानी पा लवे पर फल मौसम आन ते ही लगता है। मैसेज साढ़े को आया है जी प्रिंस और मजीठिया जड़े है सानू मैसेज कर रहे हैं, बहुत ही खूबसूरत गल कर रहे हैं। और नाल दे नाल मेरे को मैसेजेस आने शुरू हो गए हैं, ऑडियो वीडियो टेक्स्ट मैसेजेस जिदा का भी दिल करता ना बस रिकॉर्ड करो और मैनू भेज दियो। 9:00 पूरे दे पूरे 19 मिनट जोड़े है हो गए हैं और वेला है थानू अगले मैसेज वाल लगे जाता, कितने और नहीं जाना, मेरे नाल ही बने रहो। दिल तो दिल तक आकाशवाणी दी 102.7 MHz से और न्यूज़ ऑन एयर ऐप के जरिए भी जुड़े दोस्त इस वेले बने हुए ने वो भी प्रोग्राम दे विच अपने मैसेजेस कर सकते हैं, ताकि रौनक जड़ी है ना दूरों दूरों महसूस हो कि दूर बैठे लोग भी सारे नाल जुड़ के बहुत ही खुश ने। लो जी सुनने आज अगला मैसेज।
1: पिंड मैरमपुर SBS नगर त्रिलोचन टेलर निशा जी, तुहानू ते सारे श्रोतियां नू प्यार भरी सत श्री अकाल जी।
0: सत श्री अकाल जी।
1: और निशा जी क्या हाल चाल आ
0: जी? बिल्कुल
1: ठीक ठाक हो तुसी? दुख लैना थोड़े लई ते उस तों बाद थानू स्कूल दी कोई याद सांझी करूंगा
0: जी।
1: अंबर ते किन्ने सोहणे बदल छाए, बरखा किन्नी ज्यादा है
0: जी।
1: साडे वल्लों निशा जी तुहानू पकौड़िया दे नाल चाह ते बुलावा है, चाह ते बुलावा है। साडे पिंड आओ, चाह पियो, इंजॉय करो ते थोड़ियां खट्टियां मिठियां ਯਾਦਾਂ ਸਾਂਝੀਆਂ ਕਰਾਂਗੇ
0: ਜੀ। ਬਿਲਕੁਲ,
1: ਥੈਂਕ ਯੂ ਵੈਰੀ ਮੱਚ। ਨਿਸ਼ਾ ਜੀ, ਜਿੱਦਾਂ ਨਾ ਤੁਸੀਂ ਗੱਲ ਕੀਤੀ ਆ ਸਕੂਲ ਟਾਈਮ ਦੀ
0: ਜੀ,
1: ਜਦੋਂ ਅਸੀਂ ਪੜ੍ਹਦੇ ਸੀਗੇ 6ਵੀਂ 7ਵੀਂ ਕਲਾਸ ਦੇ ਵਿੱਚ, ਉਸ ਵੇਲੇ ਇਹ ਜਾਦੂਗਰ ਆਇਆ ਸੀ ਸਾਡੇ ਸਕੂਲੇ ਵੀ।
0: ਅੱਛਾ,
1: ਤਾਂ ਤਕਰੀਬਨ ਏਦਾਂ ਦੀਆਂ ਗੇਮਾਂ ਖੇਡਦੇ ਸੀ ਹਰੇਕ ਸਕੂਲ ਦੇ ਵਿੱਚ, ਉਸ ਵੇਲੇ ਸਮਾਂ ਏਦਾਂ ਦਾ ਸੀਗਾ।
0: ਬਿਲਕੁਲ ਬਿਲਕੁਲ।
1: ਤਾਂ ਜਾਦੂਗਰ ਆਇਆ ਜੀ, ਸਾਨੂੰ ਬੜਾ ਚਾਅ ਸੀਗਾ। ਅਸੀਂ ਇਹੀ ਸੀ ਵੀ ਮਨ ਵਿੱਚ ਸਾਡੇ ਫਟਾਫਟ ਆਪਣਾ ਜਿਹੜਾ ਸਕੂਲ ਦਾ ਕੰਮ ਹੈ ਨਾ, ਟੀਚਰ ਸਾਹਿਬਾਨ ਜਲਦੀ ਜਲਦੀ ਕਰੋ ਤੇ ਸਾਡੇ ਜਿਹੜੀਆਂ ਬੁੱਕਸ ਵਗੈਰਾ ਕਹਿਣ ਦੇ ਸੈਚਲ ਵਿੱਚ ਪਾ ਲਓ ਵੀ ਜਾਦੂਗਰ ਆ ਗਿਆ। ਬਸ ਸਾਡਾ ਧਿਆਨ ਉਧਰੇ ਸੀਗਾ ਗੇਟ ਵੱਲ।
0: ਅੱਛਾ,
1: ਪੜ੍ਹਦਿਆਂ ਪੜ੍ਹਦਿਆਂ ਵੀ ਅਸੀਂ ਬਸ ਗੇਟ ਵੱਲ ਦੇਖੀ ਜਾਣਾ, ਠੀਕ ਹੈ ਜੀ। ਕੀ ਹੋਇਆ, ਉਹ ਜਾਦੂਗਰ ਆਇਆ, ਜਾਦੂਗਰ ਨੇ ਹੈਟ ਲਿਆ, ਬਲੈਕ ਰੰਗ ਦਾ ਕੋਟ ਪਾਇਆ, ਲੰਬਾ ਸਾਰਾ ਸੀਗਾ। ਉਹਨੇ ਕਿਹਾ ਬੱਚਿਓ ਸਤਿ ਸ੍ਰੀ ਅਕਾਲ, ਸਾਰਿਆਂ ਨੇ ਕਲੈਪਿੰਗ ਕੀਤੀ, ਬੈਠ ਜਾਓ, ਬੈਠ ਗਿਆ ਜੀ। ਉਸ ਤੋਂ ਬਾਅਦ ਉਹਨੇ ਜਾਦੂ ਦੀ ਛੜੀ ਦੇ ਨਾਲ ਨਾ ਇੱਕ ਉਹ ਮਿਊਜ਼ਿਕ ਦੇ ਨਾਲ ਹਮੇਸ਼ਾ ਜਾਦੂਗਰ ਹੁੰਦੇ ਜਾਦੂ ਕਰ ਦਿੰਦੇ, ਉਹਨਾਂ ਨੂੰ ਸੰਗੀਤ ਦਾ ਹੋਣਾ ਲਾਜ਼ਮੀ ਆ। ਲਓ ਜੀ, ਉਹਨੇ ਸ਼ੁਰੂ ਕਰ ਦਿੱਤੀਆਂ ਗੇਮਾਂ ਜਿੱਦਾਂ ਤੁਸੀਂ ਦੱਸਦੇ ਪਿਜਨ। ਉਹਨੇ ਨਾ ਇੱਕ ਡੱਬੇ ਦੇ ਵਿੱਚ ਪਤਾ ਨੀ ਕੀ ਕੁਛ ਪਾਇਆ ਤੇ ਉਹਨੂੰ ਧੂੰਆਂ ਜਿਹਾ ਨਿਕਲਿਆ, ਉਹਦੇ ਵਿੱਚੋਂ ਅੱਗ ਪਤਾ ਨੀ ਕਿਹੜੇ ਤਰੀਕੇ ਨਾਲ ਲੱਗ ਗਈ, ਧੂੰਆਂ ਨਿਕਲਿਆ ਤਾਂ ਉਹ ਪਿਜਨ ਉੜ ਗਿਆ ਵਾਈਟ, ਸਾਰਿਆਂ ਨੇ ਦੇਖਿਆ ਸੀ। ਫਿਰ ਉਸਨੇ ਕੀ ਕੀਤਾ, ਇੱਕ ਕੱਪੜੇ ਦੀ ਬੁੱਕਲ ਮਾਰੀ, ਬੁੱਕਲ ਮਾਰ ਕੇ ਆਪਣੇ ਗੋਡਿਆਂ ਦੇ ਉੱਪਰ ਰੱਖ ਕੇ ਨਾ ਦੋ ਹੀ ਜਿਹੜੀ ਫਿੰਗਰ ਆ ਆਪਣੀਆਂ ਹੱਥ ਦੀਆਂ ਉਹ ਹਿਲਾਉਣੀਆਂ ਸ਼ੁਰੂ ਕਰ ਦਿੱਤੀਆਂ, ਆਪਣੇ ਸਿਰ ਨੂੰ ਹਿਲਾਇਆ ਮਰ ਗਿਆ। ਤੇ ਜਦ ਹਿਲਾਉਣ ਤੋਂ ਬਾਅਦ ਕੀ ਕੀਤਾ, ਇੱਕ ਹੱਥ ਕੱਢ ਕੇ ਜਾਦੂ ਦੀ ਛੜੀ ਜੀ ਘੁਮਾਈ, ਉਂਗਲ ਫਿਰ ਵਿੱਚ ਪਾ ਲਈ ਉਹਦੇ ਕੱਪੜੇ ਦੇ ਵਿੱਚ, ਦੋ ਹੀ ਉਂਗਲਾਂ ਹਿਲਾਉਣ ਲੱਗ ਪਿਆ। 2-3 ਮਿੰਟ ਦੇ ਬਾਅਦ ਕੀ ਹੋਇਆ, ਉਹਨੇ ਇੱਕ ਟੇਬਲ ਕਾਰਡ ਕੱਢ ਕੇ ਰੱਖ ਦਿੱਤੀ ਸਾਡੇ ਸਾਹਮਣੇ ਬਲੈਕ ਰੰਗ ਦੀ, ਨੈਸ਼ਨਲ ਉੱਤੇ ਲਿਖਿਆ ਸੀ। ਦੇਖੋ ਸਾਰੇ ਹੈਰਾਨ, ਪਤਾ ਨੀ ਕੀ ਉਹਨਾਂ ਦੇ ਹੱਥ ਦੀ ਸਫਾਈ ਕਰ ਲਓ ਜੋ ਮਰਜ਼ੀ ਕਰ ਲਓ, ਸੋਚ ਦਿੰਦੀਆਂ ਗੇਮਾਂ ਦੇਖ ਦਿੰਦੇ ਸੀ। ਅੱਜ ਕੱਲ ਤਾਂ ਜਾਦੂਗਰ ਪਤਾ ਨੀ ਕਿੱਥੇ ਚਲੇ ਗਏ, ਆਉਂਦੇ ਨੀ ਸਕੂਲਾਂ ਦੇ ਵਿੱਚ, ਸਮਾਂ ਹੀ ਬਦਲ ਗਿਆ। ਸੋ ਇਹ ਯਾਦਾਂ ਮੈਂ
0: ਜਾਦੂਗਰ ਆਇਆ ਹੋਵੇ, ਔਰ ਜਿੱਦਾਂ ਮੈਂ ਕਿਹਾ ਸੀ ਨਾ ਕਿ ਸੱਦਾ ਦੇ ਦਿੰਦੇ ਸੀਗੇ ਕਿ ਬੱਚੇ ਤੁਸੀਂ ਉੱਠ ਕੇ ਆਓ, ਜਰਾ ਬੇਟਾ ਤੂੰ ਉੱਠ ਕੇ ਆਈ, ਹੈ ਨਾ, ਉਦੋਂ ਸੁਪਰ ਐਕਸਾਈਟਮੈਂਟ ਜਿਹੜੀ ਹੋ ਜਾਂਦੀ ਸੀ ਨਾ। ਕਦੇ ਤੁਹਾਨੂੰ ਏਦਾਂ ਜਾਦੂਗਰ ਨੇ ਬੁਲਾ ਕੇ ਸਟੇਜ ਦੇ ਉੱਤੇ ਤੁਹਾਡੇ ਨਾਲ ਕੋਈ ਮੈਜਿਕ ਕੀਤਾ? ਆ ਹਾਂ, ਮੈਨੂੰ ਪਤਾ ਲੱਗ ਗਿਆ ਕਿ ਤੁਹਾਡੇ ਨਾਲ ਵੀ ਇੱਦਾਂ ਹੋਇਆ ਸੀ, ਹੈ ਨਾ। ਜੇ ਹੋਇਆ ਸੀ ਤਾਂ ਮੈਨੂੰ ਵੀ ਦੱਸੋ ਨਾ, ਮੈਨੂੰ ਛੱਡੋ, ਸਾਰੇ ਲਿਸਨਰਸ ਨੂੰ ਪਤਾ ਹੋਣਾ ਚਾਹੀਦਾ ਨਾ ਕਿ ਜਦੋਂ ਸਕੂਲ ਦੇ ਵਿੱਚ ਜਾਦੂਗਰ ਆਉਂਦਾ ਸੀ

0: ਤੇ ਕਿਹੋ ਜਿਹਾ ਮਾਹੌਲ ਬਣਦਾ ਸੀ ਔਰ ਜਦੋਂ ਤੁਹਾਨੂੰ ਜਾਦੂਗਰ ਬੁਲਾ ਕੇ ਸਟੇਜ ਦੇ ਉੱਤੇ ਤੁਹਾਡੇ ਨਾਲ ਕੋਈ ਜਾਦੂ ਕਰਦਾ ਸੀ ਤੇ ਉਸ ਵੇਲੇ ਦਿਲ ਘਾਉ ਮਾਉ ਕਰਦਾ ਸੀਗਾ ਜਾਂ ਫਿਰ ਸੱਚੀ ਖੁਸ਼ੀ ਹੁੰਦੀ ਸੀ। ਬਾਕੀ ਤੁਸੀਂ ਇਹ ਵੀ ਦੱਸ ਸਕਦੇ ਹੋ ਕਿ ਜਦੋਂ ਜਾਦੂਗਰ ਆਇਆ ਸੀ ਤੇ ਅਗਲੇ ਦਿਨ ਤੁਸੀਂ ਖੁਦ ਮੈਜੀਸ਼ੀਅਨ ਬਣ ਗਏ ਸੀ ਕਿ ਨਹੀਂ, ਔਰ ਮੰਮੀ ਪਾਪਾ ਤੋਂ ਇਸ ਵਿਸ਼ੇ ਨੂੰ ਲੈ ਕੇ ਕਦੇ ਡਾਂਟ ਸੁਣੀ ਸੀ ਕਿ ਨਹੀਂ। ਵੀ ਸਕੂਲ 'ਚ ਜਾਦੂਗਰ ਆਇਆ ਹੋਵੇ ਔਰ ਕੋਈ ਯਾਦ ਨਾ ਹੋਵੇ, ਇੰਝ ਤਾਂ ਹੋ ਹੀ ਨਹੀਂ ਸਕਦਾ, ਹੈ ਨਾ। ਇਹ ਚੀਜ਼ਾਂ ਤਾਂ ਜਿਹੜੀਆਂ ਹੈ ਸਾਡੀ ਜ਼ਿੰਦਗੀ ਦਾ ਖੂਬਸੂਰਤ ਹਿੱਸਾ ਨੇ। ਸੋ ਫਿਲਹਾਲ ਦੇ ਲਈ ਇਸ ਖੂਬਸੂਰਤ ਹਿੱਸੇ ਨੂੰ ਹੋਰ ਵੀ ਜ਼ਿਆਦਾ ਸਟਰੋਂਗ ਸਟਰੋਂਗ ਸਟਰੋਂਗ ਸਟਰੋਂਗ ਬਣਾਉਂਦੇ ਹਾਂ ਇੱਕ ਪਿਆਰੇ ਜਿਹੇ ਗੀਤ ਦੇ ਨਾਲ। ਆਓ ਸੁਣਦੇ ਹਾਂ ਜੀ ਦਿਲ ਤੋਂ ਦਿਲ ਤੱਕ ਇੱਕ ਸੋਹਣਾ ਜਿਹਾ ਗੀਤ।
1: ਲੋਟਾ ਤਿੱਤਰ ਮੋਟਾ ਚੱਲ ਮਦਾਰੀ ਪੈਸਾ ਖੋਟਾ।

0: ਲਓ ਜੀ ਲਓ ਇੱਕ ਵਾਰ ਫੇਰ ਤੋਂ ਆ ਗਈ ਹੈ ਰੌਣਕਾਂ। ਬਿਲਕੁਲ ਰੌਣਕਾਂ, ਤੁਹਾਡੇ ਮੈਸੇਜਿਸ ਹੋਰ ਕਿਹੜੀਆਂ ਚੀਜ਼ਾਂ ਨੇ ਰੌਣਕਾਂ। ਦੇਖੋ ਨਾ ਮੌਸਮ ਕਿੱਦਾਂ ਦਾ ਹੋ ਗਿਆ ਨਾ, ਕਦੀ ਕਹਿੰਦਾ ਕਰ ਲੈਣਾ ਚਾਹੀਦਾ ਥੋੜ੍ਹਾ ਜਿਹਾ, ਕਦੀ ਪਿਆਸ ਲੱਗ ਜਾਂਦੀ ਹੈ, ਕਦੀ ਜ਼ਿਆਦਾ ਦੇਰ ਗੱਲਾਂ ਕਰਨੀਆਂ ਪੈਂਦੀਆਂ ਨੇ, ਲੇਕਿਨ ਮੈਂ ਤਾਂ ਰੌਣਕਾਂ ਲਗਾਉਣੀਆਂ ਨੇ ਤੁਹਾਡੇ ਮੈਸੇਜਿਸ ਦੇ ਨਾਲ। ਲਓ ਜੀ ਸੁਣਿਆ ਜੀ ਅਗਲਾ ਮੈਸੇਜ, ਕੌਣ ਦੋਸਤ ਨੇ ਕੀਤਾ ਹੈ।
1: ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ, ਹੱਸਦੇ ਤੇ ਮੁਸਕੁਰਾਉਂਦੇ ਹੋਏ ਸ਼ਨੀਵਾਰ ਦਾ ਨਮਸਕਾਰ ਆਖਦਾ ਹਾਂ। ਅਸੀਂ ਸਾਰੇ ਕਰਦੇ ਹਾਂ 9 ਵਜੇ ਦਾ ਇੰਤਜ਼ਾਰ ਤੇ ਲਾਫਿੰਗ ਸੈਟਰਡੇ ਦਾ ਸੈਗਮੈਂਟ ਲੈ ਕੇ ਮੈਂ ਹੋ ਗਿਆ ਜੀ ਇੱਕਦਮ ਤਿਆਰ।
0: ਅੱਜ
1: ਰੇਡੀਓ ਰੇਨਬੋ ਐਫਐਮ ਦੇ ਮੋਰਚੇ ਤੇ ਸਾਡੀ ਧੀ ਰਾਣੀ ਨਿਸ਼ਾ ਬੇਟਾ ਜੀ ਡਟੇ ਹੋਏ ਨੇ ਤੇ ਕਮਾਲਾਂ ਕੀਤੀਆਂ ਪਈਆਂ ਨੇ
0: ਜੀ।
1: ਅੱਜ

ਜਿਹੜੀ ਗੱਲ ਸ਼ੁਰੂ ਕਰਨ ਜਾ ਰਿਹਾ ਵਾ, ਮਿਸਤਰੀ ਕੰਮ ਕਰਦਾ ਪਿਆ ਸੀ ਤੇ ਗੁਆਂਢਣ ਆਈ ਤੇ ਉਸ ਨੂੰ ਕੰਮ ਕਰਦਿਆਂ ਵੇਖਿਆ ਤੇ ਪੁੱਛਿਆ, ਮਿਸਤਰੀ ਜੀ ਤੁਸੀਂ ਦਿਹਾੜੀ ਤੇ ਹੋ ਕੇ ਠੇਕੇ ਤੇ? ਮਿਸਤਰੀ ਬੋਲਿਆ, ਭੈਣ ਜੀ ਹੁਣ ਤੇ ਮੈਂ ਦਿਹਾੜੀ ਤੇ ਹੀ ਹੈਗਾ ਵਾ, ਠੇਕੇ ਤੇ ਮੈਂ ਸ਼ਾਮ ਨੂੰ ਹੁੰਦਾ ਵਾ। ਹਾਂਜੀ, ਮੇਰਾ ਗੁਆਂਢੀ ਜਿਹਦੇ ਸਿਰ ਤੇ ਇੱਕ ਵੀ ਵਾਲ ਨਹੀਂ ਹੈਗਾ, ਮਤਲਬ ਬੜੇ ਗੁੱਸੇ ਚ ਬਾਹਰ ਆਇਆ ਤੇ ਮੈਂ ਹਿੰਮਤ ਕਰਕੇ ਪੁੱਛ ਹੀ ਲਿਆ, ਵੀਰ ਜੀ ਕੀ ਹੋਇਆ, ਬੜੇ ਉਖੜੇ ਉਖੜੇ ਬਾਹਰ ਆਏ ਹੋ? ਅੱਗੋਂ ਗੁਆਂਢੀ ਬੋਲਿਆ, ਸਵਾਹ ਠੀਕ ਹੋਣਾ ਹੈਗਾ, ਮੈਂ ਗੋਲ ਗਲੇ ਵਾਲੀ ਜਿਹਨੂੰ ਗੰਜੀ ਟੀ ਸ਼ਰਟ ਪਾਈ ਤੇ ਤੁਹਾਡੀ ਭਾਬੀ ਨੂੰ ਪੁੱਛਿਆ, ਡਾਰਲਿੰਗ ਮੈਂ ਕਿਸ ਤਰ੍ਹਾਂ ਦਾ ਲੱਗਦਾ ਪਿਆ ਵਾ? ਉਹ ਮੈਨੂੰ ਵੇਖ ਕੇ ਪਹਿਲਾਂ ਦਾ ਬੜਾ ਹੱਸੀ ਤੇ ਫਿਰ ਬੋਲੀ, ਜਿਸ ਤਰ੍ਹਾਂ ਪਾਰਟੀ ਜਵਾਬ ਵਿੱਚੋਂ ਅੰਗੂਠਾ ਬਾਹਰ ਨਿਕਲਿਆ ਹੁੰਦਾ ਨਾ, ਇਸ ਤਰ੍ਹਾਂ ਦੇ ਲੱਗਦੇ ਪਏ ਹੋ? ਹਾਂਜੀ, ਪਿੰਡ ਤੋਂ ਸ਼ਹਿਰ ਵਿੱਚ ਆਈ ਕੁੜੀ ਆਪਣੇ ਸ਼ਹਿਰੀ ਘਰ ਵਾਲੇ ਨੂੰ ਬੋਲੀ, ਤੁਹਾਨੂੰ ਪਤਾ ਵੀ ਹੈ ਤੁਸੀਂ ਮੈਨੂੰ ਪੇਂਡੂ ਪੇਂਡੂ ਕਹਿੰਦੇ ਰਹਿੰਦੇ ਹੋ, ਸਾਡੇ ਪਿੰਡ ਵਿੱਚ 24 ਘੰਟੇ ਬੋਲਣ ਵਾਲਾ ਰੇਡੀਓ ਮੇਰੇ ਪਾਪਾ ਜੀ ਲਿਆਏ ਸੀ,

0: ਹੱਸੀ ਤੇ ਫਿਰ ਬੋਲੀ, ਜਿਸ ਤਰ੍ਹਾਂ ਪਾਰਟੀ ਜਵਾਬ ਵਿੱਚ ਅੰਗੂਠਾ ਬਾਹਰ ਨਿਕਲਿਆ ਹੁੰਦਾ ਨਾ, ਇਸ ਤਰ੍ਹਾਂ ਦੇ ਲੱਗਦੇ ਪਏ ਹੋ। ਹਾਂਜੀ, ਪਿੰਡ ਤੋਂ ਸ਼ਹਿਰ ਵਿੱਚ ਆਈ ਕੁੜੀ ਆਪਣੇ ਸ਼ਹਿਰੀ ਘਰ ਵਾਲੇ ਨੂੰ ਬੋਲੀ, ਤੁਹਾਨੂੰ ਪਤਾ ਵੀ ਹੈ ਤੁਸੀਂ ਮੈਨੂੰ ਪੇਂਡੂ ਪੇਂਡੂ ਕਹਿੰਦੇ ਰਹਿੰਦੇ ਹੋ, ਸਾਡੇ ਪਿੰਡ ਵਿੱਚ 24 ਘੰਟੇ ਬੋਲਣ ਵਾਲਾ ਰੇਡੀਓ ਮੇਰੇ ਪਾਪਾ ਜੀ ਲਿਆਏ ਸੀ, ਅੱਗੋਂ ਸ਼ਹਿਰੀ ਮੁੰਡਾ ਉਸਦਾ ਪਤੀ ਬੋਲਿਆ, ਪਾਗਲੇ ਆਪਣੀ ਮਾਂ ਬਾਰੇ ਇਸ ਤਰ੍ਹਾਂ ਦੀ ਗੱਲ ਨਹੀਂ ਕਰੀਦੀ, ਚੰਗਾ ਨਹੀਂ ਲੱਗਦਾ। ਹਾਂਜੀ, ਜਨਾਨੀ ਆਪਣੇ ਬੰਦੇ ਨੂੰ ਬੋਲੀ, ਮੈਂ ਕਿਹਾ ਸੁਣਦੇ ਹੋ ਤੁਹਾਡਾ ਕੋਈ ਜਮਾਤੀ ਆਇਆ ਜੇ, ਮਤਲਬ ਕਲਾਸਮੇਟ ਬੰਦਾ ਬੋਲਿਆ, ਉਹ ਤੈਨੂੰ ਕਿਸ ਤਰ੍ਹਾਂ ਪਤਾ ਉਹ ਮੇਰਾ ਜਮਾਤੀ ਏ। ਜਨਾਨੀ ਬੋਲੀ, ਪਤਾ ਤੇ ਮੈਂ ਉਦੋਂ ਆਪਾਂ ਹੀ ਲਾ ਲਿਆ ਸੀ ਜਦੋਂ ਉਸਨੇ ਪੁੱਛਿਆ ਢੱਕਣ ਘਰ ਹੈਗਾ ਕਿ ਨਹੀਂ। ਯਾਰ ਤੇ ਫਿਰ ਯਾਰ ਹੀ ਹੁੰਦੇ ਨੇ। ਸਾਰਿਆਂ ਵੀਰਾਂ ਅੱਗੇ ਬੇਨਤੀ ਕਰਾਂਗਾ ਕਿ ਆਪਣੀ ਜਨਾਨੀ ਦੀ ਕਦਰ ਕਰਿਆ ਕਰੋ, ਜਿਹੜੀ ਇੱਕ ਸੂਟ ਲੈਣ ਵਾਸਤੇ ਸਾਰੀ ਦੁਕਾਨ ਦੀ ਤਹਿਸ ਨਹਿਸ ਕਰ ਛੱਡਦੀ ਏ, ਉਹਨੇ ਤੁਹਾਨੂੰ ਪਸੰਦ ਕੀਤਾ ਹੈਗਾ ਜੇ। ਹਾਂਜੀ, ਅੱਜ ਕੱਲ ਜਿਹਨੂੰ ਵੇਖੋ ਮੋਬਾਈਲ ਚ ਵੜਿਆ ਰਹਿੰਦਾ। ਇੱਕ ਪਤੀ ਮੋਬਾਈਲ ਵੇਖਦਾ ਪਿਆ ਸੀ, ਉਹਦੀ ਪਤਨੀ ਆਪਣੇ 6-7 ਸਾਲ ਦੇ ਬੱਚੇ ਨੂੰ ਖਾਣਾ ਖਵਾਉਂਦੀ ਪਈ ਸੀ। ਅਚਾਨਕ ਪਤੀ ਬੋਲਿਆ, ਯਾਰ ਮੈਂ ਸੋਚਦਾ ਪਿਆ ਹਾਂ ਕਿ ਮੈਂ ਡੀਪੀ ਚੇਂਜ ਕਰ ਲਵਾਂ। ਪਤਨੀ ਬੋਲੀ, ਡੀਪੀ ਮਤਲਬ? ਇਸ ਤੋਂ ਪਹਿਲਾਂ ਪਤੀ ਕੁਝ ਬੋਲਦਾ ਉਹਨਾਂ ਦਾ ਹੁਸ਼ਿਆਰ ਕਾਕਾ ਹੀ ਬੋਲ ਪਿਆ, ਮੰਮੀ ਜੀ ਪਾਪਾ ਜੀ ਆਪ ਨੂੰ ਬਦਲਣ ਦੀ ਗੱਲ ਕਰਦੇ ਪਏ ਨੇ। ਮਾਂ ਬੋਲੀ, ਕੀ ਮਤਲਬ ਹੈ ਤੇਰੀ ਇਸ ਗੱਲ ਦਾ? ਕਾਕਾ ਜੀ ਬੋਲੇ, ਡੀਪੀ ਮਤਲਬ ਧਰਮ ਪਤਨੀ। ਹਾਂਜੀ, ਪਤੀ ਐਸੀ ਵੱਜ ਪਿਆ ਹੈਗਾ ਜੀ। ਬੇਸ਼ੱਕ ਪੰਜਾਬੀ ਬੜੀ ਵਧੀਆ ਭਾਸ਼ਾ ਏ, ਪਰ ਇੰਗਲਿਸ਼ ਹਰ ਪਾਸੇ ਛਾਈ ਪਈ ਜੇ, ਇਸ ਕਰਕੇ ਅੰਗਰੇਜ਼ੀ ਸਿੱਖਣੀ ਪਈ। ਜਿਸ ਤਰ੍ਹਾਂ ਈਟ ਯੂਅਰ ਹਸਬੈਂਡ ਮਤਲਬ ਖਸਮਾਂ ਨੂੰ ਖਾਓ, ਹੁਣ ਮੈਂ ਤੁਹਾਨੂੰ ਨਹੀਂ ਸਿਖਾ ਸਕਦਾ, ਮੈਂ ਵਿਹਲਾ ਨਹੀਂ ਹੈਗਾ ਜੇ। ਸਾਰੇ ਹੱਸਦੇ ਰਹੋ, ਖੁਸ਼ ਰਹੋ, ਹੱਸਦੇ ਹੱਸਦੇ ਕੱਟਦਿਆਂ ਦੱਸੇ, ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
1: ਥੈਂਕ ਯੂ ਉਦੇ ਚੰਦਰ ਜੀ, ਪ੍ਰੋਗਰਾਮ ਨੂੰ ਖੂਬਸੂਰਤ ਬਣਾਉਣ ਦੇ ਲਈ ਔਰ ਰੌਣਕਾਂ ਲਗਾਉਣ ਦੇ ਲਈ ਔਰ ਸਭ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਲੈ ਕੇ ਆਉਣ ਦੇ ਲਈ ਤੁਹਾਡਾ ਆਲਵੇਜ਼ ਲਾਫਿੰਗ ਸੈਟਰਡੇ ਜਿਹੜਾ ਆ ਬਾ ਕਮਾਲ ਹੁੰਦਾ ਹੈ, ਔਰ ਤੁਸੀਂ ਖੂਬ ਸਾਰੀਆਂ ਰੌਣਕਾਂ ਜਿਹੜੀਆਂ ਲਗਾ ਦਿੰਦੇ ਹੋ ਅਤੇ ਆਓ ਪ੍ਰੋਗਰਾਮ 'ਚ ਸ਼ਾਮਿਲ ਕਰਨੇ ਆ। ਅਗਲਾ ਮੈਸੇਜ ਕਿਸ ਦੋਸਤ ਨੇ ਭੇਜਿਆ ਹੈ?
2: ਹੈਲੋ ਦਿਲ ਆਪਣਾ ਪੰਜਾਬੀ, ਨਿਸ਼ਾ ਮੈਡਮ ਜੀ, ਵੈਰੀ ਗੁੱਡ ਮਾਰਨਿੰਗ, ਵੀਕਐਂਡ ਸੈਚਰਡੇ, ਹੈਪੀ ਹੈਪੀ ਸੈਚਰਡੇ, ਠੰਡੀ ਮਿੱਠੀ ਹਵਾ ਤੇ ਬਰਸਾਤ ਦਾ ਚਮਚਮਾਉਂਦੀ ਬਰਸਾਤ ਦੇ ਨਾਲ ਤੁਹਾਡੀਆਂ ਗੱਲਾਂ ਬਾਤਾਂ ਸੁਣਦੇ ਹੋਏ ਬਹੁਤ ਵਧੀਆ ਲੱਗਾ, ਬੜੀ ਠੰਡੀ ਹਵਾ ਸੀ, ਤੁਹਾਡੀਆਂ ਗੱਲਾਂ ਬਹੁਤ ਵਧੀਆ ਸੀਗੀਆਂ, ਬੜੇ ਸੋਹਣੇ ਤੁਸੀਂ ਡਾਕਟਰ ਸੌਰਭ ਜੀ ਦੇ ਨਾਲ, ਆਯੁਰਵੈਦਿਕ ਦੇ ਨਾਲ ਜੀ ਦੇ ਨਾਲ ਸਾਡੀ ਗੱਲਬਾਤ ਕਰਵਾਈ, ਸਾਨੂੰ ਸੁਣਾਇਆ ਸਾਰਾ ਕੁਛ ਕਿ ਸਾਨੂੰ ਆਪਣਾ ਮੌਨਸੂਨ ਦੇ ਵਿੱਚ ਕਿਸ ਤਰ੍ਹਾਂ ਬਚਾਅ ਰੱਖਣਾ ਹੈ। ਮੈਡਮ ਜੀ, ਅੱਧਾ ਤੇ ਸਾਡੇ ਕਿਚਨ ਦੇ ਵਿੱਚ ਹੀ ਹੁੰਦਾ ਹੈ ਸਮਾਨ, ਤੇ ਅੱਧਾ ਸਾਡੇ ਪਰਿਆਵਰਣ ਦੇ ਵਿੱਚ ਨੇ, ਜਿਸ ਤਰ੍ਹਾਂ ਤੁਲਸੀ
1: ਜੀ,
2: ਹੋਰ ਪੇੜ ਪੌਦੇ, ਜਵੈਣ ਦਾ ਬੂਟਾ, ਇਹ ਸਾਰੇ ਪੇੜ ਪੌਦੇ ਸਾਨੂੰ ਬਹੁਤ ਵਧੀਆ ਆਯੁਰਵੈਦਿਕ ਦੇ ਵਿੱਚ ਸਾਡੀ ਮਦਦ ਕਰਦੇ ਨੇ। ਨਿੰਮ ਦਾ ਬੂਟਾ, ਇਹ ਸਾਰੀਆਂ ਗੱਲਾਂ ਆਪਾਂ ਸੁਣਦੇ ਹੋਏ ਫਿਰ ਤੁਸੀਂ ਸਾਨੂੰ ਦੱਸਿਆ ਕਿ ਬਿਹਾਰ ਦੇ ਵਿੱਚ 700 ਸਾਲ ਪੁਰਾਣਾ ਬਰਗਦ ਦਾ ਪੇੜ, ਇਹ ਕਿਹੜੇ ਜ਼ਿਲ੍ਹੇ ਵਿੱਚ ਹੈ? ਇਹ ਜ਼ਿਲ੍ਹਾ ਹੈਗਾ ਮੁੰਗੇਰ, ਇਹ 700 ਸਾਲ ਪੁਰਾਣਾ ਹੈ, ਇਹ ਵਿਗਿਆਨਿਕਾਂ ਨੇ ਪਤਾ ਲਗਾਇਆ ਹੈ। ਹੁਣ ਤੁਸੀਂ ਆ ਗਏ ਹੋ ਜਾਦੂਗਰ ਦੇ ਉੱਪਰ, ਸਕੂਲ ਟਾਈਮ ਦੇ ਵਿੱਚ ਜਾਦੂਗਰ ਨੇ ਆਉਣਾ ਤੇ ਸਾਨੂੰ ਖੁਸ਼ੀ ਨਾ ਛਾਣੀ, ਫਟਾਫਟ ਸਾਰੀਆਂ ਸਹੇਲੀਆਂ ਨੇ ਇਕੱਠੇ ਹੋ ਕੇ ਇੱਕ ਜਗ੍ਹਾ ਤੇ ਬਹਿ ਜਾਣਾ ਤੇ ਜਾਦੂਗਰ ਦੀਆਂ ਜਾਦੂ ਦੀਆਂ ਚੀਜ਼ਾਂ ਦੇਖ ਕੇ ਬੜਾ ਖੁਸ਼ ਹੋਣਾ ਤੇ ਤਾਲੀਆਂ ਵਜਾਉਣੀਆਂ। ਸਾਡਾ ਮੈਡਮ ਜੀ ਕਰਿਆ ਅਨੁਭਵ ਦਾ ਵੀ ਇੱਕ ਸਬਜੈਕਟ ਸੀਗਾ, ਇਹਦੇ ਵਿੱਚ ਇੱਕ ਪੀਰੀਅਡ ਲੱਗਦਾ ਸੀਗਾ ਤੇ ਉਹਦੇ ਵਿੱਚ ਸਾਨੂੰ ਨਿੱਕੀਆਂ ਨਿੱਕੀਆਂ ਬੋਲਾਂ ਦੇ ਉੱਪਰ ਸਿਤਾਰੇ ਲਗਾਉਣੇ ਔਰ ਛੋਟੀਆਂ ਛੋਟੀਆਂ ਚੀਜ਼ਾਂ ਬਣਾਉਣੀਆਂ ਸਿਖਾਉਂਦੇ ਸੀ, ਤੇ ਇਹਦੇ ਵਿੱਚ ਵੀ ਇੱਕ ਇੱਕ ਆਉਂਦਾ ਹੁੰਦਾ ਸੀਗਾ, ਇੱਕ ਟੀਚਰ ਆਉਂਦਾ ਹੁੰਦਾ ਸੀ ਫਲਾਵਰ ਦੇ, ਸਾਨੂੰ ਗੁੱਡੀ ਕਾਗਜ਼ ਦੇ ਫਲਾਵਰ ਬਣਾਉਣੇ ਸਿਖਾਉਂਦਾ ਸੀ। ਪਹਿਲੇ ਇਹ ਅਸੀਂ ਸਿੱਖੇ, ਫਿਰ ਸਾਡੇ ਬੱਚਿਆਂ ਨੇ ਆ ਕੇ ਸਾਨੂੰ ਦੱਸਿਆ ਤੇ ਨਾਲ ਹੁਣ ਸਾਨੂੰ ਦੋਤੀਆਂ ਆ ਕੇ ਦੱਸਦੀਆਂ ਨੇ ਕਿ ਨਾਨੀ ਹਮਾਰੇ ਸਕੂਲ ਮੇ ਫਲਾਵਰ ਵਾਲਾ ਆਇਆ ਥਾ, ਮੈਨੇ ਯੇ ਖਰੀਦਾ, ਮੈਨੇ ਵੋ ਖਰੀਦਾ। ਸਾਰੀਆਂ ਗੱਲਾਂ ਸੁਣਦੇ ਹੋਏ ਮੈਂ ਤੁਹਾਡੀ ਆਪਣੀ ਕਿਰਨ ਨਰੁੱਲਾ, ਗ੍ਰੀਨ ਪਾਰਕ, ਕਪੂਰਥਲਾ।
1: ਬਿਲਕੁਲ ਕਿਰਨ ਰੁਲਾ ਜੀ, ਪਤਾ ਲੱਗ ਗਿਆ ਕਿ ਕਿੰਨੇ ਸ਼ਿੱਦਤ ਦੇ ਨਾਲ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਸੀ ਔਰ ਤੁਹਾਡੇ ਮੈਸੇਜਿਸ ਹੀ ਨੇ ਜਿਹੜੇ ਪ੍ਰੋਗਰਾਮ ਦੀ ਖੂਬਸੂਰਤੀ ਨੂੰ ਹੋਰ ਵੀ ਜ਼ਿਆਦਾ ਵਧਾ ਦਿੰਦੇ ਨੇ ਔਰ ਪ੍ਰੋਗਰਾਮ ਦੇ ਵਿੱਚ ਘੜੀ ਦੀ ਸੂਈ ਜਿਹੜੀ ਹੈ ਸਮਾਂ ਦੱਸ ਰਹੀ ਹੈ ਪੂਰੇ ਦੇ ਪੂਰੇ 9:33 ਔਰ 1-2-3 ਸੈਕਿੰਡ ਜਿਹੜੇ ਹੈ ਹੋ ਗਏ ਨੇ ਔਰ ਜੇਕਰ ਤੁਸੀਂ ਹਾਲੇ ਤੱਕ ਮੈਸੇਜ ਨਹੀਂ ਜੇ ਘੱਲਿਆ ਤਾਂ ਫਟਾਫਟ 9-8-5-5-1-0-1-0-2 ਦਾ ਤੇ ਘੱਲ ਦਿਓ ਆਪਣਾ ਪਿਆਰਾ ਜਿਹਾ ਮੈਸੇਜ ਤਾਂ ਕਿ ਪ੍ਰੋਗਰਾਮ ਦੇ ਵਿੱਚ ਉਹਨੂੰ ਸ਼ਾਮਿਲ ਕੀਤਾ ਜਾ ਸਕੇ ਔਰ ਪ੍ਰੋਗਰਾਮ ਦੀ ਖੂਬਸੂਰਤੀ ਨੂੰ ਹੋਰ ਵੀ ਜ਼ਿਆਦਾ ਵਧਾਇਆ ਜਾ ਸਕੇ। ਔਰ ਅਗਲਾ ਮੈਸੇਜ ਮੇਰੇ ਕੋਲ ਆਇਆ ਹੈ, ਲਫ਼ਜ਼ੋਂ ਕੇ ਧਾਗੇ ਸੇ ਜੋ ਦਿਲ ਕੋ ਪਿਰੋ ਜਾਤੀ ਹੈ,

0: निशा जी की आवाज़ सीधा रूह में उतर जाती है। हर शाम महक उठती है आपके अल्फाजों से, आपकी सादगी ही आपकी पहचान बन जाती है। सुशील कुमार रेड़े सानू मैसेज कर रहे ने हरियाणा तो, और इन्हों का पिंड है बकारपुर, और इतों खूबसूरत मैसेज साढ़े को आया है। अगला मैसेज आप सुन लेने जी, किड़े दोस्त ने किया है। ਸਸਰੀਕਾਲ ਜੀ,
1: ਬੀਪੀਓ ਕੋਟਲੀ ਥਾਨ ਸਿੰਘ ਡਿਸਟ੍ਰਿਕਟ ਜਲੰਧਰ ਤੋਂ ਮਿੰਟੂ ਚੰਦੇਲ ਜੀ।
0: ਜੀ ਚੰਦੇਲ ਜੀ।
1: ਨਿਸ਼ਾ ਜੀ, ਮੈਂ ਕਾਫੀ ਦੇਰ ਬਾਅਦ ਤੁਹਾਡਾ ਪ੍ਰੋਗਰਾਮ ਸੁਣਿਆ।
0: ਅਰੇ ਵਾਹ।
1: ਔਰ ਕਾਫੀ ਦੇਰ ਬਾਅਦ ਮੈਂ ਮੈਸੇਜ ਕਰ ਰਿਹਾ
0: ਜੀ।
1: ਔਰ ਨਿਸ਼ਾ ਜੀ, ਮੈਂ ਤੁਹਾਨੂੰ ਇੱਕ ਡਾਇਲੋਗ ਸੁਣਾਵਾਂਗਾ ਜੋ ਮੈਨੂੰ ਵੀ ਬਹੁਤ ਪਸੰਦ ਹੈ, ਤੁਹਾਨੂੰ ਵੀ ਪਸੰਦ ਆਏਗਾ, ਔਰ ਮਾਸਟਰ ਮੋਹਨ ਲਾਲ ਜੀ ਨੂੰ ਵੀ ਪਸੰਦ ਆਏਗਾ, ਜਸਵੀਰ ਸਿੰਘ ਦੂੜਾ ਜੀ ਨੂੰ ਵੀ ਪਸੰਦ ਆਏਗਾ, ਔਰ ਪਾਲੀ ਸਾਹਿਬ ਨੂੰ ਵੀ ਪਸੰਦ ਆਏਗਾ।
0: ਸਾਰਿਆਂ ਨੂੰ ਪਸੰਦ।
1: ਔਰ ਡਾਇਲੋਗ ਇਸ ਤਰ੍ਹਾਂ, ਸ਼ੋਲੇ ਫਿਲਮ ਦਾ ਡਾਇਲੋਗ ਹੈ ਤੇ ਉਹ ਮੈਂ ਤੁਹਾਨੂੰ ਸੁਣਾਵਾਂਗਾ। ਮੈਨੂੰ ਕਿਸੇ ਤੇ ਹਾਸਾ ਆ ਜਾਂਦਾ ਹੁੰਦਾ ਵੀ ਚਲੋ ਕਹਿੰਦੇ ਨਾ, ਚਲੋ ਜੇ ਆਪ ਵੀ ਹੱਸਦਾ ਹੋਵੇ ਤਾਂ ਬੰਦਾ ਦੂਸਰਿਆਂ ਨੂੰ ਵੀ ਹੱਸਾ ਸਕਦਾ ਹੈ।
0: ਬਿਲਕੁਲ ਸਹੀ, ਬਿਲਕੁਲ ਸਹੀ।
1: ਨਹੀਂ ਜੇ ਤੂੰ ਮੁਝੇ ਛੇੜ ਕੇ ਨਹੀਂ ਜਾ ਸਕਦਾ, ਜੇ ਜਿਨ ਲੋਗੋਂ ਨੇ ਤੁਮਹਾਰਾ ਖੂਨ ਬਹਾਇਆ ਹੈ, ਮਕਸਦ ਇੱਕ ਇੱਕ ਚੁਨ ਚੁਨ ਕੇ ਮਰੂੰਗਾ, ਚੁਨ ਚੁਨ ਕੇ। ਗੱਬਰ ਸਿੰਘ ਆ ਰਹਾ ਹੂੰ ਮੈਂ, ਵਾਕਿਫ ਨਹੀਂ ਹੈ ਤੁਮਰੇ ਜਨੂਨ ਸੇ, ਤੁਝਕੋ ਨਹਿਲਾ ਦੂੰਗਾ ਤੇਰੇ ਹੀ ਖੂਨ ਸੇ।
0: ਧਰਮਿੰਦਰ ਜੀ ਨੂੰ ਪ੍ਰੈਜੈਂਟ ਕੀਤਾ ਹੈ, ਵਾਕਈ ਬਹੁਤ ਹੀ ਕਮਾਲ ਹੈ।
1: ਅਕਸਰ ਹੀ ਤੁਹਾਡਾ, ਚਲੋ ਅੱਜ ਲਾਸਟ ਟਾਈਮ ਵੀ ਨਹੀਂ ਮੈਂ ਸੁਣ ਸਕਿਆ ਤੁਹਾਡਾ ਪ੍ਰੋਗਰਾਮ।
0: ਜੀ ਜੀ, ਕੋਈ ਗੱਲ।
1: ਬਹੁਤ ਹੀ ਅੱਛਾ ਪ੍ਰੋਗਰਾਮ ਪੇਸ਼ ਕਰਦੇ ਹੋ, ਕਿਉਂਕਿ ਇੱਕ ਤਾਂ ਤੁਸੀਂ ਬਹੁਤ ਹੀ, ਚਲੋ ਕਾਫੀ ਸਾਲਾਂ ਤੋਂ ਇਸ ਜੋ ਵੀ ਪਲੇਟਫਾਰਮ ਹੈ ਇਸ ਤੇ ਤੁਸੀਂ ਆਉਂਦੇ ਰਹਿੰਦੇ ਹੋ
0: ਜੀ,
1: ਔਰ ਬਹੁਤ ਹੀ ਅੱਛਾ ਪ੍ਰੋਗਰਾਮ ਪੇਸ਼ ਕਰਦੇ ਹੋ, ਬਹੁਤ ਅੱਛਾ ਲੱਗਦਾ ਤੁਹਾਡੀਆਂ ਆਵਾਜ਼ਾਂ ਸੁਣ ਕੇ, ਬਹੁਤ ਅੱਛਾ ਲੱਗਦਾ ਹੈ। ਖੁਸ਼ ਰਹੋ ਹਮੇਸ਼ਾ, ਸਾਰੇ ਜਿੰਨੇ ਵੀ ਇਸ ਟਾਈਮ 102.7 ਸੁਣ ਰਹੇ ਨੇ, ਮਿਹਰਬਾਨੀ
0: ਜੀ। ਤੁਹਾਡੀਆਂ ਦੁਆਵਾਂ ਹੀ ਨੇ ਜਿਹੜੀਆਂ ਪ੍ਰੋਗਰਾਮ ਦੇ ਵਿੱਚ ਚਾਰ ਚੰਦ ਲਗਾ ਦਿੰਦੀਆਂ ਨੇ। ਔਰ ਪ੍ਰੋਗਰਾਮ ਚ ਆਓ ਸੁਣਨੇ ਆ ਅਗਲਾ ਮੈਸੇਜ ਕਿਹੜੇ ਦੋਸਤ ਨੇ ਕੀਤਾ ਹੈ। ਔਰ ਜੇ ਤੁਸੀਂ ਹਾਲੇ ਤੱਕ ਨਹੀਂ ਕੀਤਾ, 9855101027 ਤੇ, ਯਾਨੀ ਕਿ 9855101027। ਬਿਲਕੁਲ ਇਸੀ ਨੰਬਰ 'ਤੇ ਤੁਸੀਂ ਮੈਸੇਜ ਕਰਨਾ ਹੈ, ਜਲਦੀ ਜਲਦੀ ਮੈਸੇਜ ਕਰੋ ਨਾ ਫਿਰ। ਹਾਂ ਬੈਠੇ ਕਿਉਂ, ਇੰਤਜ਼ਾਰ ਕਿਸ ਚੀਜ਼ ਦਾ, ਜਲਦੀ ਜਲਦੀ ਮੈਸੇਜ ਕਰ ਦਿਓ। ਪ੍ਰੋਗਰਾਮ ਦਿਲ ਆਪਣਾ ਪੰਜਾਬੀ ਚੱਲ ਰਿਹਾ ਹੈ, ਔਰ ਪੰਜਾਬੀਆਂ ਦਾ ਫੇਵਰੇਟ ਵਾਲਾ ਸਿਲਸਿਲਾ ਹੈ। ਔਰ ਅਗਲਾ ਮੈਸੇਜ ਸੁਣ ਲੈਂਦੇ ਹਾਂ।
2: ਨਿਸ਼ਾ ਮੈਡਮ ਜੀ ਕੋ ਸੁਬਹ ਕੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਜੀ, ਔਰ ਸਭੀ ਸਰੋਤਾਓ ਕੋ। ਸੁਸ਼ੀਲ ਕੁਮਾਰ ਪਿੰਡ ਬੱਕਰਪੁਰ ਹਰਿਆਣਾ ਵੱਲ ਦੀ, ਸਤਿ ਸ਼੍ਰੀ ਅਕਾਲ, ਨਮਸਕਾਰ,
0: ਨਮਸਕਾਰ, ਗੁਡ ਮਾਰਨਿੰਗ ਜੀ।
2: ਆਪਕਾ ਪ੍ਰੋਗਰਾਮ ਬਹੁਤ ਹੀ ਅੱਛਾ ਚੱਲ ਰਿਹਾ ਹੈ ਮੈਡਮ ਜੀ,
0: ਔਰ
2: ਆਪਕੀ ਆਵਾਜ਼ ਕਾ ਕਿਆ ਕਹਿਣਾ,
0: ਜਾਦੂ
2: ਬਿਖੇਰ ਕੇ ਰੱਖ ਦਿਆ ਪੂਰੇ ਜਲੰਧਰ FM ਰੇਨਬੋ ਰੇਡੀਓ ਪਰ
0: ਜੀ।
2: ਔਰ ਦਿਲ ਆਪਣਾ ਪੰਜਾਬੀ ਕੀ ਜਿਤਨੀ ਵੀ ਤਾਰੀਫ ਕੀ ਜਾਏ ਬਹੁਤ ਹੀ ਕਮ ਹੈ। ਸਭੀ ਵੈਸੇ ਤੋ ਐਂਕਰ ਆਰਜੇ ਅੱਛਾ ਪ੍ਰੋਗਰਾਮ ਕਰਤੇ ਹੈ, ਪੰਜਾਬੀ ਤੜਕਾ ਵੀ ਪ੍ਰੋਗਰਾਮ ਬਹੁਤ ਅੱਛਾ ਆਤਾ ਹੈ ਪ੍ਰੋਗਰਾਮ ਕੇ ਬਾਅਦ, ਪਰ ਇਸ ਪ੍ਰੋਗਰਾਮ ਕਾ ਇੱਕ ਅਲੱਗ ਹੀ ਮਜ਼ਾ ਹੈ। ਇਸਮੇ ਐਸਾ ਮਹਿਸੂਸ ਹੋਤਾ ਹੈ ਕਿ ਕੋਈ ਆਪਣੀ ਫਿਲਮ OTT ਪੇ ਰਿਲੀਜ਼ ਹੋ ਰਹੀ ਹੈ, ਔਰ ਉਸਕੇ ਡਾਇਲੋਗ ਸੁਣਨੇ ਮੇਂ ਜਿਤਨਾ ਸਵਾਦ ਆਤਾ ਹੈ, ਉਤਨਾ ਹੀ ਇਸਮੇ ਆਪਣੀ ਆਵਾਜ਼ ਸੁਣਨੇ ਕੋ ਬਹੁਤ ਹੀ ਸਵਾਦ ਆਤਾ ਹੈ। ਔਰ ਕਈ ਅੱਛੇ ਅੱਛੇ ਦੋਸਤ ਵੀ ਇਸਮੇ ਮੈਸੇਜ ਵਾਇਸ ਆਤੇ ਹੈ, ਤੋ ਉਨਕਾ ਬਹੁਤ ਸੁਣਨੇ ਮੇਂ ਮਜ਼ਾ ਆਤਾ ਹੈ। ਕੋਈ ਰੈਸਪੀ ਬਤਾਤਾ ਹੈ, ਕਿਰਨ ਜੀ ਮੈਡਮ ਜੀ ਹੈ, ਕੁਛ ਇੱਕ ਹੋਰ ਅੰਕਲ ਜੀ ਹੈ, ਉਨਕਾ ਨਾਮ ਮੇਰੇ ਯਾਦ ਨਹੀਂ ਹੈ, ਕਈ ਹੈ ਜੋ ਆਪਣੇ ਕੁਛ ਸ਼ਾਇਰਾਨਾ ਅੰਦਾਜ਼ ਮੇਂ ਕੁਛ ਭਗਤੀ ਅੰਦਾਜ਼ ਮੇਂ ਬਿਆਨ ਕਰਤੇ ਹੈ। ਇਸੀ ਕੇ ਸਾਥ ਸੁਸ਼ੀਲ ਕੁਮਾਰ ਜੀ ਕੀ ਤਰਫ ਸੇ ਸਭੀ ਕੋ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਮੈਸੇਜ ਕੀਤਾ ਸਾਡੇ ਲਈ ਇਹੀ ਖਾਸ ਬਣ ਜਾਂਦਾ ਹੈ। ਨਿਊਜ਼ ਔਨ ਯੂਅਰ ਐਪ ਦੇ ਜ਼ਰੀਏ ਵੀ ਬਹੁਤ ਸਾਰੇ ਦੋਸਤ ਬਣੇ ਨੇ, ਔਰ ਜਿਹੜੇ ਬਣੇ ਹੋਏ ਨੇ ਉਹ ਵੀ ਪ੍ਰੋਗਰਾਮ 'ਚ ਮੈਸੇਜ ਕਰ ਸਕਦੇ ਨੇ। ਦੂਰ ਬੈਠੇ ਆਪਣੇ ਪਿਆਰ ਨੂੰ ਜ਼ਾਹਰ ਕਰਨ ਦਾ ਬਹੁਤ ਹੀ ਖੂਬਸੂਰਤ ਤਰੀਕਾ ਇਹੀ ਹੈ ਕਿ ਤੁਸੀਂ ਫਟਾਫਟ ਤੋਂ ਪ੍ਰੋਗਰਾਮ ਦੇ ਵਿੱਚ ਮੈਸੇਜਸ ਕਰ ਦਿਓ। ਲਓ ਜੀ ਅਗਲਾ ਮੈਸੇਜ ਸੁਣ ਲੈਂਦੇ ਹਾਂ।
2: ਨਿਸ਼ਾ ਮੈਡਮ ਜੀ,

0: ਜਾਦੂਗਰੀ ਨਹੀਂ ਕਰ ਰਹੀ, ਨਾ ਹੀ ਮੇਰੇ ਕੋਲ ਕੋਈ ਮੈਜਿਕ ਸਟਿਕ ਹੈ, ਮੇਰੇ ਕੋਲ ਤਾਂ ਪਿਆਰ ਭਰੇ ਅਲਫਾਜ਼ ਨੇ ਔਰ ਪਿਆਰ ਭਰੇ ਅਹਿਸਾਸ ਨੇ ਜਿਹੜੇ ਕਿ ਤੁਹਾਡੇ ਨਾਲ ਦਿਲ ਤੋਂ ਦਿਲ ਤੱਕ ਜੁੜੇ ਹੋਏ ਨੇ। ਲਓ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲੈਂਦੇ ਹਾਂ ਅਗਲਾ ਮੈਸੇਜ ਕਿ ਸਾਡੇ ਦੋਸਤ ਜਿਹੜੇ ਹੈ ਪ੍ਰੋਗਰਾਮ 'ਚ ਬਹੁਤ ਸਾਰੇ ਮੈਸੇਜਸ ਕਰ ਰਹੇ ਨੇ ਅਤੇ ਇਹਨਾਂ ਨੂੰ ਸ਼ਾਮਿਲ ਕਰ ਲੈਂਦੇ ਹਾਂ ਅਸੀਂ। ਔਰ ਕਹਿ ਰਹੇ ਨੇ ਜੀ ਲੋਹਾ ਬਾਜ਼ਾਰ ਮਲੇਰ ਕੋਟਲਾ ਤੋਂ ਰਕੇਸ਼ ਕੁਮਾਰ ਜੀ ਨੇ ਇੱਕ ਚੁਟਕਲਾ ਜਿਹੜਾ ਆ ਉਹ ਘੱਲਿਆ ਜੀ, ਔਰ ਕਹਿ ਰਹੇ ਨੇ ਚਾਰ ਬੱਚੇ ਸੀਗੇ, ਚਿੜੀ ਉੱਡ ਕਾਂ ਉੱਡ ਖੇਡ ਰਹੇ ਸੀਗੇ। ਚਿੜੀ ਉੱਡ ਕਾਂ ਉੱਡ ਯਾਦ ਆ ਗਿਆ ਨਾ, ਕਿਹੜੀ ਖੇਡ ਸੀ ਉਹ? ਇੱਕ ਬੱਚਾ ਕਹਿੰਦਾ ਚਿੜੀ ਉੱਡ ਕਾਂ ਉੱਡ ਉੱਡ ਚੱਪਲ ਉੱਡ, ਬਾਕੀ ਬੱਚੇ ਰੌਲਾ ਪਾਉਂਦੇ ਚੱਪਲ ਤਾਂ ਉੱਡਦੀ ਨਹੀਂ। ਬੱਚਾ ਆਪਣੀ ਮੰਮੀ ਨੂੰ ਆਵਾਜ਼ ਮਾਰਦਾ, ਮੈਂ ਕੱਲ੍ਹ ਸਕੂਲ ਨਹੀਂ ਜਾਣਾ। ਮੰਮੀ ਵਗਾ ਕੇ ਚੱਪਲ ਮਾਰਦੀ ਹੈ ਅਤੇ ਬੱਚਾ ਕਹਿੰਦਾ ਦੇਖਿਆ ਦੇਖਿਆ ਦੇਖਿਆ ਚੱਪਲ ਵੀ ਉੱਡਦੀ ਹੈ। ਲਓ ਜੀ ਅਗਲਾ ਮੈਸੇਜ ਹੈ ਜੀ, ਗੁੱਡ ਮਾਰਨਿੰਗ ਮੈਡਮ ਜੀ, ਸੁਨੀਲ ਕੁਮਾਰ ਜੰਮੂ ਕਸ਼ਮੀਰ ਡਿਸਟ੍ਰਿਕਟ ਸਾਂਬਾ ਤੋਂ। ਪਿਆਰ ਕਾ ਤੋਹਫਾ ਹਰ ਕਿਸੀ ਕੋ ਨਹੀਂ ਮਿਲਤਾ, ਯੇ ਵੋ ਫੂਲ ਹੈ ਜੋ ਹਰ ਬਾਗ ਮੇਂ ਨਹੀਂ ਖਿਲਤਾ, ਇਸ ਫੂਲ ਕੋ ਕਭੀ ਟੂਟਨੇ ਮਤ ਦੇਨਾ, ਕਿਉਂਕਿ ਟੂਟਾ ਹੁਆ ਫੂਲ ਕਭੀ ਦੁਬਾਰਾ ਨਹੀਂ ਖਿਲਤਾ। ਸੋ ਇਹ ਪਿਆਰੇ ਪਿਆਰੇ ਮੈਸੇਜ ਜਿਹੜੇ ਆ ਪ੍ਰੋਗਰਾਮ 'ਚ ਕਰਦੇ ਰਹੋ। ਔਰ ਅਗਲਾ ਮੈਸੇਜ ਸੁਣਦੇ ਹਾਂ ਜੀ, ਕੌਣ ਦੋਸਤ ਕਰ ਰਹੇ ਨੇ?
1: ਦਿਲ ਆਪਣਾ ਪੰਜਾਬੀ, ਗੁੱਡ ਮਾਰਨਿੰਗ ਮੈਡਮ ਜੀ।
0: ਗੁੱਡ ਮਾਰਨਿੰਗ।
1: ਮੈਂ ਸੰਸਾਰ ਚੰਦ, ਗ੍ਰਾਮ ਲਾਲਾ ਚਪਾਰਾ, ਤਹਿਸੀਲ ਖੜਾ ਬੱਲੀ, ਡਿਸਟ੍ਰਿਕਟ ਜੰਮੂ। ਮੇਰਾ ਸਾਥੀ ਸਤਪਾਲ ਇੱਕ ਕਵਿਤਾ ਪੇਸ਼ ਕਰ ਰਹੇ ਹੈ, ਸੁਣਨਾ ਗੌਰ ਸੇ।
2: ਕਵਿਤਾ ਕਾ ਨਾਮ ਹੈ ਕਰਨੀ ਔਰ ਪਰਨੀ। ਗਵੇਂ ਦੇ ਭਾਵੇਂ ਚੋਣੇ ਮਨਸੋ, ਪਹਾੜ ਸੁਣੇ ਤੇ ਦਾਨ ਕਰੋ, ਤੀਰਥ ਸਾਰੇ ਫਿਰੋ ਜੇ ਭੜਕੀ, ਗੰਗਾ ਸੋ ਇਸ਼ਨਾਨ ਕਰੋ, ਹਵਨ ਕਰਾਓ ਜੱਗ ਕਰਾਓ, ਪਰ ਜੇ ਚਾਹੋ ਪਾਪ ਬਖਸ਼ਾਣਾ, ਪਾਪ ਕਦੇ ਬਖਸ਼ਾਉਂਦਾ ਨਹੀਂ, ਕੰਡੇ ਬਦਲੇ ਕੰਡਾ ਚੁਭਦਾ, ਕਦੇ ਚੁਭਣਾ ਰੋਂਦਾ ਨਹੀਂ, ਜਿਸੈ ਕਰਨੀ ਉਸੈ ਭਰਨੀ, ਲੱਖ ਅੱਡੀਆਂ ਤੇ ਗੋਡੇ ਰਗੜੋ, ਭੁੱਖ ਤੇ ਬਿਨਾਂ ਖਲਾਸੀ ਨਹੀਂ, ਕੰਡੇ ਬਦਲੇ ਕੰਡਾ ਚੁਭਦਾ, ਕਦੇ ਚੁਭਣਾ ਰੋਂਦਾ ਨਹੀਂ।
1: ਥੈਂਕ ਯੂ।
0: ਬਹੁਤ ਹੀ ਖੂਬਸੂਰਤ ਅੰਦਾਜ਼, ਬਹੁਤ ਹੀ ਸੋਹਣੇ ਅਲਫਾਜ਼, ਔਰ ਬਹੁਤ ਵਧੀਆ ਗੱਲ ਜਿਹੜੀ ਹੈ ਉਹ ਤੁਸੀਂ ਇਸ ਵੇਲੇ ਕੀਤੀ ਹੈ ਕਿ ਆਪਾਂ ਅਗਲਾ ਮੈਸੇਜ ਪੜ੍ਹ ਲੈਂਦੇ ਹਾਂ, ਜ਼ਿਆਦਾ ਐਕਸਪਲੇਨ ਨਹੀਂ ਕਰਾਂਗੀ ਕਿਉਂਕਿ ਦੋਸਤਾਂ ਨੇ ਬਹੁਤ ਸਾਰੇ ਮੈਸੇਜਸ ਕੀਤੇ ਨੇ, ਔਰ ਘੜੀ ਦੀ ਸੂਈ ਸਮਾਂ ਵੀ ਜਿਹੜਾ ਆ ਆਪਣੀ ਰਫਤਾਰ ਦੇ ਨਾਲ ਦੱਸਦੀ ਜਾ ਰਹੀ ਹੈ। ਔਰ ਨਿਸ਼ਾ ਮੈਡਮ ਜੀ ਸਤਿ ਸ਼੍ਰੀ ਅਕਾਲ, ਜਦੋਂ ਅੱਜ ਤੁਸੀਂ ਬਚਪਨ ਦੀਆਂ ਗੱਲਾਂ ਕਰ ਰਹੇ ਹੋ ਤਾਂ ਮੇਰੀ ਵੀ ਇੱਕ ਸ਼ਰਾਰਤੀ ਯਾਦ ਤਾਜ਼ਾ ਹੋ ਗਈ ਹੈ। ਉਸ ਵੇਲੇ ਮੈਂ 6ਵੀਂ ਜਮਾਤ ਵਿੱਚ ਪੜ੍ਹਦਾ ਸੀਗਾ, ਅਸੀਂ ਗਲੀ ਮੁਹੱਲੇ ਦੇ ਸਾਰੇ ਜਿਹੜੇ ਮੁੰਡੇ ਹੁੰਦੇ ਸੀ ਹਰ ਰੋਜ਼ ਇਕੱਠੇ ਹੀ ਸਕੂਲ ਜਾਂਦੇ ਸੀ। ਰਸਤੇ ਦੇ ਵਿੱਚ ਨਾ ਇੱਕ ਚੁਰਾਹਾ ਪੈਂਦਾ ਸੀ ਜਿੱਥੇ ਅਸੀਂ ਹਰ ਰੋਜ਼ ਲੰਘਦੇ ਸੀਗੇ। ਓਹੋ, ਔਰ ਇੱਕ ਦਿਨ ਉੱਥੇ ਇੱਕ ਬਰਫੀ ਦਾ ਡੱਬਾ, ਇੱਕ ਨਾਰੀਅਲ ਅਤੇ ਕੁਝ ਪੈਸੇ ਪਏ ਹੋਏ ਸੀ। ਮੇਰੀ ਸ਼ਰਾਰਤ ਜਾਗ ਗਈ, ਸ਼ਰਾਰਤੀ ਦਿਮਾਗ ਜਿਹੜਾ ਆ ਉਹ ਘੋੜੇ ਦੌੜਾਉਣ ਲੱਗ ਗਿਆ। ਮੈਂ ਪੈਸੇ ਚੁੱਕ ਕੇ ਜੇਬ 'ਚ ਪਾ ਲਏ ਅਤੇ ਬਰਫੀ ਦਾ ਡੱਬਾ ਖੋਲ੍ਹ ਕੇ ਸਾਰੇ ਦੋਸਤਾਂ ਵਿੱਚ ਵੰਡ ਦਿੱਤਾ। ਅਸੀਂ ਤਾਂ ਬੜੇ ਚਾਅ ਨਾਲ ਬਰਫੀ ਖਾ ਲਈ, ਪਰ ਸ਼ਾਮ ਨੂੰ ਜਦੋਂ ਸਾਰੇ ਆਪਣੇ ਆਪਣੇ ਘਰ ਗਏ ਤਾਂ ਕਿਸੇ ਨਾ ਕਿਸੇ ਨੇ ਆਪਣੀ ਮੰਮੀ ਪਾਪਾ ਨੂੰ ਇਹ ਸਾਰੀ ਗੱਲ ਦੱਸ ਦਿੱਤੀ। ਫਿਰ ਕੀ ਸੀ, ਮੇਰੇ ਬਾਪੂ ਜੀ ਨੂੰ ਵੀ ਪਤਾ ਲੱਗ ਗਿਆ। ਉਸ ਤੋਂ ਬਾਅਦ ਮੇਰਾ ਕੀ ਹਾਲ ਹੋਇਆ ਉਹ ਮੈਂ ਰੇਡੀਓ 'ਤੇ ਨਹੀਂ ਦੱਸ ਸਕਦਾ। ਬਸ ਇੰਨਾ ਸਮਝ ਲਓ ਕਿ ਉਸ ਦਿਨ ਤੋਂ ਬਾਅਦ ਰਾਹ ਵਿੱਚ ਪਈ ਹੋਈ ਕੋਈ ਵੀ ਚੀਜ਼ ਚੱਕਣ ਤੋਂ ਪਹਿਲਾਂ ਨਾ ਮੈਂ 100 ਵਾਰੀ ਸੋਚਿਆ। ਲਓ ਜੀ, ਇਹੋ ਜਿਹੇ ਸਾਹ ਜਿਹੜੇ ਆ ਨਾ ਵਾਕਈ ਖੂਬਸੂਰਤ ਹੁੰਦੇ ਨੇ। ਔਰ ਬੌਬੀ ਰਾਜਪੂਤ ਜਿਹੜੇ ਆ ਸਾਨੂੰ ਮੈਸੇਜ

0: ਕਿ ਜਾਦੂਗਰ ਆਉਂਦੇ ਸਨ ਪਰ ਵਾਕਿਆ ਸਾਡੇ ਸਕੂਲ ਚ ਵੀ ਜਾਦੂਗਰ ਆਉਂਦੇ ਸਨ ਜਦੋਂ ਪਤਾ ਲੱਗਣਾ ਵੀ ਜਾਦੂਗਰ ਆਉਣਾ ਬੜੀ ਖੁਸ਼ੀ ਹੋਣੀ ਟਪੂਸੀਆਂ ਮਾਰਨੀਆਂ ਕਿ ਚਲੋ ਪੀੜ ਦੇ ਨਸ ਹੋਣਗੇ
1: ਟਪੂਸੀਆਂ ਮਾਰਨੀਆਂ
0: ਪਰ ਉਹ ਕਈ ਤਰ੍ਹਾਂ ਦੀਆਂ ਆਪਣੀਆਂ ਕਰਾਮਾਤਾਂ ਦਿਖਾਉਂਦੇ ਸੀਗੇ ਕਿ ਉਹ ਇਸ ਤਰ੍ਹਾਂ ਆਉਂਦਾ ਸੀ ਕਿ ਉਹ ਬਿਲਕੁਲ ਉਹਦੇ ਖਾਲੀ ਹੱਥ ਹੈ ਤੇ ਇਸ ਤਰ੍ਹਾਂ ਉਹਨੇ ਆਪਣੇ ਕਮੀਜ਼ ਦੇ ਬਲ ਦੇ ਵਿੱਚੋਂ ਕਬੂਤਰ ਛੱਡ ਕੇ ਸਰ ਤਾਂ ਤੋੜ ਗਿਆ ਫਿਰ ਇੱਕ ਵਾਰ ਉਹਨੇ ਕੀਤਾ ਗੋਲਾ ਲੋਹੇ ਤਕਰੀਬਨ ਅੱਧਾ ਕੁ ਕਿਲੋ ਦਾ ਹੋਵੇਗਾ ਉਹਨੇ ਚੱਕ ਕੇ ਮਾਰਿਆ ਉੱਪਰ ਨੂੰ ਥੱਲੇ ਜਾ ਕੇ ਡਿੱਗਿਆ ਧੜਮ ਕਰਕੇ ਡਿੱਗਿਆ ਫਿਰ ਉਹਨੇ ਚੱਕ ਕੇ ਮਾਰਿਆ ਤਾਂ ਘੁਮਾ ਕੇ ਦੂਰ ਮਾਰਿਆ ਜਿੱਦਾਂ ਮਾਰ ਕੇ ਏਦਾਂ ਉੱਪਰ ਨੂੰ ਸੁੱਟ ਕੇ ਕਹਿੰਦਾ ਆ ਗਿਆ ਬਚੋ ਬਚੋ ਬਚੋ ਉੱਠ ਕੇ ਭੱਜ ਗਿਆ ਉਹ ਪਤਾ ਨੀ ਕਿੱਥੇ ਗਿਆ ਉਹ ਸੋ ਇਸ ਤਰ੍ਹਾਂ ਦੀਆਂ ਬਹੁਤ ਮਤਲਬ ਕਿ ਕਰਾਮਾਤਾਂ ਦਿਖਾਉਂਦੇ ਸਨ ਔਰ ਰੱਬ ਜਾਣੇ ਕਿ ਉਹਨਾਂ ਦੇ ਹੱਥ ਚ ਕੀ ਕਿਹੜੀ ਐਸੀ ਸਫਾਈ ਸੀ ਸੋ ਸਾਡੇ ਮਮਿਕਰੀ ਚੰਦੂ ਮੰਟੂ ਚੰਦੇਲ ਜੀ ਬਾ ਕਮਾਲ ਹੈ ਉਹਨਾਂ ਦੀ ਮਮਿਕਰੀ ਬਹੁਤ ਪਸੰਦ ਆਈ ਹੈ ਸੋ ਸਾਰੇ ਦੋਸਤ ਭੈਣ ਭਰਾ ਖੁਸ਼ ਰਹੋ ਜੀਦੇ ਵਸਦੇ ਰਹੋ ਮੈਂ ਜਸਵੀਰ ਸਿੰਘ ਦੂੜਾ ਧੰਨਵਾਦ ਜੀ
1: ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜਿਸ ਨੂੰ ਪ੍ਰੋਗਰਾਮ ਦੇ ਵਿੱਚ ਘੱਲਣ ਦੇ ਲਈ ਕਿਉਂਕਿ ਤੁਹਾਡੇ ਮੈਸੇਜਿਸ ਹੀ ਨੇ ਜਿਨ੍ਹਾਂ ਨੂੰ ਪ੍ਰੋਗਰਾਮ ਨੂੰ ਬਹੁਤ ਹੀ ਜ਼ਿਆਦਾ ਖੂਬਸੂਰਤ ਬਣਾ ਕੇ ਰੱਖਿਆ ਔਰ 9855-1-0-1-0 ਦੇ ਦੋਸਤ ਅਤੇ ਯਾਨੀ ਕਿ ਆਕਾਸ਼ਵਾਣੀ ਦੀ 102.7 ਮੈਗਾਹਰਟਜ਼ ਦੇ ਤੁਸੀਂ ਖੂਬ ਸਾਰੇ ਮੈਸੇਜਿਸ ਕੀਤੇ ਔਰ ਪ੍ਰੋਗਰਾਮ ਨੂੰ ਵਾਕਈ ਵਿੱਚ ਖੂਬਸੂਰਤ ਬਣਾ ਕੇ ਰੱਖਿਆ ਔਰ ਇੰਤਜ਼ਾਰ ਫਿਲਹਾਲ ਮੈਨੂੰ ਹਜੇ ਵੀ ਹੈ ਕਿ ਸ਼ਾਇਦ ਕੋਈ ਇੱਕ ਅੱਧਾ ਮੈਸੇਜ ਜਿਹੜਾ ਆ ਮੇਰੇ ਕੋਲ ਹੋਰ ਆ ਜਾਵੇ ਤਾਂ ਕਿ ਮੈਂ ਪ੍ਰੋਗਰਾਮ ਦੇ ਵਿੱਚ ਮੈਸੇਜ ਨੂੰ ਪੜ੍ਹ ਸਕਾਂ ਔਰ ਦੋਸਤਾਂ ਤੱਕ ਉਹਨਾਂ ਦੀ ਇਹ ਪਹਿਚਾਣ ਜਿਹੜੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਉਸ ਨੂੰ ਵੀ ਸਾਂਝਾ ਕਰ ਸਕਾਂ ਦਿਲ ਤੋਂ ਦਿਲ ਤੱਕ ਦਾ ਸਿਲਸਿਲਾ ਹੈ ਤੁਹਾਡੇ ਇਕੱਲੇ ਹੋਏ ਮੈਸੇਜਿਸ ਨੇ ਖੂਬ ਰੌਣਕਾਂ ਲਗਾਈਆਂ ਜਾਦੂਗਰ ਦੇ ਨਾਲ ਜੁੜੀਆਂ ਹੋਈਆਂ ਯਾਦਾਂ ਤਰੋ ਤਾਜ਼ਾ ਹੋ ਗਈਆਂ ਜਾਦੂਗਰ ਨੇ ਕਿਹੜੇ ਕਿਹੜੇ ਮੈਜਿਕ ਦਿਖਾਏ ਮੇਰੇ ਦੋਸਤਾਂ ਨੇ ਅੱਜ ਮੈਨੂੰ ਦੱਸਿਆ ਔਰ ਕਿਤੇ ਨਾ ਕਿਤੇ ਉਹ ਖੁਦ ਮੈਜੀਸ਼ੀਅਨ ਬਣ ਗਏ ਹੈ ਨਾ ਮੈਨੂੰ ਪਤਾ ਹੈ ਕਿ ਤੁਸੀਂ ਉਹਨਾਂ ਦੇ ਹੱਥ ਦੀ ਸਫਾਈ ਦੀ ਗੱਲ ਕਰ ਰਹੇ ਹੋ ਕਿ ਉਹਨਾਂ ਦੀ ਹੱਥ ਦੀ ਸਫਾਈ ਜਿਹੜੀ ਹੈ ਔਰ ਉਹ ਵਾਕਈ ਦੇ ਵਿੱਚ ਇੱਦਾਂ ਦੀ ਹੁੰਦੀ ਸੀ ਕਿ ਤੁਸੀਂ ਸੋਚਦੇ ਔਰ ਹੈਰਾਨ ਹੋ ਜਾਂਦੇ ਸੀ ਕਿ ਇਹ ਜਾਦੂਗਰ ਜਿਹੜਾ ਆ ਆਪਣੀ ਜਾਦੂਗਰੀਆਂ ਜਿਹੜੀਆਂ ਆ ਕਿਵੇਂ ਬਿਖੇਰ ਰਿਹਾ ਹੈ ਔਰ ਹੱਥ ਦੀ ਸਫਾਈ ਨੂੰ ਜਦੋਂ ਅਸੀਂ ਟਰਾਈ ਕਰਕੇ ਵੇਖਣਾ ਤਾਂ ਉਹ ਹੱਥ ਦੀ ਸਫਾਈ ਨਹੀਂ ਬਲਕਿ ਬਸ ਜੈ ਜੈਕਾਰ ਹੋ ਜਾਂਦੀ ਸੀ ਯਾਨੀ ਕਿ ਸਾਰਾ ਕੁਛ ਤਹਿਸ ਨਹਿਸ ਕਰ ਦੇਣਾ ਬਾਕੀ ਮੰਮੀ ਪਾਪਾ ਤੋਂ ਵੱਖਰੀ ਜਿਹੜੀ ਡਾਂਟ ਪੈਣੀ ਉਹਦਾ ਤਾਂ ਵੱਖਰਾ ਹੀ ਸੀਗਾ ਹੈ ਨਾ ਔਰ ਜਾਦੂਗਰ ਦੀ ਉਹ ਲੰਬੀ ਸਾਰੀ ਕਾਲੀ ਟੋਪੀ ਔਰ ਲੰਬਾ ਸਾਰਾ ਉੱਤੇ ਕੋਟ ਦੇਖਣਾ ਅਤੇ ਫਿਰ ਉਹ ਮੈਜਿਕ ਸ਼ੋਅ ਦਾ ਜਿਹੜਾ ਮਜ਼ਾ ਆਪਣੇ ਦੋਸਤਾਂ ਦੇ ਨਾਲ ਵੇਖਣ ਦਾ ਆਉਂਦਾ ਸੀ ਨਾ ਵਾਕਈ ਬਹੁਤ ਹੀ ਖੂਬਸੂਰਤ ਹੁੰਦਾ ਸੀਗਾ ਉਮੀਦ ਕਰਨੀ ਆ ਕਿ ਤੁਹਾਡੀਆਂ ਜਾਦੂਗਰ ਦੇ ਨਾਲ ਜੁੜੀਆਂ ਹੋਈਆਂ ਯਾਦਾਂ ਜ਼ਰੂਰ ਤਾਜ਼ੀਆਂ ਹੋਈਆਂ ਹੋਣਗੀਆਂ ਜਿਨ੍ਹਾਂ ਨੇ ਪ੍ਰੋਗਰਾਮ ਸੁਣਿਆ ਮੈਸੇਜ ਨਹੀਂ ਕਰ ਪਾਏ ਲੇਕਿਨ ਆਪਣੇ ਇਹਨਾਂ ਅਹਿਸਾਸਾਂ ਨੂੰ ਆਪਣੇ ਅੰਦਰ ਅੱਜ ਤੁਸੀਂ ਜ਼ਰੂਰ ਤਰੋ ਤਾਜ਼ਾ ਕੀਤਾ ਹੋਏਗਾ ਤਾਂ ਉਹ ਕੜੀ ਦੀ ਸੋਈ ਕਹਿ ਰਹੀ ਹੈ ਕਿ ਨਸ਼ਾ ਹੁਣ ਤੂੰ ਉੱਠ ਜਾ ਇੱਥੋਂ ਦੀ ਉੱਠ ਜਾ ਬਸ 10 ਵੱਜਣ ਵਾਲੇ ਨੇ ਔਰ 10 ਵੱਜਦਿਆਂ ਹੀ ਤੁਸੀਂ ਬਾਏ ਬਾਏ ਕਰ ਦੇਣੀ ਹੈ ਫਿਲਹਾਲ ਮੈਂ ਅਗਲੇ ਦੋਸਤ ਨੂੰ ਕਹਿ ਰਹੀ ਹਾਂ ਕਿ ਉਹ ਮੈਨੂੰ ਖੁਦ ਕਹਿ ਰਹੀ ਹੈ ਕਿ ਨਿਸ਼ਾ ਮੈਡਮ ਹੁਣ ਤੁਸੀਂ ਉੱਠ ਜਾਓ ਮੈਂ ਉੱਠਾਂ ਕਿ ਨਾ ਉੱਠਾਂ ਮੈਨੂੰ ਤੁਸੀਂ ਦੱਸੋ ਦੱਸੋ ਦੱਸੋ
2: ਦੇਖੋ ਜੀ ਨਿਸ਼ਾ ਨੇ ਤਾਂ ਬਹੁਤ ਰੌਣਕਾਂ ਲਾਈਆਂ ਹੁਣ ਆਰਜੇ ਰਣਜੀਤ ਜੁੜੇਗਾ ਤੁਹਾਡੇ ਨਾਲ 10 ਵਜੇ ਤੋਂ ਲੈ ਕੇ 2 ਵਜੇ ਤੱਕ ਅਤੇ ਇਹਨਾਂ ਨੂੰ ਅਸੀਂ ਜਲਦੀ ਜਲਦੀ ਕਹਿੰਦੇ ਹਾਂ ਬਸ ਕਰੋ ਆਰਾਮ ਕਰੋ ਹੁਣ
1: ਲਓ ਜੀ ਮੇਰੇ ਲਈ ਆਰਾਮ ਕਰਨਾ ਬਿਲਕੁਲ ਵੀ ਜ਼ਰੂਰੀ ਨਹੀਂ ਹੈ ਕਿਉਂਕਿ ਦੋਸਤਾਂ ਦਾ ਪਿਆਰ ਜਿਹੜਾ ਹੈ ਜੀ ਸੱਦ ਕੇ ਬੱਲੇ ਬੱਲੇ ਹੈ ਔਰ ਫਿਲਹਾਲ ਦੇ ਲਈ ਤੁਹਾਡੇ ਸਾਰਿਆਂ ਤੋਂ ਲੈ ਰਹੀ ਹਾਂ ਇਜਾਜ਼ਤ ਬਹੁਤ ਜਲਦੀ ਫਿਰ ਤੋਂ ਤੁਹਾਡੇ ਨਾਲ ਮੁਲਾਕਾਤ ਹੋਏਗੀ ਤਦ ਤੱਕ ਆਪਣਾ ਰੱਖਣਾ ਖਿਆਲ ਗੁੱਡ ਬਾਏ ਐਂਡ ਟੇਕ ਕੇਅਰ

FM ਐਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਹੁਣ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ। ਭਾਰਤ ਤੇ ਨਿਊਜ਼ੀਲੈਂਡ ਨੇ ਆਰਥਿਕ ਅਤੇ ਰਣਨੀਤਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ, ਆਫਤ ਪ੍ਰਬੰਧਨ ਅਤੇ ਪਸ਼ੂ ਪਾਲਣ ਨਾਲ ਜੁੜੇ 5 ਸਮਝੌਤਿਆਂ ਉੱਤੇ ਦਸਤਖਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਲੈਂਡ ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਵਫਦ ਪੱਧਰੀ ਗੱਲਬਾਤ ਕੀਤੀ। ਕਿਹਾ, ਭਾਰਤ ਅਤੇ ਨਿਊਜ਼ੀਲੈਂਡ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਨੇ। ਸਵਦੇਸ਼ੀ ਜੰਗੀ ਸਮੁੰਦਰੀ ਜਹਾਜ਼ INS ਮਹਿੰਦਰਗਿਰੀ ਅੱਜ ਜਲ ਸੈਨਾ ਵਿੱਚ ਸ਼ਾਮਲ ਹੋਵੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੰਦਰਗਾਹ ਸੁਰੱਖਿਆ ਬਿਊਰੋ ਦੀ ਸਥਾਪਨਾ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਕਿਹਾ, ਸਰਕਾਰ ਦੇਸ਼ ਦੀ ਸਾਹਿਲੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਕੇਂਦਰ ਸਰਕਾਰ ਨੇ ਉੱਚ ਅਲਕੋਹਲ ਮਾਤਰਾ ਵਾਲੀਆਂ ਦਵਾਈਆਂ ਦੇ ਨਿਯਮਾਂ ਨੂੰ ਹੋਰ ਸਖ਼ਤ ਕਰਨ ਲਈ ਕਾਨੂੰਨ ਵਿੱਚ ਸੋਧ ਕੀਤੀ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਵਿੱਚ ਵੱਖ ਵੱਖ ਥਾਵਾਂ ਉੱਤੇ ਬੂਟੇ ਲਾ ਕੇ ਵਣ ਮਹਾਂਉਤਸਵ 2026 ਦੀ ਸ਼ੁਰੂਆਤ ਕੀਤੀ। ਪੰਜਾਬ ਭਰ ਵਿੱਚ ਚੱਲ ਰਹੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ ਉੱਤੇ ਅੱਜ ਤੋਂ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਪਸ਼ੂ ਪਾਲਣ ਮੰਤਰੀ ਗੁਰਮੀਤ ਖੁੱਡੀਆਂ ਨੇ ਸਾਰੇ ਵੈਟਨਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੇ ਕੰਮਕਾਜ ਦੀ ਸਮੀਖਿਆ ਕੀਤੀ। ਵਿਭਾਗ ਦੇ ਡਾਇਰੈਕਟਰ ਨੂੰ ਨਿਸ਼ਚਿਤ ਸਮੇਂ ਦੇ ਅੰਦਰ ਵੈਟਨਰੀ ਸੰਸਥਾਵਾਂ ਦੀ ਤੁਰੰਤ ਮੁਰੰਮਤ ਅਤੇ ਅਪਗ੍ਰੇਡੇਸ਼ਨ ਯਕੀਨੀ ਬਣਾਉਣ ਦੇ ਹੁਕਮ ਦਿੱਤੇ। ਮੌਸਮ ਮਹਿਕਮੇ ਨੇ ਅਗਲੇ 5 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਣੇ ਹੋਰਨਾਂ ਕਈ ਸੂਬਿਆਂ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ ਹੈ। ਤੇ ਲੰਡਨ ਦੇ ਲਾਰਡਸ ਵਿਖੇ ਪਹਿਲੇ ਮਹਿਲਾ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਇੰਗਲੈਂਡ ਪਹਿਲੀ ਪਾਰੀ ਵਿੱਚ ਕੱਲ੍ਹ ਦੇ 21 ਦੌੜਾਂ ਦੇ ਸਕੋਰ ਤੋਂ ਅੱਗੇ ਖੇਡੇਗਾ। ਇਹ ਸਨ FM ਨਿਊਜ਼ ਹੈਡਲਾਈਨਸ।

ਸਤਿ ਸ਼੍ਰੀ ਅਕਾਲ ਅਦਾਬ ਦੋਸਤੋ, ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਗੀਤ ਬਹਾਰ ਆਰ ਜੇ ਰਣਜੀਤ ਦੇ ਨਾਲ, ਐਫ ਐਮ ਰੇਨਬੋ ਦੇ ਨਾਲ ਜੁੜ ਚੁੱਕੇ ਹੋ। ਦੇਖੋ ਪ੍ਰੋਗਰਾਮ ਦੇ ਵਿੱਚ ਗੀਤਾਂ ਦੀ ਬਹਾਰ ਹੈ। ਅੱਜ ਮੌਸਮ ਕਿੰਨਾ ਸੋਹਣਾ, ਕਿੰਨਾ ਸੋਹਣਾ ਮੌਸਮ ਹੈ, ਅਤੇ ਮੌਸਮ ਦਾ ਤੁਸੀਂ ਮੈਨੂੰ ਲੱਗਦਾ ਕਿ ਆਨੰਦ ਮਾਣਦੇ ਹੋ, ਲੱਗਦਾ ਕਿ ਮਾਣਦੇ ਹੋਣਗੇ। ਅੱਜ ਤਾਂ ਪਕੌੜੇ ਵੀ ਬਣਨਗੇ ਚਾਹ ਦੇ ਨਾਲ, ਸਵੇਰ ਦੀ ਚਾਹ। ਅਤੇ ਕਹਿ ਲਓ ਕਿ ਤੁਸੀਂ ਨਹੀਂ ਪਕੌੜੇ ਖਾਓਗੇ, ਉੱਦਾਂ ਕਹੋਗੇ, ਪਰ ਮੈਨੂੰ ਪਤਾ ਜਿਹੜੀ 10-11 ਵਜੇ ਵਾਲੀ ਚਾਹ ਨਾ, ਉਹਦੇ ਵਿੱਚ ਪੱਕਾ ਤੁਹਾਡੇ ਜਿਹੜਾ ਪ੍ਰੋਗਰਾਮ ਹੈ ਪਕੌੜਿਆਂ ਦਾ, ਕਿਉਂਕਿ ਅੱਜ ਮੌਸਮ ਬਹੁਤ ਸੁਹਾਵਣਾ ਹੈ। ਅਤੇ ਸੁਹਾਵਣੇ ਮੌਸਮ ਦੇ ਵਿੱਚ ਤੁਸੀਂ ਦੇਖੋ ਕਿ ਕਿੰਨਾ ਕੁਛ ਆਪਣਾ ਜਿਹੜਾ ਇਹ ਮਨ ਨੂੰ ਭਾਉਣ ਵਾਲੀਆਂ ਚੀਜ਼ਾਂ ਬਣ ਜਾਂਦੀਆਂ ਨੇ, ਅਤੇ ਸੋਹਣਾ ਲੱਗਦਾ ਹੈ। ਸੁਹਾਵਣੇ ਮੌਸਮ ਲਈ ਸਭ ਤੋਂ ਵੱਡਾ ਯੋਗਦਾਨ ਸਾਡਾ ਖੁਦ ਦਾ ਆਪਣਾ ਹੀ ਹੈ, ਕਿਉਂਕਿ ਸੋਹਣਾ ਮਨ ਰੱਖਾਂਗੇ, ਮਨ ਨੂੰ ਤਜੋ ਤਾਜ਼ਾ ਰੱਖਾਂਗੇ, ਅਤੇ ਮਨ ਆਪਣੇ ਆਪ ਕਹੇਗਾ ਕਿ ਹਾਂ ਬਈ ਇਹਦੇ ਨਾਲ ਦਾ ਮੌਸਮ ਨਹੀਂ, ਅਤੇ ਮੌਸਮ ਨਹੀਂ ਤਾਂ ਗੀਤ ਵੀ ਨਹੀਂ। ਗੀਤ ਬੜੇ ਸੋਹਣੇ ਸੋਹਣੇ ਆ ਮੇਰੇ ਕੋਲ ਇਸ ਵੇਲੇ ਪਟਾਰੇ ਵਿੱਚ, ਗੁਲਦਸਤੇ ਵਿੱਚ, ਬਹਾਰ ਜਿਹੜੀ ਆ ਗੀਤਾਂ ਦੀ, ਉਹਨਾਂ ਦੇ ਗੀਤਾਂ ਦੇ ਬਹਾਰਾਂ ਦੇ ਵਿੱਚ ਸੋਹਣਾ ਜਿਹਾ ਗੀਤ ਤੁਸੀਂ ਇੰਜੋਏ ਕਰੋਗੇ, ਅਤੇ ਜੁੜੇ ਰਹਿਣਾ ਹੈ ਆਰ ਜੇ ਰਣਜੀਤ ਦੇ ਨਾਲ ਗੀਤ ਬਹਾਰ ਪ੍ਰੋਗਰਾਮ ਦੇ ਨਾਲ।

ਦੋਸਤੋ ਬਰਸਾਤ ਮੂਵੀ ਤੋਂ ਗੀਤ ਸੁਣ ਕੇ ਹਟੇ ਹੋ ਤੁਸੀਂ ਕੁਮਾਰ ਸਾਨੂੰ ਤੇ ਅਲਕਾ ਜਾਗਣੀ ਦੀਆਂ ਆਵਾਜ਼ਾਂ ਦੇ ਵਿੱਚ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਗੀਤ ਬਹਾਰ FM ਦੇ ਨਾਲ ਜੁੜੇ ਹੋਏ ਹੋ ਆਰ ਜੇ ਰਣਜੀਤ ਅੱਜ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਲੈ ਕੇ ਆਇਆ ਫਿਲਮੀ ਗੀਤ ਵੀ ਲੈ ਕੇ ਆਇਆ ਹੈ ਅਤੇ ਹੁਣ ਜਿਹੜਾ ਮੇਰੇ ਕੋਲ ਗੀਤ ਹੈ ਇਸ ਵੇਲੇ ਉਹ ਬੜਾ ਸੋਹਣਾ ਗੀਤ ਹੈ ਲਤਾ ਮੰਗੇਸ਼ਕਰ ਅਤੇ ਕੁਮਾਰ ਸਾਨੂ ਦੀ ਆਵਾਜ਼ਾਂ ਦੇ ਵਿੱਚ ਦਿਲਵਾਲੇ ਦੁਲਹਨੀਆਂ ਲੈ ਜਾਏਂਗੇ ਅਤੇ ਫਿਲਮ ਤਾਂ ਬਾਕਮਾਲ ਸੀਗੀ ਪਰ ਇਹ ਵੀ ਹੈ ਕਿ ਜਿਹੜਾ ਤੁਹਾਡਾ ਜਿਹੜਾ ਇਸ ਸਮੇਂ ਪਿਆਰ ਹੈ ਨਾ ਉਹ ਸਾਡੇ ਨਾਲ ਜਿਹੜਾ ਪੂਰੀ ਤਰ੍ਹਾਂ ਬਰਕਰਾਰ ਹੈ ਕਿਉਂਕਿ ਤੁਸੀਂ ਚਾਹ ਦੀਆਂ ਚੁਸਕੀਆਂ ਦੇ ਨਾਲ ਪ੍ਰੋਗਰਾਮ ਦਾ ਵੀ ਇੰਜੋਏ ਕਰ ਰਹੇ ਹੋ ਆਨੰਦ ਮਾਣ ਰਹੇ ਹੋ ਨਾਲ ਦੀ ਨਾਲ ਮੌਸਮ ਦਾ ਵੀ ਆਨੰਦ ਮਾਣ ਰਹੇ ਹੋ ਅਤੇ ਜਾਣਾ ਕਿਤੇ ਨਹੀਂ ਹੈ ਆਪਣੇ ਨਾਲ ਦੇ ਦੋਸਤਾਂ ਨੂੰ ਵੀ ਕਹਿ ਦਿਓ ਕਿ ਪ੍ਰੋਗਰਾਮ ਗੀਤ ਬਾਰ ਸ਼ੁਰੂ ਹੋ ਚੁੱਕਾ ਹੈ ਅਤੇ ਆਰਜੇ ਰਣਜੀਤ ਆ ਚੁੱਕਾ ਹੈ।

ਦਿਲਵਾਲੇ ਦੁਲਹਨੀਆ ਮੂਵੀ ਤੋਂ ਸੁਣ ਕੇ ਹਟੇ ਹੋ ਤੁਸੀਂ ਗੀਤ ਤੁਸੀਂ ਦੇਖਾ ਤੋ ਜੇ ਜਾਣਾ ਸਨਮ ਸ਼ਾਹਰੁਖ ਖਾਨ ਤੇ ਕਾਜਲ ਉੱਤੇ ਫਿਲਮਾਇਆ ਹੋਇਆ ਆਦਿਤਯ ਚੋਪੜਾ ਦੇ ਨਿਰਦੇਸ਼ਨ ਹੇਠ ਤੇ ਸੰਗੀਤ ਦਿੱਤਾ ਹੈ ਜਤਿਨ ਲਲਿਤ ਨੇ ਤੇ ਗਾਇਆ ਹੈ ਓਏ ਹੋਏ ਹੋਏ ਮੈਂ ਕਹਿੰਦਾ ਕਿ ਕਿਆ ਆਵਾਜ਼ਾਂ ਨੇ ਕਿੰਨੀ ਸੋਹਣੀ ਆਵਾਜ਼ ਹੈ ਲਤਾ ਮੰਗੇਸ਼ਕਰ ਤੇ ਕੁਮਾਰ ਸਾਨੂ ਦੀ ਦੋਸਤੋ ਜ਼ਿੰਦਗੀ ਦੇ ਵਿੱਚ ਵੀ ਬਹਾਰ ਹੋਣੀ ਚਾਹੀਦੀ ਹੈ ਜਿਵੇਂ ਪ੍ਰੋਗਰਾਮ ਹੈ ਗੀਤਾਂ ਦੀ ਬਹਾਰ ਅਤੇ ਬਹਾਰ ਲਿਆਉਣ ਦਾ ਜ਼ਿੰਮਾ ਜਿਹੜਾ ਹੈ ਨਾ ਉਹ ਸਾਡੇ ਆਪਣੇ ਹੱਥ ਪਾਸ ਹੈ ਕਿਉਂਕਿ ਜ਼ਿੰਦਗੀ ਨੂੰ ਖਿੜੇ ਮੱਥੇ ਪ੍ਰਵਾਨ ਕਰਾਂਗੇ ਤਾਂ ਹਮੇਸ਼ਾ ਜ਼ਿੰਦਗੀ ਬਹੁਤ ਸੋਹਣੀ ਗੁਲਜ਼ਾਰ ਰਹੇਗੀ ਗੁਲਜ਼ਾਰ ਜ਼ਿੰਦਗੀ ਦੇ ਲਈ ਕੀ ਕਰਨਾ ਪੈਣਾ ਹੈ ਚੰਗੇ ਚੰਗੇ ਥੋਟਸ ਚੰਗੇ ਚੰਗੇ ਜਿਹੜੇ ਹੈ ਕੰਮ ਚੰਗੇ ਚੰਗੇ ਦੋਸਤਾਂ ਨਾਲ ਮਿਲਣਾ ਅਤੇ ਚੰਗੇ ਚੰਗੇ ਗੀਤ ਸੁਣਨਾ ਅਤੇ FM ਰੇਨਬੋ ਨੂੰ ਲਾਉਣਾ ਹੈ ਪ੍ਰੋਗਰਾਮ ਗੀਤਵਾਰ ਦੇ ਵਿੱਚ ਅਗਲਾ ਜੋ ਗੀਤ ਹੈ ਉਹ ਵੀ ਮੈਂ ਕਹਿੰਦਾ ਬਾਕਮਾਲ ਹੈ ਅਤੇ ਤੁਸੀਂ ਜਾਣਾ ਕਿਤੇ ਨਹੀਂ ਹੈ ਸਟੇ ਟਿਊਨ ਰੱਖਣਾ ਹੈ ਕਿਹੜਾ ਚੈਨਲ FM ਰੇਨਬੋ

ਸੋ ਦਿਲ ਵਾਕਿਆ ਹੀ ਪਾਗਲ ਹੈ, ਕਿਉਂਕਿ ਜੇਕਰ ਪਾਗਲ ਦਿਲ ਨੂੰ ਰੱਖ ਕੇ ਚੱਲੋਗੇ ਜ਼ਿੰਦਗੀ ਦੇ ਵਿੱਚ ਤਾਂ ਜ਼ਿੰਦਗੀ ਬਹੁਤ ਵਧੀਆ ਹਸੀਨ ਹੋਏਗੀ। ਕਿਉਂਕਿ ਜ਼ਿੰਦਗੀ ਥੋੜ੍ਹੀ ਨਮਕੀਨ, ਥੋੜ੍ਹੀ ਹਸੀਨ, ਥੋੜ੍ਹੀ ਗਮਗੀਨ ਅਤੇ ਬਾਕਮਾਲ ਹੈ। ਅਤੇ ਬਾਕਮਾਲ ਜੇ ਗੱਲ ਕਰੀਏ ਤਾਂ ਪ੍ਰੋਗਰਾਮ ਵੀ ਬਾਕਮਾਲ ਹੈ, ਅਤੇ ਪ੍ਰੋਗਰਾਮ ਦੇ ਵਿੱਚ ਗੀਤ ਬੜਾ ਸੋਹਣਾ ਮੇਰੇ ਕੋਲ ਹੈ, ਕਿਉਂਕਿ ਮੌਸਮ ਵੀ ਸੁਹਾਵਣਾ ਹੈ, ਗੀਤ ਵੀ ਸੁਹਾਵਣੇ ਚੱਲਣੇ ਹੈ, ਅਤੇ ਹੁਣ ਇੱਕ ਅਜਿਹਾ ਗੀਤ ਹੈ ਜਿਹੜਾ ਇਹ ਵੀ ਤੁਹਾਨੂੰ ਪਸੰਦ ਆਏਗਾ, ਅਤੇ ਸਟੇ ਟਿਊਨ ਰੱਖਣਾ ਹੈ FM ਰੇਨਬੋ।

ਕਰਨ ਜੋਹਰ ਦੇ ਨਿਰਦੇਸ਼ਨ ਹੇਠ ਬਣੀ ਫਿਲਮ ਮਿਤਵਾ ਦਾ ਗੀਤ ਸੁਣ ਕੇ ਫਿਲਮ ਕਵੀ ਅਲਵਿਦਾਨਾ ਕਹਿਣਾ ਦਾ ਗੀਤ ਮਿਤਵਾ ਸੁਣ ਕੇ ਹਟੇ ਹੋ ਦੋਸਤੋ। ਅਤੇ ਫਿਲਮ ਦੇ ਵਿੱਚ ਅਦਾਕਾਰ ਸ਼ਾਹਰੁਖ ਖਾਨ, ਰਾਣੀ ਮੁਖਰਜੀ, ਅਭਿਸ਼ੇਕ ਬੱਚਨ ਦੇ ਪ੍ਰੀਤੀ ਜੈਂਟਾ ਦੀਆਂ ਵਾਕਾਂ ਰਦਾਵਾਂ ਦਾ ਨਜ਼ਾਰਾ ਦੇਖਿਆ। ਹੁਣ ਜੋ ਗੀਤ ਬਹਾਰ ਦੇ ਵਿੱਚ ਅਗਲਾ ਗੀਤ ਹੈ ਉਹ ਵੀ ਬਾਕਮਾਲ ਹੈ, ਕਿਉਂਕਿ ਉਹਦੇ ਉੱਤੇ ਹਰ ਕੋਈ ਥਿਰਕਿਆ ਹੈ। ਅਤੇ ਮੈਨੂੰ ਪਤਾ ਤੁਸੀਂ ਵੀ ਇਸ ਗੀਤ ਨੂੰ ਸੁਣ ਕੇ ਥਿਰਕੋਂਗੇ, ਕਿਉਂਕਿ ਗੀਤ ਹੀ ਇਹੋ ਜਿਹਾ ਹੈ, ਆਪਣੇ ਸਮੇਂ ਦਾ ਬਾਕਮਾਲ ਅਤੇ ਬਾ ਹਿੱਟ ਗੀਤ ਸੀਗਾ, ਕਿਉਂਕਿ ਗੀਤ ਨੇ ਸਾਰਿਆਂ ਨੂੰ ਝੂਮਣ ਲਾ ਦਿੱਤਾ ਸੀਗਾ। ਤੁਸੀਂ ਸੁਣ ਕੇ ਆਪ ਹੀ ਅੰਦਾਜ਼ਾ ਲਾ ਲਓਗੇ, ਬਿਗ ਬੀ ਵੀ ਹੈ ਇਹਦੇ ਵਿੱਚ।

ਦੋਸਤੋ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਗੀਤ ਬਹਾਰ। ਗੀਤਾਂ ਦੀ ਬਹਾਰ ਲੱਗੀ ਹੋਈ ਹੈ, ਮੌਸਮ ਬੜਾ ਸੋਹਣਾ ਹੈ ਅਤੇ ਸੋਹਣੇ ਗੀਤਾਂ ਦੀ ਬਹਾਰ ਦੇ ਵਿੱਚ ਇੱਕ ਬੜਾ ਸੋਹਣਾ ਗੀਤ ਮੇਰੇ ਕੋਲ ਆਇਆ ਹੈ ਅੰਕਿਤ ਤਿਵਾਰੀ ਹੋਰਾਂ ਦੀਆਂ ਆਵਾਜ਼ਾਂ ਦੇ ਵਿੱਚ। ਅਤੇ ਗੱਲ ਜਿਹੜੀ ਬਾਤ ਚੱਲ ਰਹੀ ਸੀਗੀ ਇਹ ਚੱਲ ਰਹੀ ਸੀ ਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਜ਼ਿੰਦਗੀ ਨੂੰ ਖੜ੍ਹੇ ਮੱਥੇ ਪ੍ਰਵਾਨ ਕਰਨਾ ਚਾਹੀਦਾ, ਔਕੜਾਂ ਜਿਹੜੀਆਂ ਹੈਗੀਆਂ ਜ਼ਿੰਦਗੀ ਦਾ ਹਿੱਸਾ ਨੇ ਉਸ ਨਾਲ ਜੂਝਦੇ ਰਹਿਣਾ ਚਾਹੀਦਾ, ਅੱਗੇ ਵੱਧਦੇ ਰਹਿਣਾ ਚਾਹੀਦਾ, ਕਦੀ ਨਹੀਂ ਰੁਕਣਾ ਚਾਹੀਦਾ। ਕਿਉਂਕਿ ਜਿੰਨਾ ਤੁਸੀਂ ਕਿਸੇ ਤਰ੍ਹਾਂ ਦਾ

ਸੰਘਰਸ਼ ਕਰੋਗੇ ਕਿਸੇ ਵੀ ਚੀਜ਼ ਨੂੰ ਲੈ ਕੇ, ਓਨਾ ਹੀ ਤੁਸੀਂ ਪਰਿਪੱਕ ਹੋਊਂਗੇ, ਓਨਾ ਹੀ ਤੁਸੀਂ ਬਿਹਤਰੀਨ ਹੋਊਂਗੇ। ਅਤੇ ਬਿਹਤਰੀਨ ਗੀਤ ਮੇਰੇ ਕੋਲ ਬੜਾ ਵਧੀਆ ਜਿਹੜਾ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਅੰਕਿਤ ਤਿਵਾਰੀ ਦੀ ਆਵਾਜ਼ ਦੇ ਵਿੱਚ ਹੈ, ਗੀਤ ਸੁਣ ਕੇ ਆਨੰਦ ਲੈਣਾ ਹੈ, ਕਿਉਂਕਿ ਮੌਸਮ ਸੋਹਣਾ ਹੈ ਅਤੇ ਸੋਹਣੇ ਮੌਸਮ ਦੇ ਵਿੱਚ ਇਹੋ ਜਿਹਾ ਗੀਤ ਹਮੇਸ਼ਾ ਹੀ ਮਨ ਨੂੰ ਪਾਉਂਦਾ ਹੈ।

ਦੋਸਤੋ, ਗੀਤ ਸੁਣ ਕੇ ਹਟੇ ਹੋ ਤੁਸੀਂ ਤੇਰੀ ਗਲੀਆਂ ਅੰਕਿਤ ਵਾਰੀ ਦੀ ਆਵਾਜ਼ ਦੇ ਵਿੱਚ, ਏਕਤਾ ਵਿਲਨ ਮੂਵੀ ਤੋਂ। ਜਿਹੜੀਆਂ ਗਲੀਆਂ ਨਾ ਦਿਲਾਂ ਵਾਲੀਆਂ, ਇਹਦੇ ਵਿੱਚ ਅਸੀਂ ਆਪ ਦੇਖਦੇ ਹਾਂ ਕਿ ਜਾਣਾ ਹੀ ਜਾਣਾ ਹੈ, ਕਿਉਂਕਿ ਜਿਹਦੇ ਨਾਲ ਮੋਹ ਹੋਵੇ ਨਾ ਉਹਦੇ ਵੱਲ ਆਪ ਆਪਣੇ ਆਪ ਹੀ ਜਿਹੜੀ ਖਿੱਚ ਪੈਦਾ ਹੁੰਦੀ ਹੈ, ਤਾਂ ਉਹਦੇ ਵੱਲ ਅਸੀਂ ਆਪ ਹੀ ਤੁਰੇ ਜਾਂਦੇ ਹਾਂ। ਤੁਹਾਡਾ ਵੀ ਸਾਡੇ ਨਾਲ ਬਹੁਤ ਜ਼ਿਆਦਾ ਮੋਹ ਹੈ ਅਤੇ ਮੋਹ ਦੇ ਵਿੱਚ ਬੰਨੇ ਹੋਏ ਹੋ, ਅਤੇ ਮੋਹ ਦੇ ਵਿੱਚੋਂ ਹੀ ਇੱਕ ਬੜਾ ਸੋਹਣਾ ਗੀਤ ਹੈ, ਉਹ ਮੋਹ ਹੀ ਆਵਾਜ਼ ਤੁਸੀਂ ਆਪ ਪਛਾਣਨੀ ਹੈ, ਕਿਉਂਕਿ ਆਵਾਜ਼ ਵੀ ਬੜੀ ਸੋਹਣੀ ਹੈ, ਗੀਤ ਵੀ ਬੜਾ ਸੋਹਣਾ ਹੈ ਅਤੇ ਫਿਲਮ ਵੀ ਬੜੀ ਵਧੀਆ ਹੈ।

ਦੋਸਤੋ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਗੀਤ ਬਹਾਰ ਆਪਣੇ ਆਰਜੇ ਰਣਜੀਤ ਦੇ ਨਾਲ। ਘੜੀ ਦੀਆਂ ਸੂਈਆਂ ਕਹਿ ਰਹੀਆਂ ਨੇ ਕਿ 10:54 ਅਤੇ 58 ਸੈਕਿੰਡ ਹੋ ਚੁੱਕੇ ਨੇ ਅਤੇ ਘੜੀ ਦੀ ਸੂਈਆਂ ਦੇ ਨਾਲ ਨਾਲ ਪ੍ਰੋਗਰਾਮ ਦਾ ਜਿਹੜਾ ਹੈ ਉਹ ਖਤਮ ਕਰਨ ਦਾ ਵੇਲਾ ਵੀ ਹੋ ਚੁੱਕਾ ਹੈ, ਪਰ ਤੁਸੀਂ ਜਾਣਾ ਕਿਤੇ ਨਹੀਂ ਹੈ ਕਿਉਂਕਿ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਹੈ ਪੰਜਾਬੀ ਤੜਕਾ ਫੋਨ ਇਨ ਫਰਮਾਇਸ਼ੀ ਪ੍ਰੋਗਰਾਮ, ਅਤੇ ਉਹਦੇ ਵਿੱਚ ਤੁਸੀਂ ਪਾਰਟੀਸਪੇਟ ਕਰਨਾ ਹੁੰਦਾ ਹੈ। ਕੀ ਕਰਨਾ ਹੁੰਦਾ ਹੈ? ਡਾਇਲ 0181 43 174 ਅਤੇ ਇਹ ਨੰਬਰ ਡਾਇਲ ਕਰਕੇ ਪਹੁੰਚਣਾ ਹੈ ਤੁਸੀਂ ਐਫ ਐਮ ਰੈਂਬੋ ਦੇ ਵਿਹੜੇ ਵਿੱਚ, ਪੰਜਾਬੀ ਤੜਕਾ ਦਾ ਹਿੱਸਾ ਬਣਨਾ ਹੈ, ਆਪਣੀ ਫਰਮਾਇਸ਼ ਵੀ ਦੱਸਣੀ ਹੈ, ਫਰਮਾਇਸ਼ ਦੇ ਨਾਲ ਨਾਲ ਗੀਤ ਤਾਂ ਚੱਲਣਾ ਹੀ ਚੱਲਣਾ ਹੈ, ਗੱਲਾਂ ਵੀ ਹੋਣੀਆਂ ਨੇ, ਅਤੇ ਗੱਲਾਂ ਦੇ ਨਾਲ ਨਾਲ ਸਭ ਤੋਂ ਪਹਿਲਾਂ ਜਿਹੜਾ ਇਸ ਪ੍ਰੋਗਰਾਮ ਦਾ ਆਖਰੀ ਗੀਤ ਤੁਸੀਂ ਜ਼ਰੂਰ ਸੁਣਨਾ ਹੈ। ਅਤੇ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ।

एफएम न्यूज हेडलाइंस। ਭਾਰਤ ਤੇ ਨਿਊਜ਼ੀਲੈਂਡ ਨੇ ਆਰਥਿਕ ਅਤੇ ਰਣਨੀਤਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ, ਆਫਤ ਪ੍ਰਬੰਧਨ ਅਤੇ ਪਸ਼ੂ ਪਾਲਣ ਨਾਲ ਜੁੜੇ 5 ਸਮਝੌਤਿਆਂ ਉੱਤੇ ਦਸਤਖਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਲੈਂਡ ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਵਫਦ ਪੱਧਰੀ ਗੱਲਬਾਤ ਕੀਤੀ। ਕਿਹਾ, ਭਾਰਤ ਅਤੇ ਨਿਊਜ਼ੀਲੈਂਡ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਨੇ। ਸਵਦੇਸ਼ੀ ਜੰਗੀ ਸਮੁੰਦਰੀ ਜਹਾਜ਼ INS ਮਹਿੰਦਰ ਗਿਰੀ ਅੱਜ ਜਲ ਸੈਨਾ ਵਿੱਚ ਸ਼ਾਮਲ ਹੋਵੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੰਦਰਗਾਹ ਸੁਰੱਖਿਆ ਬਿਊਰੋ ਦੀ ਸਥਾਪਨਾ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਕਿਹਾ, ਸਰਕਾਰ ਦੀ ਦੇਸ਼ ਦੀ ਸਾਹਿਲੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵਚਨਬੱਧ। ਕੇਂਦਰ ਸਰਕਾਰ ਨੇ ਉੱਚ ਅਲਕੋਹਲ ਮਾਤਰਾ ਵਾਲੀਆਂ ਦਵਾਈਆਂ ਦੇ ਨਿਯਮਾਂ ਨੂੰ ਹੋਰ ਸਖ਼ਤ ਕਰਨ ਲਈ ਕਾਨੂੰਨ ਵਿੱਚ ਸੋਧ ਕੀਤੀ ਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਵਿੱਚ ਵੱਖ ਵੱਖ ਥਾਵਾਂ ਉੱਤੇ ਬੂਟੇ ਲਾ ਕੇ ਵਨ ਮਹੋਤਸਵ 2026 ਦੀ ਸ਼ੁਰੂਆਤ ਕੀਤੀ। ਪੰਜਾਬ ਭਰ ਵਿੱਚ ਚੱਲ ਰਹੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ ਉੱਤੇ ਅੱਜ ਤੋਂ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਪਸ਼ੂ ਪਾਲਣ ਮੰਤਰੀ ਗੁਰਮੀਤ ਖੁੱਡੀਆਂ ਨੇ ਸਾਰੇ ਵੈਟਨਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੇ ਕੰਮਕਾਜ ਦੀ ਸਮੀਖਿਆ ਕੀਤੀ। ਵਿਭਾਗ ਦੇ ਡਾਇਰੈਕਟਰ ਨੂੰ ਨਿਸ਼ਚਿਤ ਸਮੇਂ ਦੇ ਅੰਦਰ ਵੈਟਨਰੀ ਸੰਸਥਾਵਾਂ ਦੀ ਤੁਰੰਤ ਮੁਰੰਮਤ ਅਤੇ ਅਪਗ੍ਰੇਡੇਸ਼ਨ ਯਕੀਨੀ ਬਣਾਉਣ ਦੇ ਹੁਕਮ ਦਿੱਤੇ। ਮੌਸਮ ਮਹਿਕਮੇ ਨੇ ਅਗਲੇ 5 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਣੇ ਹੋਰਨਾਂ ਕਈ ਸੂਬਿਆਂ ਵਿੱਚ ਭਾਰੀ ਮੀਂਹ ਪੈਣ ਬਾਰੇ ਪੇਸ਼ਨਗੋਈ ਕੀਤੀ। ਅਤੇ ਲੰਡਨ ਦੇ ਲਾਰਡਸ ਵਿਖੇ ਪਹਿਲੇ ਮਹਿਲਾ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਇੰਗਲੈਂਡ ਪਹਿਲੀ ਪਾਰੀ ਵਿੱਚ ਕੱਲ੍ਹ ਦੇ 21 ਦੌੜਾਂ ਦੇ ਸਕੋਰ ਤੋਂ ਅੱਗੇ ਖੇਡੇਗਾ। ਇਹ ਸਨ FM ਨਿਊਜ਼ ਹੈਡਲਾਈਨਸ।

0: ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬੀ ਤੜਕਾ ਪ੍ਰੋਗਰਾਮ ਦੇ ਵਿੱਚ। ਨਿੱਘਾ ਜੀ ਐਂ ਆਖਦਾ ਹੈ ਆਰ ਜੇ ਰਣਜੀਤ। ਅਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਡਾਇਲ ਕਰਨਾ ਹੁੰਦਾ ਹੈ ਫੋਨ ਨੰਬਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ, ਪ੍ਰੋਗਰਾਮ ਦੇ ਵਿੱਚ ਨਹੀਂ, ਪ੍ਰੋਗਰਾਮ ਦੇ ਵਿੱਚ ਆ ਕੇ ਤਾਂ ਤੁਸੀਂ ਗੱਲਾਂ ਬਾਤਾਂ ਕਰਨੀਆਂ, ਆਪਣੀ ਫਰਮਾਇਸ਼ ਦੱਸਣੀ ਹੈ। ਅਤੇ ਨੰਬਰ ਕਿਹੜਾ ਡਾਇਲ ਕਰਨਾ ਹੈ? 0181-2342-1174। ਅਤੇ ਪਹਿਲੇ ਸਾਡੇ ਲੱਕੀ ਕਾਲਰ ਜੁੜ ਚੁੱਕੇ ਨੇ ਸਾਡੇ ਨਾਲ, ਦੇਖਦੇ ਨੇ ਕੌਣ ਨੇ। ਹੈਲੋ ਜੀ।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਮੈਂ ਵਿਵੇਕ ਗੱਲ ਕਰਦਾ ਸੀ, ਪੂਜਾ ਮਸਤੀ ਸੀ।
0: ਹਾਂਜੀ ਵਿਵੇਕ ਜੀ, ਕੀ ਹਾਲ ਚਾਲ ਨੇ?
1: ਬਸ ਠੀਕ ਠਾਕ, ਆਪਣਾ ਸੁਣਾਓ? ਮੈਂ ਤਾਂ ਰਣਜੀਤ ਜੀ ਆਇਆ, ਮੈਂ ਕਾਲ ਲਾਣੀ ਲਾਣੀ ਅੱਜ।
0: ਚਲੋ ਜੀ, ਸ਼ੁਕਰੀਆ ਜੀ। ਤੇ ਵਿਵੇਕ ਜੀ, ਮੀਂਹ ਪੈ ਰਿਹਾ ਇਸ ਸਮੇਂ?
1: ਮੀਂਹ ਜੀ ਬੰਦ ਹੀ ਹੈ ਜੀ ਫਿਲਹਾਲ ਤਾਂ, ਬਾਕੀ ਵਾਤਾਵਰਨ ਬਹੁਤ ਵਧੀਆ।
0: ਵਾਤਾਵਰਨ ਵਧੀਆ, ਮੌਸਮ ਸੁਹਾਵਣਾ, ਹਨਾ?
1: ਹਾਂਜੀ,
0: ਮੌਸਮ ਸੁਹਾਵਣਾ ਤੇ ਵਾਤਾਵਰਨ ਆਪਣੇ ਆ ਵਧੀਆ।
1: ਬਿਲਕੁਲ ਜੀ, ਦੇਖੋ ਜੀ ਬੂਟੇ ਵੀ ਲਾਏ ਹੋਏ ਆ ਆਪਾਂ, ਬੂਟਿਆਂ ਨੂੰ ਜਿਹੜੇ ਆ ਕੇ ਕੁੱਤੇ ਆ ਕੇ ਤੋੜ ਜਾਂਦੇ ਆ, ਹੁਣ ਕੀ ਕਰੀਏ ਇਹਨਾਂ ਦਾ ਇਲਾਜ।
0: ਅੱਛਾ ਜੀ, ਚਲੋ ਉਸ ਲਈ ਤੁਸੀਂ ਸ਼ਿਕਾਇਤ ਕਰ ਸਕਦੇ ਆ ਕਾਰਪੋਰੇਸ਼ਨ ਦੇ ਅੰਡਰ, ਅਗਰ ਤੁਸੀਂ ਸ਼ਹਿਰੀ ਏਰੀਆ 'ਚ ਰਹਿੰਦੇ ਹੋ, ਹਨਾ? ਅਤੇ ਅੱਜ ਪ੍ਰੋਗਰਾਮ 'ਚ ਕਾਲ ਲੱਗੀ ਆ, ਕਿਹੜਾ ਗੀਤ ਸੁਣੋਗੇ
1: ਜੀ? ਤੁਸੀਂ ਸੁਣਾ ਦਿਓ ਜੀ, ਗੁਰਦਾਸ ਮਾਨ ਦਾ ਉਹੀ ਜਿਹੜਾ ਨਵੇਂ ਵਾਲਾ ਦੱਸਿਆ ਸੀ, ਵਧੀਆ ਆ ਉਹੀ।
0: ਅੱਛਾ ਜੀ, ਜ਼ਰੂਰ ਸੁਣਾਵਾਂਗੇ। ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ 'ਚ ਜੁੜੇ ਹੋ।
1: ਹਾਂਜੀ, ਅਤੇ ਬਾਕੀ ਕੁੱਤਿਆਂ ਨੂੰ ਪਾਣੀ ਪੂਣੀ ਪਾਓ ਤਾਂ ਫਿਰ ਜ਼ਰੂਰ ਤੰਗ ਨਹੀਂ ਕਰਦੇ ਹੋ, ਇਹ ਵੀ ਸੋਚੀਏ ਗੱਲ ਮੈਂ।
0: ਬਿਲਕੁਲ ਜੀ ਬਿਲਕੁਲ, ਠੀਕ ਹੈ ਜੀ, ਸ਼ੁਕਰੀਆ ਜੀ।
1: ਥੈਂਕ ਯੂ ਜੀ।
0: ਲਓ ਜੀ, ਇਹਨਾਂ ਨੇ ਗੱਲ ਵੀ ਵਧੀਆ ਕੀਤੀ ਹੈ ਅਤੇ ਗੁਰਦਾਸ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ ਵੀ ਕਿਹਾ ਹੈ ਕਿ ਗੀਤ ਸੁਣਾ ਦਿਓ ਵਧੀਆ ਜਿਹਾ, ਜ਼ਰੂਰ ਸੁਣਾਵਾਂਗੇ। ਅਤੇ ਤੁਸੀਂ ਵੀ ਜੇਕਰ ਆਪਣੀ ਫਰਮਾਇਸ਼ ਪੂਰੀ ਕਰਵਾਉਣੀ ਹੈ ਅਤੇ ਹਿੱਸਾ ਬਣਨਾ ਹੈ ਪ੍ਰੋਗਰਾਮ ਪੰਜਾਬੀ ਤੜਕਾ ਦਾ, ਤਾਂ ਡਾਇਲ ਕਰੋ 0181-2342-1174, ਪਹੁੰਚੋ FM ਰੇਨਬੋ ਦੇ ਵਿਹੜੇ 'ਚ।

ਲਓ ਜੀ, ਦੋਸਤ ਸਾਡੇ ਨਾਲ ਜੁੜ ਚੁੱਕੇ ਨੇ, ਗੱਲ ਕਰਦੇ ਆ। ਕੌਣ ਨੇ? ਹਲੋ ਜੀ, ਹਲੋ ਹੈਲੋ ਹੈਲੋ। ਮੈਨੂੰ ਲੱਗਦਾ ਹੈ ਕਿ ਉਹ ਕਾਲ ਕਰਕੇ ਭੁੱਲ ਗਏ ਆ ਕਿ ਮੈਂ ਗੱਲ ਵੀ ਕੰਟੀਨਿਊ ਕਰਨੀ ਹੈ, ਕਿਉਂਕਿ ਫਰਮਾਇਸ਼ ਤਾਂ ਉਹਨਾਂ ਨੇ ਦੱਸ ਦਿੱਤੀ ਸੀ। ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰਾਂਗੇ, ਅਤੇ ਕੋਸ਼ਿਸ਼ ਕਰਦੇ ਹਾਂ ਕਿ ਜੇਕਰ ਉਹ ਦੁਬਾਰਾ ਸਾਡੇ ਨਾਲ ਜੁੜਦੇ ਆ ਤਾਂ ਅਸੀਂ ਉਹਨਾਂ ਨਾਲ ਗੱਲਬਾਤ ਕਰ ਸਕੀਏ। ਉਹਨਾਂ ਦੀ ਫਰਮਾਇਸ਼ ਜਿਹੜੀ ਹੈ, ਉਹਨਾਂ ਨੇ ਦੱਸਿਆ ਸੀ ਕਿ ਕੁਲਦੀਪ ਮਾਨਖੁਰਾ ਦੀ ਆਵਾਜ਼ ਦੇ ਵਿੱਚ ਕੋਈ ਵੀ ਗੀਤ ਸੁਣਾ ਦਿਓ, ਅਤੇ ਤੁਸੀਂ ਵੀ ਫਟਾਫਟ ਡਾਇਲ ਕਰੋ 0181 ਤੇ 143 ਪਹੁੰਚੋ FM ਰੇਨਬੋ ਦੇ ਵਿਹੜੇ 'ਚ, ਪੰਜਾਬੀ ਤੜਕਾ ਪ੍ਰੋਗਰਾਮ 'ਚ।

0: ਸਾਡੇ ਨਾਲ ਦੋਸਤ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ। ਹੈਲੋ ਜੀ, ਕੌਣ ਨੇ? ਹੈਲੋ, ਕੌਣ ਦੋਸਤ ਗੱਲ ਕਰ ਰਹੇ ਨੇ?
1: ਸਰ ਜੀ, ਸੰਨੀ ਭਗਤ ਬੋਲ ਰਿਹਾ ਜੀ, ਭਾਰਤ ਕੈਂਪ ਜਲੰਧਰ ਤੋਂ ਜੀ।
0: ਸੰਨੀ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਸਰ ਜੀ, ਤੁਸੀਂ ਆਪਣੇ ਸੁਣਾਓ ਜੀ?
0: ਬਹੁਤ ਵਧੀਆ, ਮੀਂਹ ਪਵਾ ਰਹੇ ਆ ਭਾਰਗੂ ਕੈਂਪ ਚ?
1: ਨਹੀਂ ਸਰ ਜੀ, ਪਿਆ ਅੱਧਾ ਘੰਟਾ ਹੋ ਗਿਆ ਬੰਦ ਆ, ਤੇ ਬਾਕੀ ਬੱਦਲਬਾਜੀ ਹੋਈ ਪਈ ਹੈ।
0: ਅੱਛਾ ਜੀ, ਬੱਦਲਬਾਜੀ ਹੋਈ ਹੈ, ਤੇ ਅੱਜ ਪਕੌੜੇ ਬਣ ਰਹੇ ਕਿ ਨਹੀਂ?
1: ਨਹੀਂ ਸਰ ਜੀ, ਹੱਲੇ ਨਹੀਂ, ਠਹਿਰ ਕੇ ਬਣੇਗਾ ਪ੍ਰੋਗਰਾਮ ਜੀ,
0: ਜਦੋਂ ਧੁੱਪ ਚੜ ਗਈ ਉਦੋਂ ਬਣਾਉਣੇ ਆ
1: ਸਾਰੇ।
0: ਮੈਂ ਕਿਹਾ ਜੀ,
1: ਵਾਈਫ ਦਾ ਕੰਮ ਨਿਬੜ ਜਾਏਗਾ ਘਰ ਦਾ ਸਾਰਾ।
0: ਅੱਛਾ ਜੀ, ਤੇ ਆਪ ਨਹੀਂ ਤੁਸੀਂ ਬਣਾਉਣੇ, ਆਪ ਨਹੀਂ ਕੰਮ ਕਰਨਾ ਹਨਾ?
1: ਸਰ ਮੈਂ ਤੇ ਕੰਮ ਤੇ ਹੈਗਾ ਵਾਂ।
0: ਅੱਛਾ, ਕੰਮ ਤੇ ਹੋ, ਹੋਰ ਸੁਣਾਓ ਕਿੱਦਾਂ, ਠੀਕ ਠਾਕ ਸਭ?
1: ਹਾਂਜੀ ਵਧੀਆ ਜੀ, ਵਧੀਆ।
0: ਅੱਜ ਪ੍ਰੋਗਰਾਮ ਚ ਕਾਲ ਲੱਗੀ ਆ, ਕਿਹੜਾ ਗੀਤ ਸੁਣੋਗੇ?
1: ਗੀਤ ਸੁਣਾ ਦਿਓ ਸਰ ਜੀ, ਤੁਸੀਂ ਬਲਕਾਰ ਸਿੱਧੂ ਦਾ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ।
0: ਵਾਹ ਜੀ ਵਾਹ, ਲੱਗਦਾ ਵਿਆਹ ਆ ਗਿਆ ਜਾਂ ਫਿਰ ਵਿਆਹ ਦਾ ਚਾਅ ਬੜਾ।
1: ਬਸ ਜੀ, ਅੱਗੋਂ ਵਿਆਹ ਚਾਲੂ ਹੈ ਸਰ ਜੀ, 2 ਮਹੀਨੇ ਅਟਕ ਗਏ ਜੀ।
0: ਬਿਲਕੁਲ ਬਿਲਕੁਲ, ਤੇ 2 ਮਹੀਨੇ ਪਹਿਲਾਂ ਹੀ ਤੁਸੀਂ ਚਾਅ ਸ਼ੁਰੂ ਕਰ ਦਿੱਤਾ ਹਨਾ?
1: ਬਸ ਜੀ ਬਸ, ਸ਼ੁਰੂਆਤ ਹੁਣ ਨੱਚਣ ਟੱਪਣ ਤੋਂ ਕਰਾਂਗੇ ਜੀ।
0: ਵਾਹ ਜੀ ਵਾਹ, ਚਲੋ ਹਮੇਸ਼ਾ ਜ਼ਿੰਦਗੀ ਦੇ ਵਿੱਚ ਨੱਚਦੇ ਟੱਪਦੇ ਰਹਿਣਾ ਚਾਹੀਦਾ, ਜ਼ਿੰਦਗੀ ਨੂੰ ਜਿਉਣਾ ਚਾਹੀਦਾ ਹਨਾ?
1: ਬਾਕੀ ਸਰ ਜੀ, ਤੁਸੀਂ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਦੇ ਹਰ ਵਾਰ ਦੀ ਤਰ੍ਹਾਂ।
0: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ ਸਰ ਜੀ
0: ਜੀ। ਅਤੇ ਦੋਸਤੋ, ਤੁਸੀਂ ਪਿੱਛੇ ਨਹੀਂ ਹਟਣਾ, ਜਿੰਨਾ ਚਿਰ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਆ ਉਹਨਾਂ ਚਿਰ ਤੁਸੀਂ ਲਾਹਾ ਲੈਣਾ ਹੈ। ਇਹ ਨੋਟ ਕਰ ਲੈਣਾ ਹੈ ਕਿ 0181 ਹੈ ਨੰਬਰ, ਲਾ ਕੇ ਅੱਗੇ ਕੋਡ ਜਿਹੜਾ ਹੈਗਾ ਜਲੰਧਰ ਦਾ 0181-2342-174 ਪੂਰਾ ਨੰਬਰ ਡਾਇਲ ਕਰਕੇ ਪਹੁੰਚਣਾ ਹੈ FM ਰੇਨਬੋ ਦੇ ਵਿਹੜੇ 'ਚ, ਫਰਮਾਇਸ਼ ਵੀ ਪੂਰੀ ਕਰਵਾਉਣੀ ਹੈ ਅਤੇ ਗੱਲਬਾਤ ਵੀ ਕਰਨੀ ਹੈ। ਅਤੇ ਇਹਨਾਂ ਨੇ ਕਿਹਾ ਸੀ ਕਿ ਵਿਆਹ ਦੇ ਵਿੱਚ ਨੱਚਦਾ ਫਿਰੇ ਮੁੰਡਾ, ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ, ਅਤੇ ਇਹਨਾਂ ਨੇ ਵੀ ਨੱਚਣਾ ਹੈ ਅਤੇ ਤੁਸੀਂ ਵੀ ਨਾਲ ਦੀ ਨਾਲ ਨੱਚਣਾ ਹੈ।

0: ਲੋ ਜੀ, ਨੱਚਦੇ ਟੱਪਦੇ ਸਾਡੇ ਕੋਲ ਪਹੁੰਚ ਚੁੱਕੇ ਨੇ ਅਗਲੇ ਦੋਸਤ, ਗੱਲ ਕਰਦੇ ਆ ਕੌਣ ਨੇ। ਹੈਲੋ ਜੀ।
1: ਹੈਲੋ, ਨਮਸਕਾਰ ਸਰ।
0: ਨਮਸਕਾਰ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਰਵਿੰਦਰ ਕੁਮਾਰ ਕੈਂਬੋ ਬੋਲ ਰਿਹਾ ਸਰ, ਗੁਰਾਇਆਂ ਤੋਂ ਜੀ।
0: ਗੁਰਿੰਦਰ ਜੀ, ਕੀ ਹਾਲ ਚਾਲ ਨੇ?
1: ਹਾਲ ਚਾਲ ਬਹੁਤ ਵਧੀਆ ਜੀ।
0: ਗੁਰਾਇਆਂ ਖਾਸ ਰਹਿੰਦੇ ਆ ਕਿ ਲਾਗੇ ਪਿੰਡ ਹੈ ਕੋਈ ਗੁਰਾਇਆਂ ਚ?
1: ਗੁਰਾਇਆਂ ਸ਼ੋਪ ਆ ਮੇਰੀ, ਲੇਕਿਨ ਘਰ ਸਾਡਾ ਉਹ ਵੀ ਵਾਰਡ ਨੰਬਰ 1 ਚ ਹੀ ਆਉਂਦਾ ਜੀ।
0: ਤੁਸੀਂ ਕਮਾਲ ਕਰ ਦਿੱਤੀ, ਅੱਗੇ ਮੂੰਹ ਧੋਂਦਾ ਸੀ ਅੱਜ ਨਲਾ ਕੇ ਗਿਆ ਹਨਾ?
1: ਹਾਂਜੀ, ਅੱਗੇ ਤਾਂ ਮਾੜੇ ਜਿਹਾ ਐਵੇਂ ਦੋ ਕਿਣੀਆਂ ਪੈ ਕੇ ਸਾਰ ਦਿੰਦਾ ਸੀ।
0: ਅੱਛਾ, ਤੇ ਅੱਜ ਫਿਰ ਨਹਾਤੇ ਵੀ ਹੋਣੇ ਮੀਂਹ ਦੇ ਵਿੱਚ?
1: ਅੱਜ ਨਹਾਉਣ ਵਾਲਾ, ਜਾਣੀ ਕਿ ਮੀਂਹ ਕਰ ਗਿਆ ਅੱਜ ਸਵੇਰੇ, ਕਾਫੀ ਪਿਆ।
0: ਅੱਛਾ, ਤੁਹਾਨੂੰ ਪਤਾ ਜਦੋਂ ਛੋਟੇ ਹੁੰਦੇ ਪਿੱਤ ਹੋ ਜਾਂਦੀ ਸੀ ਹਨਾ ਪਿੰਡੇ ਦੇ ਉੱਤੇ, ਤੇ ਸਾਡੇ ਮਾਤਾਵਾਂ ਨੇ ਕਹਿਣਾ, ਮਾਵਾਂ ਨੇ ਕਹਿਣਾ ਕਿ ਮੀਂਹ ਦੇ ਵਿੱਚ ਨਾਲੋਂ ਪਿੱਤ ਹਟ ਜਾਏਗੀ।
1: ਬਿਲਕੁਲ ਬਿਲਕੁਲ, ਹਟ ਵੀ ਜਾਂਦੀ ਸੀ ਸਰ ਉਦੋਂ,
0: ਬਿਲਕੁਲ
1: ਉਦੋਂ ਜਿਹੜਾ ਪਾਣੀ ਵਾਤਾਵਰਨ ਸਰ ਉਹ ਸ਼ੁੱਧ ਸੀ
0: ਜੀ।
1: ਤੇ ਹੁਣ ਮੇਰਾ ਖਿਆਲ ਜੇ ਅੱਜ ਕੱਲ ਕੋਈ ਨਿਆਲਵੇ ਬੱਚਾ ਤਾਂ ਉਹ ਤੇ ਬਿਮਾਰ ਹੋ ਜਾਊਗਾ, ਮੇਰਾ ਖਿਆਲ ਨਿਕਲ ਭਾਵੇਂ ਆਊਗੀ, ਹਟਦੀ ਨੀ ਅੱਜ ਕੱਲ
0: ਜੀ ਜੀ ਜੀ।
1: ਪਰ ਵਾਤਾਵਰਨ ਚ ਪੋਲੂਸ਼ਨ ਇੰਨਾ ਆ ਕਿ ਉਹਦਾ ਜਿਹੜਾ ਅਸਰ ਵਾ ਉਹ ਸਾਡੇ ਤੇ ਪੈ ਰਿਹਾ। ਉਦੋਂ ਵਾਤਾਵਰਨ ਜਿਹੜਾ ਸੀ ਸ਼ੁੱਧ ਹੁੰਦਾ ਸੀ।
0: ਬਿਲਕੁਲ ਬਿਲਕੁਲ,
1: ਛੋਟੀ ਮੋਟੀਆਂ ਬਿਮਾਰੀਆਂ ਸੀ ਨਾ ਉਹ ਨਹਾਉਣ ਦੇ ਨਾਲ ਹੀ ਠੀਕ ਹੋ ਜਾਂਦੀਆਂ।
0: ਪਰ ਅੱਜ ਵੀ ਜੇਕਰ ਤੁਸੀਂ ਨਾ ਪਹਿਲਾਂ ਜਿਹੜਾ ਮੀਂਹ ਅਗਰ ਖਿੱਚ ਕੇ ਵੀ ਪੈ ਰਿਹਾ ਤਾਂ ਤੁਸੀਂ ਪਹਿਲੇ 10-15 ਮਿੰਟ ਨਾ ਨਹਾਓ, ਉਸ ਤੋਂ ਬਾਅਦ ਨਾਲੋ, ਕਿਉਂਕਿ ਉਹ ਤੋਂ ਬਾਅਦ ਜਿਹੜਾ ਜਿੰਨਾ ਵੀ ਤੁਹਾਡਾ ਪੋਲਿਊਸ਼ਨ ਵਗੈਰਾ ਤੁਸੀਂ ਜਿੱਦਾਂ ਦੱਸ ਰਹੇ ਹੋ ਉਹ ਥੱਲੇ ਆ ਜਾਂਦਾ, ਉਸ ਤੋਂ ਬਾਅਦ ਜਿਹੜਾ ਪਾਣੀ ਮੀਂਹ ਦਾ ਹੋਏਗਾ ਜਾਂ ਮੀਂਹ ਪਏਗਾ ਉਹ ਤੁਹਾਡੇ ਲਈ ਬਹੁਤ ਵਧੀਆ ਰਹੇਗਾ।
1: ਬਿਲਕੁਲ, ਉਹ ਫਿਰ ਸ਼ੁੱਧ ਪਾਣੀ ਨਹੀਂ ਆਉਂਦਾ ਨਾ।
0: ਬਿਲਕੁਲ ਜੀ ਬਿਲਕੁਲ,
1: ਉਹ ਨਿਕਲ ਜਾਂਦੀ ਆ
0: ਜੀ,
1: ਵਧੀਆ ਮੀਂਹ ਹੁੰਦਾ ਉਹ ਚ ਨਹਾਉਣਾ ਵੀ ਚਾਹੀਦਾ ਆ
0: ਜੀ। ਤੇ ਗੱਲਾਂ ਬੜੀਆਂ ਵਧੀਆ ਹੋ ਗਈਆਂ, ਤੇ ਮੈਨੂੰ ਇਹ ਦੱਸੋ ਗੀਤ ਕਿਹੜਾ ਸੁਣੋਗੇ ਅੱਜ?
1: ਗੀਤ ਸਰ ਸਰਦੂਲ ਸਿੰਦਰ ਦਾ, ਤੁਸੀਂ ਕੋਈ ਵੀ ਸੁਣਾ ਦਈਏ।
0: ਜ਼ਰੂਰ ਸੁਣਾਵਾਂਗੇ ਜੀ, ਬਹੁਤ ਬਹੁਤ ਸ਼ੁਕਰੀਆ। ਲਓ ਜੀ, ਇਹਨਾਂ ਨੇ ਤੇ ਕਿਹਾ ਹੈ ਕਿ ਸਾਨੂੰ ਸਰਦੂਲ ਸਿਕੰਦਰ ਹੋਰਾਂ ਦੀ ਆਵਾਜ਼ ਦੇ ਵਿੱਚ ਕੋਈ ਸੋਹਣਾ ਜਿਹਾ ਗੀਤ ਸੁਣਾ ਦਿਓ। ਜ਼ਰੂਰ ਸੁਣਾਵਾਂਗੇ, ਤੇ ਤੁਸੀਂ ਵੀ ਸੁਣਨਾ ਹੈ ਗੀਤ ਤੇ ਆ ਜਾਓ ਪੰਜਾਬੀ ਤੜਕਾ ਪ੍ਰੋਗਰਾਮ 'ਚ।

0: ਬੇਸ਼ੱਕ ਮੌਸਮ ਖਰਾਬ ਹੈ ਪਰ ਸਾਡੇ ਜਿਹੜੇ ਚੋਣ ਵਾਲੇ ਦੋਸਤ ਆ ਨਾ ਉਹ ਨਹੀਂ ਡਰਦੇ, ਉਹਨਾਂ ਨੇ ਪਹੁੰਚਣਾ ਹੀ ਪਹੁੰਚਣਾ ਪ੍ਰੋਗਰਾਮ ਦੇ ਵਿੱਚ। ਦੇਖਦੇ ਹਾਂ ਕੌਣ ਦੋਸਤ ਜੁੜ ਚੁੱਕੇ ਨੇ ਪੰਜਾਬੀ ਤੜਕਾ 'ਚ। ਹੈਲੋ ਜੀ।
1: ਹੈਲੋ ਸਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਅਰਜਨ ਸਿੰਘ, ਪਿੰਡ ਮਾਲੇਵਾਲਾ ਤੇ ਜ਼ਿਲ੍ਹਾ ਫਿਰੋਜ਼ਪੁਰ, ਤੇ ਤੁਹਾਡੇ ਨਾਲ ਲਾਸਟ ਟਾਈਮ ਜਨਵਰੀ 'ਚ ਹੋਈ ਸੀ।
0: ਅੱਛਾ, ਕਿਆ ਬਾਤ ਹੈ, ਤੁਹਾਨੂੰ ਯਾਦ ਹੈ।
1: ਕਹਿ ਦਿੰਦੇ ਨਾ 15 ਦਿਨ ਦਾ ਗੈਪ ਪਾ ਲਿਓ ਤੇ ਮੈਂ ਤੁਹਾਡੀ ਗੱਲ ਮੰਨ ਜਾਂਦਾ ਸੀ, ਹਫ਼ਤਾ ਹੋਇਆ
0: ਫਿਰੋਜ਼ਪੁਰ ਚ ਮੀਂਹ ਪੈ ਰਿਹਾ ਕਿ ਅਜੇ ਧੁੱਪ ਹੀ ਚੜੀ ਹੈ ਜੀ?
1: ਨਹੀਂ, ਧੁੱਪ ਹੈ, ਅਜੇ ਠੰਡੀ ਮਿੱਠੀ ਹਵਾ ਜੀ ਚੱਲਦੀ ਹੈ।
0: ਅੱਛਾ, ਹੁਣ ਸੌਣ ਦਾ ਮਹੀਨਾ ਤਾਂ ਸ਼ੁਰੂ ਹੋ ਜਾਣਾ ਹਨਾ?
1: ਹਾਂਜੀ, ਰਾਤ ਬਰਸਾਤ ਪੈ ਗਈ ਹੈ ਵੈਸੇ।
0: ਅੱਛਾ ਜੀ, ਰਾਤ ਮੀਂਹ ਪਿਆ ਤੁਹਾਡੇ ਵੱਲ?
1: ਜੀ ਜੀ।
0: ਤੇ ਮੀਂਹ ਦਾ ਆਨੰਦ ਮਾਣਦੇ ਹੋ ਅੱਜ ਕੱਲ ਜਿਵੇਂ ਛੋਟੇ ਹੁੰਦੇ ਮਾਣਦੇ ਸੀ?
1: ਰੇਨਬੋ ਦੇ ਨਾਲ ਹੀ ਮੰਨਦੇ ਆ, ਤੇ ਖੇਤਾਂ ਦੇ ਵਿੱਚ ਉਹਨਾਂ ਦੇ ਮੋਬਾਈਲ ਐਪ ਤੇ ਚੱਲਦਾ ਰਹਿੰਦਾ ਰੇਡੀਓ ਰੇਨਬੋ।
0: ਵਾਹ ਵਾਹ ਵਾਹ, ਕਿਆ ਬਾਤ ਹੈ, ਫਿਰ ਤਾਂ ਤੁਹਾਡਾ ਜਿਹੜਾ ਦਿਨ ਹੈ ਉਹ ਬਹੁਤ ਸੋਹਣਾ ਲੰਘਦਾ ਹੋਣਾ, ਤੇ ਅੱਜ ਖਾਸ ਕਰਕੇ ਵਧੀਆ ਲੱਗਣਾ, ਮੌਸਮ ਵੀ ਸੋਹਣਾ ਹੈ।
1: ਹਾਂਜੀ ਬਿਲਕੁਲ,
0: ਹੁਣ ਕਾਲ ਵੀ ਲੱਗ ਗਈ ਹੈ,
1: ਕਾਲ ਲੱਗ ਗਈ, ਤੁਹਾਨੂੰ ਬੇਪਰਵਾਹ ਪ੍ਰੋਗਰਾਮ ਸੁਣਾਂਗੇ, ਜੋਏ ਕਰਾਂਗੇ, ਜਦੋਂ ਕਾਲ ਆਉਣੀ ਤੇ ਫਿਰ ਪ੍ਰੋਗਰਾਮ ਨਹੀਂ ਸੁਣਾ ਪਾਉਂਦਾ।
0: ਜੀ ਜੀ ਜੀ ਜੀ ਜੀ, ਤੇ ਨਹੀਂ ਮੇਰੀ ਗੱਲ ਸੁਣੋ, ਫਿਰ ਕਾਲ ਲਾਉਣ ਦਾ ਤਾਂ ਆਪਣਾ ਹੀ ਮਜ਼ਾ ਨਾ, ਨਾਲੇ ਤੁਸੀਂ ਕਿੱਡੇ ਲੱਕੀ ਹੋ, ਤੁਹਾਡੀ ਕਾਲ ਲੱਗ ਗਈ।
1: ਹਾਂਜੀ ਹਾਂਜੀ ਬਿਲਕੁਲ।
0: ਤੇ ਅੱਜ ਗੀਤ ਕਿਹੜਾ ਸੁਣੋਗੇ ਕਾਲ ਲੱਗੀ ਤੇ?
1: ਬਲਰਾਜ ਦਾ ਸੁਣਾ ਜੋ, ਤੇ ਜਾਨ ਤੇ ਬਣੀ।
0: ਜੀ ਜ਼ਰੂਰ ਸੁਣਾਵਾਂਗੇ, ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ 'ਚ ਆਏ।
1: ਥੈਂਕ ਯੂ ਸਰ
0: ਜੀ। ਦੋਸਤੋ, ਇਹਨਾਂ ਨੇ ਕਿਹਾ ਹੈ ਕਿ ਸਾਡੀ ਫਰਮਾਇਸ਼ ਪੂਰੀ ਕਰੋ, ਅਸੀਂ ਫਰਮਾਇਸ਼ ਪੂਰੀ ਕਰਦੇ ਹਾਂ, ਅਤੇ ਇੰਜੋਏ ਕਰੋ ਤੁਸੀਂ ਵੀ ਇਹਨਾਂ ਦੀ ਫਰਮਾਇਸ਼ ਦਾ ਇਹ ਗੀਤ।

0: Dumped is a BBC Sport production for the BBC World Service in association with ABC and Akashvani.
1: ਤੁਸੀਂ ਸੁਣ ਰਹੇ ਸੀ ਸਾਡੇ ਦਿੱਲੀ ਕੇਂਦਰ ਤੋਂ ਪ੍ਰੋਗਰਾਮ ਸਟੰਪਡ।

एफएम न्यूज हेडलाइंस। भारत न्यूजीलैंड ने आर्थिक अते रणनीतिक सहयोग नूं उत्साहित करन लई रक्षा आफत प्रबंधन अते पशु पालन नाल जुड़े 5 समझौते उत्ते दस्तखत कीते। प्रधानमंत्री नरेंद्र मोदी ने आकलैंड विच न्यूजीलैंड के प्रधानमंत्री क्रिस्टोफर लक्सन नाल वफद पदरी गलबात की। कहा भारत अते न्यूजीलैंड हिंद प्रशांत खेतर विच शांति अते सुरक्षा नूं मजबूत करन विच महत्वपूर्ण भूमिका निभाउणगे। स्वदेशी जंगी समुद्री जहाज INS महिंदरगिरी अज जल सेना विच शामिल होवेगा। गृह मंत्री अमित शाह ने बंदरगाह सुरक्षा ब्यूरो की स्थापना विच हुई प्रगति की समीक्षा की। कहा सरकार देश की साहली सुरक्षा नूं मजबूत करने लई वचनबद्ध है। केंद्र सरकार ने उच्च अलकोहल मात्रा वाली दवाइयां दे नियमों नूं होर सख्त करन लई कानून विच सोध कीती। पंजाब दे राजपाल अते केंद्र शासित प्रदेश चंडीगढ़ दे प्रशासक गुलाब चंद कटारिया ने चंडीगढ़ विच वख-वख थावां उत्ते बूटे ला के वन महोत्सव 2026 की शुरुआत कीती। ਪੰਜਾਬ ਭਰ ਵਿੱਚ ਚੱਲ ਰਹੀ ਵਿਸ਼ੇਸ਼ ਤੀਬਰ ਸੋਧ ਯਾਨੀ SIR ਤਹਿਤ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ 'ਤੇ ਅੱਜ ਤੋਂ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਪਸ਼ੂ ਪਾਲਣ ਮੰਤਰੀ ਗੁਰਮੀਤ ਕੁੱਡੀਆਂ ਨੇ ਸਾਰੇ ਵੈਟਨਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੇ ਕੰਮਕਾਜ ਦੀ ਸਮੀਖਿਆ ਕੀਤੀ। ਵਿਭਾਗ ਦੇ ਡਾਇਰੈਕਟਰ ਨੂੰ ਨਿਸ਼ਚਿਤ ਸਮੇਂ ਦੇ ਅੰਦਰ ਵੈਟਨਰੀ ਸੰਸਥਾਵਾਂ ਦੀ ਤੁਰੰਤ ਮੁਰੰਮਤ ਅਤੇ ਅਪਗ੍ਰੇਡੇਸ਼ਨ ਯਕੀਨੀ ਬਣਾਉਣ ਦੇ ਹੁਕਮ। ਮੌਸਮ ਮਹਿਕਮੇ ਨੇ ਅਗਲੇ 5 ਦਿਨਾਂ ਦੌਰਾਨ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਸਣੇ ਹੋਰਨਾਂ ਕਈ ਸੂਬਿਆਂ ਵਿੱਚ ਭਾਰੀ ਮੀਂਹ ਪੈਣ ਬਾਰੇ ਪੇਸ਼ਨਗੋਈ ਕੀਤੀ ਹੈ। ਅਤੇ ਲੰਡਨ ਦੇ ਲਾਰਡਸ ਵਿਖੇ ਪਹਿਲੇ ਮਹਿਲਾ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਅੱਜ ਇੰਗਲੈਂਡ ਪਹਿਲੀ ਪਾਰੀ ਵਿੱਚ ਕੱਲ੍ਹ ਦੇ 21 ਦੌੜਾਂ ਦੇ ਸਕੋਰ ਤੋਂ ਅੱਗੇ ਖੇਡੇਗਾ। सन FM न्यूज हेडलाइंस। FM बैंड 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਹੋਮ ਸਵੀਟ ਹੋਮ।

ਦੋਸਤੋ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ ਹੋਮ ਸਵੀਟ ਹੋਮ। ਹੋਮ ਸਵੀਟ ਹੋਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਘਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਦੀ, ਭੋਜਨ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾਂਦੀਆਂ, ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਇਸ ਦੇ ਨਾਲ ਨਾਲ ਸਿਹਤ ਨਾਲ ਜੁੜੀਆਂ ਹੋਈਆਂ ਵੀ ਗੱਲਾਂ ਤੁਹਾਨੂੰ ਦੱਸੀਆਂ ਜਾਂਦੀਆਂ ਨੇ ਜੋ ਮਾਹਰ ਸਾਨੂੰ ਦੱਸਦੇ ਆ। ਬਰਸਾਤ ਦਾ ਮੌਸਮ ਜਿਹੜਾ ਹੈ ਉਹ ਚੱਲ ਰਿਹਾ ਹੈ ਅਤੇ ਆਉਣ ਵਾਲਾ ਮਹੀਨਾ ਜਿਹੜਾ ਹੈ ਸੌਣ ਦਾ ਹੈ। ਬਰਸਾਤ ਦੇ ਮੌਸਮ ਵਿੱਚ ਊਰਜਾ ਵਧਾਉਣ ਵਾਲਾ ਭੋਜਨ ਲੈਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਕਿ ਜਿਹੜਾ ਸਰਦੀਆਂ ਗਰਮੀਆਂ ਵਿੱਚ ਭੋਜਨ ਖਾਂਦੇ ਹਾਂ ਉਹਦਾ ਤਾਂ ਸਾਨੂੰ ਪਤਾ ਹੁੰਦਾ ਹੈ, ਪਰ ਬਰਸਾਤ ਦੇ ਮੌਸਮ ਵਿੱਚ ਊਰਜਾ ਨੂੰ ਕਿਵੇਂ ਵਧਾਉਣਾ ਹੈ ਅਤੇ ਕਿਹੜਾ ਭੋਜਨ ਖਾਣਾ ਚਾਹੀਦਾ ਉਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਅਕਸਰ ਆਪਾਂ ਦੇਖਦੇ ਹਾਂ ਕਿ ਲੋਕ ਜਿਹੜੇ ਆ ਆਪਣੇ ਡਾਕਟਰ ਕੋਲ ਭੁੱਖ ਨਾ ਲੱਗਣ ਦੀ ਸ਼ਿਕਾਇਤ ਕਰਦੇ ਆ, ਅਕਸਰ ਆਪਾਂ ਦੇਖਦੇ ਹਾਂ, ਕਿਉਂਕਿ ਸਾਨੂੰ ਆਪਣਾ ਵੀ ਜੇ ਤਜਰਬਾ ਦੇਖੀਏ ਤਾਂ ਇਹ ਗੱਲ ਸਾਨੂੰ ਹੁੰਦਾ ਕਿ ਡਾਕਟਰ ਸਾਹਿਬ ਸਾਨੂੰ ਭੁੱਖ ਨਹੀਂ ਲੱਗਦੀ। ਉਹਨਾਂ ਨੂੰ ਹਮੇਸ਼ਾ ਇਹ ਲੱਗਦਾ ਹੈ ਕਿ ਜਿਹੜਾ ਢਿੱਡ ਹੈ ਉਹ ਭਰਿਆ ਭਰਿਆ ਹੈ ਅਤੇ ਕੁਝ ਵੀ ਨਹੀਂ ਖਾ ਸਕਦੇ। ਦੁਪਹਿਰ ਦਾ ਭੋਜਨ ਖਾਂਦੇ ਹਾਂ ਤਾਂ ਖਾਣ ਨੂੰ ਜਾਂ ਤਾਂ ਜੀ ਨਹੀਂ ਕਰਦਾ, ਜੇਕਰ ਖਾਂਦੇ ਹਾਂ ਤਾਂ ਉਹ ਭਾਰਾ ਭਾਰਾ ਲੱਗਦਾ ਹੈ। ਘਰ ਤੋਂ ਨਿਕਲਦੇ ਸਮੇਂ ਵੀ ਕਈ ਵਾਰੀ ਨਾ ਕਈ ਨਾਸ਼ਤਾ ਨਹੀਂ ਕਰਦੇ, ਬ੍ਰੇਕਫਾਸਟ ਨਹੀਂ ਕਰਦੇ, ਪੂਰਾ ਦਿਨ ਪੀਣ ਵਾਲੇ ਜਿਹੜਾ ਪਾਣੀ ਹੈ ਜਾਂ ਪੀਣ ਵਾਲੇ ਜਾਂ ਲਿਕੁਇਡ ਪਦਾਰਥ ਹੈ ਉਹਨਾਂ ਨਾਲ ਹੀ ਬਿਤਾਉਂਦੇ ਨੇ ਅਤੇ ਦੇਰ ਰਾਤ ਨੂੰ ਘਰ ਆਉਂਦੇ ਨੇ ਅਤੇ ਉਹ ਉਸ ਵੇਲੇ ਵੀ ਕੁਝ ਵੀ ਖਾ ਕੇ ਨਹੀਂ ਸੌਂਦੇ। ਹੁਣ ਇਹੋ ਜਿਹੀ ਸਥਿਤੀ ਦੇ ਵਿੱਚ ਕੀ ਹੈ ਕਿ ਤੁਹਾਨੂੰ ਭੁੱਖ ਨਹੀਂ ਲੱਗ ਰਹੀ। ਹੁਣ ਮਾਹਰ ਕਹਿੰਦੇ ਨੇ ਕਿ ਦਿਨ ਭਰ ਭੁੱਖਾ ਰਹਿਣ ਨਾਲ ਸਰੀਰ ਜਿਹੜਾ ਹੈ ਉਸ ਦੇ ਵਿੱਚ ਊਰਜਾ ਬਰਕਰਾਰ ਨਹੀਂ ਰਹਿੰਦੀ ਅਤੇ

ਵੇਅਰਸ ਲਈ ਸੈਰ ਲਈ ਵੀ ਨਹੀਂ ਜਾ ਸਕਦੇ। ਹੁਣ ਆਪਾਂ ਦੇਖੋ ਕਿ ਜੇਕਰ ਸਰੀਰ ਦੇ ਵਿੱਚ ਊਰਜਾ ਹੋਏਗੀ ਤਾਂ ਹੀ ਅਸੀਂ ਉੱਠ ਸਕਾਂਗੇ ਨਾ, ਪਰ ਜੇਕਰ ਸਰੀਰ ਦੇ ਵਿੱਚ ਊਰਜਾ ਹੈਣੀ ਹੈ ਤਾਂ ਉੱਠੋਂਗੇ ਕਿੱਦਾਂ? ਇਹ ਸਾਰਾ ਸਿਸਟਮ ਜਿਹੜਾ ਹੈ ਹਾਜ਼ਮਾ ਤੰਤਰ ਨੂੰ ਵੀ ਹੌਲੀ ਕਰ ਦਿੰਦਾ ਹੈ ਅਤੇ ਉਹਨਾਂ ਦਾ ਵਜਨ ਜਿਹੜੇ ਲੋਕਾਂ ਨਾਲ ਇਹੋ ਜਿਹਾ ਹੁੰਦਾ ਹੈ ਉਹਨਾਂ ਦਾ ਵਜਨ ਵਧਣ ਲੱਗਦਾ ਹੈ, ਅਤੇ ਜਦ ਕਿ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੁਝ ਵੀ ਨਹੀਂ ਖਾ ਰਹੇ। ਹੁਣ ਇਸ ਤਰ੍ਹਾਂ ਦੇ ਲੋਕਾਂ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਹਲਕਾ ਅਤੇ ਛੇਤੀ ਹਜ਼ਮ ਹੋਣ ਵਾਲਾ ਜਿਹੜਾ ਖਾਣਾ ਖਾਣ ਜੋ ਉਹਨਾਂ ਨੂੰ ਊਰਜਾ ਪ੍ਰਦਾਨ ਕਰਨ ਵਿੱਚ ਸਹਾਇਕ ਹੋਵੇ। ਅਤੇ ਜਾਣਦੇ ਹਾਂ ਕਿ ਸਾਡੇ ਮਾਰਾ ਨੇ ਕੀ ਗੱਲ ਦੱਸੀ ਹੈ ਜਾਂ ਕਿਹੜੀ ਜਾਣਕਾਰੀ ਦਿੱਤੀ ਹੈ ਸਾਨੂੰ ਜੋ ਅੱਗੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਜਿਸ ਨਾਲ ਭੋਜਨ ਜਿਹੜਾ ਹੈ ਛੇਤੀ ਹਜ਼ਮ ਹੋ ਜਾਵੇ ਅਤੇ ਊਰਜਾਵਾਨ ਵੀ ਹੋਵੇ ਇਹ ਭੋਜਨ। ਸਭ ਤੋਂ ਪਹਿਲਾਂ ਗੱਲ ਕਰਾਂਗੇ ਪ੍ਰੋਟੀਨ ਸਲਾਦ ਦੀ। ਇਸ ਵਿੱਚ ਤੁਸੀਂ ਜੇ ਜਦੋਂ ਇਹ ਸਲਾਦ ਬਣਾਉਣਾ ਹੈ ਇਸਦੇ ਵਿੱਚ ਪਨੀਰ ਜਾਂ ਸੋਇਆ ਦੇ ਦਾਣੇ ਲੈ ਲੈਣੇ ਆ ਅਤੇ ਇਹਨਾਂ ਵਿੱਚ ਕੁਝ ਕੱਟੀਆਂ ਹੋਈਆਂ ਸਬਜ਼ੀਆਂ ਜਿਵੇਂ ਜਿਨ੍ਹਾਂ ਵਿੱਚ ਟਮਾਟਰ ਹੋਵੇ, ਖੀਰਾ ਹੋਵੇ, ਉਹਨੂੰ ਕੱਟ ਕੇ ਤੁਸੀਂ ਮਿਲਾ ਸਕਦੇ ਹੋ, ਤਰਾਂ ਮਿਲਾ ਸਕਦੇ ਹੋ, ਮੂਲੀ ਮਿਲਾ ਸਕਦੇ ਹੋ। ਇਸ ਵਿੱਚ ਥੋੜ੍ਹਾ ਜਿਹਾ ਦਹੀਂ ਜਾਂ ਨਿੰਬੂ ਦਾ ਰਸ ਅਤੇ ਜੈਤੂਨ ਦਾ ਤੇਲ ਮਿਲਾ ਲੈਣਾ ਹੈ। ਬਰੀਕ ਪੀਸੀ ਹੋਈ ਕਾਲੀ ਮਿਰਚ ਅਤੇ ਨਮਕ ਮਿਲਾ ਕੇ ਇਸ ਦੀ ਵਰਤੋਂ ਕਰਨੀ ਹੈ। ਅਤੇ ਇਸ ਸਲਾਦ ਵਿੱਚ ਵੱਖ ਵੱਖ ਤਰ੍ਹਾਂ ਦੇ ਐਜ਼ਮਾਈਨਸ ਜਿਹੜੇ ਹੁੰਦੇ ਨੇ ਜਿਨ੍ਹਾਂ ਨੂੰ ਜੋ ਹਾਜ਼ਮਾ ਕਿਰਿਆ ਨੂੰ ਸੁਧਾਰਨ ਵਿੱਚ ਸਹਾਇਕ ਹੁੰਦੇ ਨੇ। ਇਸ ਵਿੱਚ ਪ੍ਰੋਟੀਨ ਦੇ ਨਾਲ ਨਾਲ ਵਿਟਾਮਿਨ ਬੀ ਕੰਪਲੈਕਸ, ਆਇਰਨ ਅਤੇ ਵਿਟਾਮਿਨ ਸੀ ਵੀ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦਾ ਹੈ। ਜੇਕਰ ਦੇਖੀਏ ਤਾਂ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਜਿਹੜੀ ਮੁਸ਼ਕਲ ਆ ਰਹੀ ਹੈ ਵਿਟਾਮਿਨ ਬੀ ਦੀ ਆ ਰਹੀ ਹੈ। ਅਕਸਰ ਤੁਸੀਂ ਦੇਖਦੇ ਹਾਂ ਕਿ ਡਾਕਟਰਾਂ ਦੇ ਕੋਲ ਦੇਖੋਗੇ ਜਾਂ ਦਫ਼ਤਰ 'ਚ ਦੇਖੋਗੇ, ਲਾਗੇ ਘਰ ਜੋ ਤੁਹਾਡੇ ਗੁਆਂਢ 'ਚ ਆ ਉਹਨਾਂ 'ਚ, ਘਰ ਦੇ ਵਿੱਚ ਵੀ ਹੋ ਸਕਦਾ ਕਿ ਤੁਸੀਂ ਦੇਖੋਗੇ ਕੋਈ ਨਾ ਕੋਈ ਇਹੋ ਜਿਹਾ ਤੁਹਾਡੇ ਘਰ 'ਚ ਹੋਊਗਾ, ਤੁਹਾਡਾ ਭੈਣ ਭਰਾ ਜਾਂ ਫਾਦਰ ਮਦਰ, ਜਿਨ੍ਹਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਥੱਕਿਆ ਥੱਕਿਆ ਬਹੁਤ ਮਹਿਸੂਸ ਕਰਦੇ ਆ, ਉਹਦੇ ਵਿੱਚ ਇਹੀ ਕਮੀ ਮੋਸਟਲੀ ਜ਼ਿਆਦਾ ਹੋ ਸਕਦੀ ਹੈ ਵਿਟਾਮਿਨ B12 ਦੀ। ਵਿਟਾਮਿਨ B ਨਾਲ ਰਿਲੇਟਡ ਹੋਏ ਜਿਹੜੇ ਵਿਟਾਮਿਨ ਹੈ ਉਹਦੇ ਬਾਰੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਉਸ ਲਈ ਸਭ ਤੋਂ ਪਹਿਲਾਂ ਤੁਸੀਂ ਆ ਡਾਕਟਰ ਨੂੰ ਮਿਲਣਾ ਹੈ, ਜਿਹੜਾ ਤੁਹਾਡੇ ਸੰਬੰਧਿਤ ਡਾਕਟਰ ਹੈ, ਕਿਸੇ ਮਾਹਰ ਡਾਕਟਰ ਦੀ ਸਲਾਹ ਲੈਣੀ ਆ। ਉਸ ਤੋਂ ਬਾਅਦ ਜੋ ਵੀ ਕਮੀ ਹੈਗੀ ਆ ਉਸ ਨੂੰ ਪੂਰੀ ਕਰਨ ਲਈ ਤੁਸੀਂ ਦਵਾਈ ਜੋ ਡਾਕਟਰ ਦੱਸਦਾ ਹੈ ਉਹ ਲੈਣੀ ਆ। ਪਰ ਜੇਕਰ ਤੁਸੀਂ ਆਪਣੇ ਤੌਰ 'ਤੇ ਜਿਸਦਾ ਕੋਈ ਸਾਈਡ ਇਫੈਕਟ ਨਾ ਹੋਵੇ ਤਾਂ ਉਸਦੇ ਲਈ ਸਭ ਤੋਂ ਵਧੀਆ ਹੈ ਕਿ ਤੁਸੀਂ ਸਲਾਦ ਖਿਲਾਓ। ਅਤੇ ਸਲਾਦ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਦੱਸੀਆਂ ਹੈ, ਤੁਸੀਂ ਟਮਾਟਰ, ਕੱਟਾ ਹੋਇਆ ਖੀਰਾ, ਤਰਾਂ ਅਤੇ ਆਪਣੇ ਮੂਲੀਆਂ, ਉਸਦੇ ਨਾਲ ਪਨੀਰ ਜਾਂ ਸੋਇਆ ਦੇ ਦਾਣੇ ਜਿਹੜੇ ਆ ਉਹਨਾਂ ਨੂੰ ਕੱਟ ਕੇ ਸਲਾਦ ਬਣਾ ਕੇ ਦਹੀਂ ਪਾ ਕੇ ਉਹਦੇ ਨਾਲ ਜੈਤੂਨ ਦਾ ਤੇਲ ਮਿਲਾ ਕੇ ਉਸ ਨੂੰ ਖਾਣਾ ਹੈ। ਛੋਲਿਆਂ ਦਾ ਜਿਹੜਾ ਸੱਤੂ ਆ ਉਹ ਵੀ ਬੜਾ ਕਾਰਗਰ ਸਾਬਤ ਹੁੰਦਾ ਹੈ। ਇਸ ਵਿੱਚ ਠੰਡਕ ਪ੍ਰਦਾਨ ਕਰਨ ਦੇ ਗੁਣ ਹੁੰਦੇ ਆ ਅਤੇ ਸ਼ੂਗਰ ਅਤੇ ਦਿਲ ਦੇ ਰੋਗੀਆਂ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਨਾਲ ਹੀ ਜੋ ਲੋਕ ਆਪਣੇ ਵਜਨ ਪ੍ਰਤੀ ਜਾਂ ਬਚਣ ਲਈ ਸੁਚੇਤ ਨੇ ਉਹਨਾਂ ਲਈ ਵੀ ਇਹ ਲਾਭਕਾਰੀ ਹੈ ਅਤੇ ਇਸ ਨੂੰ ਤਿਆਰ ਕਰਨ ਲਈ ਵੀ ਕੋਈ ਜ਼ਿਆਦਾ ਮੁਸ਼ਕਲ ਨਹੀਂ ਆਉਂਦੀ, ਇਹ ਬਹੁਤ ਸੌਖਾ ਹੈ, ਆਸਾਨ ਹੈ। ਇਸ ਨੂੰ ਪੈਕਟ ਦੇ ਰੂਪ ਵਿੱਚ ਬਾਜ਼ਾਰ ਤੋਂ ਕਿਸੇ ਵੀ ਕਰਿਆਨੇ ਦੀ ਦੁਕਾਨ ਤੋਂ ਖਰੀਦਿਆ ਜਾ ਸਕਦਾ ਹੈ। ਲੱਸੀ ਵਿੱਚ ਮਿਲਾਓ, ਥੋੜ੍ਹਾ ਜਿਹਾ ਭੁੱਜਿਆ ਹੋਇਆ ਜੀਰਾ ਪਾਓ, ਨਿੰਬੂ ਨਿਚੋੜੋ ਅਤੇ ਚੁਟਕੀ ਭਰ ਸੇਂਦਾ ਨਮਕ ਪਾ ਕੇ ਮਿਲਾ ਲਓ ਅਤੇ ਮੈਂ ਕਹਿੰਦਾ ਚਟਮ ਕਰ ਜਾਓ। ਤੁਸੀਂ ਕਹਿਣਾਗਾ ਵਾਹ ਕਿਆ ਰਾਮਬਾਣ ਇਲਾਜ ਹੈ, ਸਾਨੂੰ ਜਿਹੜੀ ਭੁੱਖ ਨਹੀਂ ਲੱਗਦੀ ਸੀ ਉਹ ਵੀ ਲੱਗ ਰਹੀ ਹੈ ਅਤੇ ਨਾਲ ਦੀ ਨਾਲ ਸਰੀਰ ਦੇ ਵਿੱਚ ਊਰਜਾ ਵੀ ਪੈਦਾ ਹੋ ਰਹੀ ਹੈ। ਛੋਲਿਆਂ ਦੀ ਜਿਹੜੀ ਚਾਟ ਹੈ ਉਹ ਬਣਾ ਸਕਦੇ ਹਾਂ, ਇਹ ਪ੍ਰੋਟੀਨ ਭਰਪੂਰ ਹੁੰਦੀ ਹੈ, ਇਸ ਦੀ ਵਰਤੋਂ ਨਾਲ ਸੰਤੁਸ਼ਟੀ ਮਿਲਦੀ ਹੈ। ਅਤੇ ਕਾਲੇ ਛੋਲਿਆਂ ਨੂੰ ਉਬਾਲ ਕੇ ਉਹਨਾਂ ਦਾ ਪਾਣੀ ਕੱਢ ਦਿਓ ਅਤੇ ਉਸ ਵਿੱਚ ਬਰੀਕ ਕੱਟਿਆ ਹੋਇਆ ਪਿਆਜ਼, ਹਰੀ ਮਿਰਚ, ਟਮਾਟਰ ਪਾ ਲੈਣਾ ਹੈ ਅਤੇ ਤਿਆਰ ਹੈ ਤੁਹਾਡੀ ਲਈ ਛੋਲਿਆਂ ਦੀ ਚਾਟ। ਇਸ ਦੇ ਨਾਲ ਹੀ ਤੁਸੀਂ ਫਲਾਂ ਦੀ ਚਾਟ ਵੀ ਤਿਆਰ ਕਰ ਸਕਦੇ ਹਾਂ। ਵੱਖ ਵੱਖ ਤਰ੍ਹਾਂ ਦੇ ਜਿਹੜੇ ਫਲ ਹੈ ਜਿਨ੍ਹਾਂ ਵਿੱਚ ਪਪੀਤਾ, ਸੇਬ, ਅਨਾਰ, ਕੇਲਾ, ਅੰਗੂਰ, ਨਾਸ਼ਪਤੀ ਆਦਿ, ਇਹਨਾਂ ਨੂੰ ਲੈਣਾ ਹੈ। ਇਹਨਾਂ ਸਭ ਨੂੰ ਵੱਖਰਾ ਵੱਖਰਾ ਕਰਕੇ ਧੋ ਲੈਣਾ ਹੈ, ਕੱਟ ਲੈਣਾ ਹੈ। ਅਨਾਰ ਦੇ ਦਾਣਿਆਂ ਨੂੰ ਕੱਟ ਕੇ ਇਸ ਵਿੱਚ ਸਾਰਿਆਂ ਨੂੰ ਮਿਕਸ ਕਰਕੇ ਇਸਦਾ ਬਰੀਕ ਇਸ ਦੇ ਵਿੱਚ ਬਰੀਕ ਕੱਟਿਆ ਹੋਇਆ ਪਨੀਰ ਵੀ ਮਿਲਾ ਸਕਦੇ ਹੋ। ਥੋੜ੍ਹਾ ਜਿਹਾ ਨਮਕ, ਚਾਟ ਮਸਾਲਾ ਅਤੇ ਨਿੰਬੂ ਦਾ ਰਸ ਪਾ ਲੈਣਾ ਹੈ। ਇਹ ਤੁਹਾਨੂੰ ਤਰੋ ਤਾਜ਼ਾ ਰੱਖਣ ਵਿੱਚ ਸਹਾਇਕ ਹੋਵੇਗਾ, ਨਾਲ ਦੀ ਨਾਲ ਹਲਕਾ ਹਜ਼ਮ ਹੋਣ ਵਾਲਾ ਸਭ ਤੋਂ ਵਧੀਆ ਜਿਹੜਾ ਹੈ ਤੁਹਾਡੇ ਲਈ ਖਾਣਾ ਹੈ, ਸਭ ਤੋਂ ਵਧੀਆ ਜਿਹੜੀ ਹੈ ਡਾਇਟ ਹੈ। ਇਸ ਦੇ ਨਾਲ ਹੀ ਪੁੰਗਰੇ ਹੋਏ ਅਨਾਜ ਨੂੰ ਵੀ ਤੁਸੀਂ ਵਰਤ ਸਕਦੇ ਹਾਂ ਚਾਟ ਦੇ ਰੂਪ ਵਿੱਚ। ਉਹਦੇ ਲਈ ਕੀ ਕਰਨਾ ਹੈ, ਤੁਸੀਂ ਸਾਬਤ, ਮੋਠ, ਕਾਲੇ ਛੋਲੇ ਆਦਿ ਜਿਹੜੇ ਹੈ ਰਾਤ ਨੂੰ ਭਿਓ ਦੇਣੇ ਆ। ਸਵੇਰੇ ਇਹਨਾਂ ਦਾ ਪਾਣੀ ਜਿਹੜਾ ਕੱਢ ਕੇ ਕਿਸੇ ਕੱਪੜੇ ਵਿੱਚ ਕੱਸ ਕੇ ਬੰਨ੍ਹ ਦੇਣਾ ਹੈ ਅਤੇ ਗਰਮੀਆਂ ਵਿੱਚ ਤਾਂ 7 ਤੋਂ 8 ਘੰਟਿਆਂ ਵਿੱਚ ਹੀ ਇਹ ਚੰਗੀ ਤਰ੍ਹਾਂ ਜਿਹੜੇ ਆ ਪੁੰਗਰ ਜਾਂਦੇ ਨੇ। ਅਤੇ ਪੁੰਗਰੇ ਹੋਏ ਇਹ ਜਿਹੜੇ ਦਾਣੇ ਹੈ ਇਹਨਾਂ ਦਾ ਕਿਵੇਂ ਵਰਤੋਂ ਕਰਨੀ ਹੈ ਉਹ ਤੁਹਾਨੂੰ ਦੱਸ ਦਿੱਤੀ ਹੈ ਅਤੇ ਨਾਲ ਦੀ ਨਾਲ ਇਹਨਾਂ ਦਾ ਫਾਇਦਾ ਕੀ ਹੈ, ਉਹ ਫਾਇਦਾ ਇਹ ਹੈ ਇਹਨਾਂ ਵਿੱਚ ਊਰਜਾ ਭਰਪੂਰ ਮਾਤਰਾ 'ਚ ਹੁੰਦੀ ਹੈ। ਜਿਹੜਾ ਤੁਸੀਂ ਦੇਖਦੇ ਨਾ ਥੱਕਿਆ ਥੱਕਿਆ ਸਰੀਰ ਰਹਿੰਦਾ ਹੈ ਉਹ ਜਿਹੜੀ

ਕਮੀ ਆ ਉਹ ਇਹਨਾਂ ਨੇ ਪੂਰੀ ਕਰ ਦੇਣੀ ਆ, ਕਿਉਂਕਿ ਇਹਨਾਂ ਦੇ ਵਿੱਚ ਵਿਟਾਮਿਨ ਸੀ, ਬੀ ਕੰਪਲੈਕਸ, ਖਣਿਜ ਪਦਾਰਥ ਅਤੇ ਐਨਜ਼ਾਈਮ ਦਾ ਭੰਡਾਰ ਹੁੰਦੇ ਨੇ। ਇਹ ਸਰੀਰ ਵਿੱਚ ਬਿਨਾਂ ਚਰਬੀ ਨੂੰ ਜਮ੍ਹਾਂ ਕੀਤੇ ਊਰਜਾ ਨੂੰ ਵਧਾਉਣ ਦਾ ਕੰਮ ਕਰਦੇ ਨੇ ਅਤੇ ਇਹਨਾਂ ਨੂੰ ਵੀ ਬਾਕੀ ਚਾਟਾਂ ਵਾਂਗ ਤਿਆਰ ਕਰਕੇ ਵਰਤੋਂ ਕੀਤਾ ਜਾ ਸਕਦਾ ਹੈ। ਦਲੀਆ ਜਿਹੜਾ ਹੈ ਉਹ ਵੀ ਬੜਾ ਕਾਰਗਰ ਸਾਬਤ ਹੈ। ਕਣਕ ਦਾ ਦਲੀਆ ਸਬਜ਼ੀਆਂ ਨਾਲ ਬਣਾਇਆ ਜਾਵੇ ਤਾਂ ਇਹ ਕਾਫ਼ੀ ਊਰਜਾਵਾਨ ਬਣ ਜਾਂਦਾ ਹੈ। ਇਸ ਵਿੱਚ ਤੁਸੀਂ ਵੱਖ ਵੱਖ ਤਰ੍ਹਾਂ ਦੀਆਂ ਸਬਜ਼ੀਆਂ ਜਿਨ੍ਹਾਂ ਵਿੱਚ ਟਮਾਟਰ, ਫਲੀਆਂ, ਟਮਾਟਰ, ਬੰਦ ਗੋਭੀ, ਫੁੱਲ ਗੋਭੀ, ਗਾਜਰ, ਪਾਲਕ ਆਦਿ ਪਾ ਕੇ ਇਹਨੂੰ ਤਿਆਰ ਕਰ ਸਕਦੇ ਹਾਂ ਅਤੇ ਇਸਦੇ ਨਾਲ ਹੀ ਇਡਲੀ, ਇਡਲੀ ਡੋਸਾ ਆਪਾਂ ਖਾਂਦੇ ਹਾਂ ਨਾ। ਹੁਣ ਜਿਹੜੀ ਇਡਲੀ ਹੈ ਉਹ ਵੀ ਬੜੀ ਵਧੀਆ ਊਰਜਾਵਾਨ ਅਤੇ ਸਵਾਦਿਸ਼ਟ ਵੀ ਹੈ ਅਤੇ ਤੁਹਾਨੂੰ ਖਾਣ ਦੇ ਵਿੱਚ ਜਿਹੜੀ ਭੁੱਖ ਵੀ ਹੈ ਉਹ ਵੀ ਲੱਗੇਗੀ ਅਤੇ ਤੁਹਾਡੀ ਉਹ ਜਿਹੜੀ ਭੁੱਖ ਹੈ ਉਹਨੂੰ ਦੂਰ ਵੀ ਕਰੇਗੀ। ਇਡਲੀ ਜਿਹੜੀ ਆ ਉਹ ਇੱਕ ਸਵਾਦੀ ਅਤੇ ਹਲਕਾ ਹਜ਼ਮ ਹੋਣ ਵਾਲਾ ਸਭ ਤੋਂ ਕਹਿ ਲਈਏ ਕਿ ਵਧੀਆ ਪਦਾਰਥ ਹੈ ਜਿਨ੍ਹਾਂ ਦੇ ਵਿੱਚ ਇਡਲੀ ਸ਼ਾਮਲ ਹੈ। ਉਹਨਾਂ ਪਦਾਰਥਾਂ ਦੇ ਵਿੱਚ ਇੱਕ ਇਡਲੀ ਹੈ ਜਿਨ੍ਹਾਂ ਪਦਾਰਥਾਂ ਵਿੱਚ ਸਭ ਤੋਂ ਵੱਧ ਹਜ਼ਮ ਹੋਣ ਦੀ ਸਮਰੱਥਾ ਹੈ। ਇਸ ਵਿੱਚ ਆਇਰਨ ਅਤੇ ਬੀ ਕੰਪਲੈਕਸ ਭਰਪੂਰ ਮਾਤਰਾ ਵਿੱਚ ਹੁੰਦੇ ਨੇ ਅਤੇ ਬਸ਼ਰਤੇ ਇਹ ਭੂਰੇ ਚੌਲਾਂ ਤੋਂ ਤਿਆਰ ਕੀਤੇ ਗਏ ਹੋਣ ਤਾਂ ਹੀ ਇਹ ਕਾਰਗਰ ਸਾਬਤ ਹੈ। ਹੁਣ ਤੁਸੀਂ ਦੇਖੋ ਕਿ ਕਿੰਨੀ ਸੋਹਣੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਹੈ, ਖਾਸ ਕਰ ਬਰਸਾਤ ਦੇ ਮੌਸਮ ਦੇ ਵਿੱਚ। ਇਹਨਾਂ ਇਸ ਮੌਸਮ ਦੇ ਵਿੱਚ ਸਾਨੂੰ ਖਾਣ ਪੀਣ ਦੇ ਵਿੱਚ ਜਿਹੜੀ ਹੈ ਮੁਸ਼ਕਲ ਆਉਂਦੀ ਹੈ, ਕਿਉਂਕਿ ਕੁਝ ਖਾਣਾ ਪਸੰਦ ਨਹੀਂ ਲੱਗਦਾ, ਹੈਵੀ ਖਾਣਾ ਨਹੀਂ ਪਸੰਦ ਲੱਗਦਾ, ਜਾਂ ਸਾਡੇ ਸਰੀਰ ਦੇ ਵਿੱਚ ਇੱਕ ਸਰੀਰ ਟੁੱਟਿਆ ਟੁੱਟਿਆ ਰਹਿੰਦਾ ਹੈ, ਸਰੀਰ ਦੇ ਵਿੱਚ ਜਿਹੜੀ ਊਰਜਾ ਨਹੀਂ ਹੁੰਦੀ ਹੈ, ਉਹ ਸਭ ਨੂੰ ਪੂਰਾ ਕਰਨ ਲਈ ਇਹ ਸਭ ਤੋਂ ਵਧੀਆ ਜਿਹੜੇ ਹੈ ਰੰਗ ਢੰਗ ਜਿਹੜੇ ਕਹਿ ਲਈਏ ਕਿ ਇਹ ਵਿਧੀਆਂ ਜਿਹੜੀਆਂ ਦੱਸੀਆਂ ਗਈਆਂ ਹੈ ਸਾਡੇ ਮਾਰਾਂ ਨੇ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਅਤੇ ਜਾਣਕਾਰੀ ਦੇ ਨਾਲ ਨਾਲ ਇਨਫੋਰਮੇਸ਼ਨ ਦੇ ਨਾਲ ਐਂਟਰਟੇਨ ਹੋਣਾ ਵੀ ਜ਼ਰੂਰੀ ਹੈ ਅਤੇ ਐਂਟਰਟੇਨ ਕਰਨ ਲਈ ਤੁਹਾਡੇ ਲਈ ਗੀਤ ਲੈ ਕੇ ਹਾਜ਼ਰ ਹੈ ਅਤੇ ਸੁਣਦੇ ਰਹੋ ਅਤੇ ਲੈ ਕੇ ਆਉਂਦੇ ਹਾਂ ਇਸ ਗੀਤ ਤੋਂ ਬਾਅਦ ਇੱਕ ਹੋਰ ਸੋਹਣੀ ਜਾਣਕਾਰੀ।

ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਹੋਮ ਸਵੀਟ ਹੋਮ। ਮੌਸਮ ਦੇ ਵਿੱਚ, ਮਾਨਸੂਨ ਦੇ ਵਿੱਚ ਜਿਹੜਾ ਇਹ ਮੌਸਮ ਇਸ ਸਮੇਂ ਚੱਲ ਰਿਹਾ, ਉਸ ਦੇ ਵਿੱਚ ਜਿਹੜੀ ਫੂਡ ਪੋਇਜ਼ਨਿੰਗ ਹੋ ਜਾਂਦੀ ਹੈ, ਤਾਂ ਉਹਦੇ ਤੋਂ ਬਚਣ ਲਈ ਕਿਹੜੇ ਟਿਪ ਹੈ ਉਹ ਵੀ ਨੋਟ ਕਰ ਲਏ ਜਾਣਾ। ਹੁਣ ਮੀਂਹ ਦੇ ਵਿੱਚ ਫੂਡ ਪੋਇਜ਼ਨਿੰਗ ਤੋਂ ਬਚਾਉਣਾ ਹੈ ਤਾਂ ਉਸ ਲਈ ਜਿਹੜੇ ਮਾਹਰ ਹੈ ਉਹ ਸਾਨੂੰ ਦੱਸਦੇ ਨੇ ਕਿ ਪੇਟ ਦੀਆਂ ਬਿਮਾਰੀਆਂ ਜਿਹੜੀਆਂ ਹੈ ਅਚਾਨਕ ਵੱਧ ਜਾਂਦੀਆਂ। ਮੀਂਹ ਦੇ ਦਿਨਾਂ ਵਿੱਚ ਹਵਾ ਦੀ ਨਮੀ ਅਤੇ ਥਾਂ ਥਾਂ ਜੰਮਿਆ ਜਿਹੜਾ ਪਾਣੀ ਆ, ਜਮ੍ਹਾਂ ਹੋਇਆ ਪਾਣੀ ਆ, ਉਸ ਦੇ ਵਿੱਚ ਪੈਦਾ ਹੋਏ ਬੈਕਟੀਰੀਆ ਅਤੇ ਵਾਇਰਸ ਹੈ ਉਹ ਜਿਹੜੇ ਆ ਵੱਧ ਜਾਂਦੇ ਆ, ਜਿਸ ਨਾਲ ਫੂਡ ਪੋਇਜ਼ਨਿੰਗ ਅਤੇ ਪੇਟ ਦੀ ਇਨਫੈਕਸ਼ਨ, ਜਿਸ ਨੂੰ ਗੱਟ ਇਨਫੈਕਸ਼ਨ ਵੀ ਕਹਿੰਦੇ ਆ, ਉਸ ਦਾ ਖਤਰਾ ਵੱਧ ਜਾਂਦਾ ਹੈ। ਅਤੇ ਅਜਿਹੀ ਸਥਿਤੀ ਦੇ ਵਿੱਚ ਥੋੜ੍ਹੀ ਜਿਹੀ ਵੀ ਲਾਪਰਵਾਹੀ ਜੇਕਰ ਹੋਵੇ, ਅਸੀਂ ਕਰ ਬੈਠਦੇ ਹਾਂ, ਤਾਂ ਸਾਨੂੰ ਸਿੱਧਾ ਜਿਹੜਾ ਹੈ ਹਸਪਤਾਲ ਜਾਣਾ ਪੈਂਦਾ ਹੈ ਜਾਂ ਹਸਪਤਾਲ ਪਹੁੰਚਾ

ਦਿੰਦੀਆਂ ਏ ਇਹੋ ਜਿਹੀਆਂ ਗਲਤੀਆਂ। ਯਾਰੀਆਂ ਨਵੀਂ ਅਤੇ ਦੂਸ਼ਿਤ ਵਾਲੇ ਪਾਣੀ ਦੀ ਜਿਹੜੀ ਹੈ ਉਹ ਅਸਲੀ ਵਜ੍ਹਾ ਏ ਇਸ ਇਨਫੈਕਸ਼ਨ ਹੋਣ ਦੀ। ਆਪਾਂ ਅਕਸਰ ਦੇਖਦੇ ਹਾਂ ਲਾਪਰਵਾਹੀ ਮਾਰ ਜਾਂਦੇ ਹਾਂ ਕਿ ਨਹੀਂ ਚਲੋ ਕੋਈ ਗੱਲ ਨਹੀਂ ਪਾਣੀ ਜਿਹੜਾ ਏ ਉਹ ਪੀ ਲੈਂਦੇ ਹਾਂ, ਪਰ ਕਈ ਵਾਰੀ ਅਸੀਂ ਬਾਹਰ ਅੰਦਰ ਗਏ ਹੋਏ ਵੀ ਕਹਿਣ ਤੋਂ ਭਾਵ ਕਿ ਘਰ ਤੋਂ ਬਾਹਰ ਹਾਂ ਜਾਂ ਦਫ਼ਤਰ ਤੋਂ ਬਾਹਰ ਹਾਂ ਤਾਂ ਤੁਸੀਂ ਪਾਣੀ ਪਿਆਸ ਲੱਗਦੀ ਹੈ ਇਸ ਮੌਸਮ ਦੇ ਵਿੱਚ ਤਾਂ ਅਸੀਂ ਪਾਣੀ ਪੀ ਲੈਂਦੇ ਹਾਂ, ਪਰ ਉਸ ਦੇ ਵਿੱਚ ਅਸੀਂ ਇਹ ਨਹੀਂ ਦੇਖਦੇ ਕਿ ਪਾਣੀ ਉਹ ਦੂਸ਼ਿਤ ਵੀ ਹੋ ਸਕਦਾ ਹੈ, ਉਸ ਨਾਲ ਵੀ ਜਿਹੜੀ ਤੁਹਾਨੂੰ ਫੂਡ ਪੋਇਜ਼ਨਿੰਗ ਹੋ ਜਾਂਦੀ ਹੈ। ਹੁਣ ਨਵੀਂ ਵਾਲੇ ਮੌਸਮ ਵਿੱਚ ਖਾਣਾ ਜਿਹੜਾ ਜਲਦੀ ਖਰਾਬ ਹੁੰਦਾ ਹੈ ਇਹ ਵੀ ਸਾਨੂੰ ਪਤਾ ਹੈ, ਅਤੇ ਖਾਣਾ ਬਣਾਉਂਦੇ ਸਮੇਂ ਸਫਾਈ ਵੀ ਨਾ ਰੱਖੀ ਜਾਵੇ ਤਾਂ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਇਸ ਵਜ੍ਹਾ ਕਰਕੇ ਜਿਹੜਾ ਇਹ ਫੂਡ ਪੋਇਜ਼ਨਿੰਗ, ਟਾਈਫਾਇਡ ਅਤੇ ਵਾਇਰਲ ਡਾਇਰੀਆ ਜਿਹੀਆਂ ਬਿਮਾਰੀਆਂ ਇਸ ਮੌਸਮ ਵਿੱਚ ਆਮ ਹੋ ਜਾਂਦੀਆਂ, ਅਤੇ ਇਹ ਗਲਤੀਆਂ ਹਨ ਜਿਹੜੀਆਂ ਪੇਟ ਵਿੱਚ ਪਹੁੰਚਦੇ ਕੀਟਾਣੂਆਂ ਦੇ ਪਹੁੰਚਣ ਦੇ ਕਾਰਨ ਬਣਦੀਆਂ ਨੇ। ਮੌਨਸੂਨ ਵਿੱਚ ਜ਼ਿਆਦਾਤਰ ਜਿਹੜੀ ਹੈ ਪੇਟ ਦੀ ਇਨਫੈਕਸ਼ਨ, ਢਿੱਡ ਦੀ ਜਿਹੜੀ ਹੈ ਇਨਫੈਕਸ਼ਨ ਜਿਹੜੀ ਹੈ ਖਰਾਬ ਖਾਣੇ ਅਤੇ ਦੂਸ਼ਿਤ ਪਾਣੀ ਨਾਲ ਹੁੰਦੀ ਹੈ, ਅਤੇ ਇਸ ਦੀ ਵਜ੍ਹਾ ਗੰਦੇ ਹੱਥਾਂ ਨਾਲ ਬਣਾਇਆ ਹੋਇਆ ਖਾਣਾ, ਬਿਨਾਂ ਧੋਈਆਂ ਹੋਈਆਂ ਕੱਟੀਆਂ ਸਬਜ਼ੀਆਂ ਅਤੇ ਸਲਾਦ। ਜਿਹੜਾ ਅਸੀਂ ਤਕਰੀਬਨ ਕੋਸ਼ਿਸ਼ ਤਾਂ ਇਹ ਹੋਣੀ ਚਾਹੀਦੀ ਹੈ 100% ਕਿ ਤੁਸੀਂ ਕੋਈ ਵੀ ਸਬਜ਼ੀ ਵਰਤਣੀ ਹੈ ਉਸ ਨੂੰ ਧੋ ਕੇ ਕੱਟਿਆ ਜਾਵੇ। ਸਲਾਦ ਵੀ ਜਿਹੜਾ ਹੈ ਤੁਸੀਂ ਖੀਰਾ ਹੈ ਜਾਂ ਫਿਰ ਮੂਲੀ ਹੈ ਜਾਂ ਹੋਰ ਵੀ ਸਲਾਦ ਦੇ ਵਿੱਚ ਕੁਛ ਐਡ ਕਰਦੇ ਹਾਂ ਤਾਂ ਉਸਨੂੰ ਧੋ ਕੇ ਕੱਟਿਆ ਜਾਵੇ, ਅਤੇ ਕੱਟੇ ਹੋਏ ਜਿਹੜੇ ਫਲ ਹੈ ਉਹਨਾਂ ਦੇ ਉਹਨਾਂ ਨੂੰ ਢੱਕ ਕੇ ਰੱਖਣਾ ਹੈ। ਕੋਸ਼ਿਸ਼ ਕਰੋ ਤਾਂ ਉਸੇ ਵਿਹਲੇ ਖਾ ਲਿਆ ਜਾਵੇ, ਅਤੇ ਅੱਧ ਪੱਕਿਆ ਮੀਟ ਜਾਂ ਸੀ ਫੂਡ ਵੀ ਖਾਣ ਨਾਲ ਇਹ ਜਿਹੜੀ ਹੈ ਸਮੱਸਿਆ ਹੋ ਸਕਦੀ ਹੈ। ਆਪਾਂ ਦੇਖਦੇ ਹਾਂ ਪੇਟ ਦੀ ਇਨਫੈਕਸ਼ਨ ਹੋਵੇ ਤਾਂ ਅਕਸਰ ਘਰਾਂ ਦੇ ਵਿੱਚ ਇਹ ਕਹਿੰਦੇ ਸੁਣਿਆ ਹੋਊਗਾ ਅਤੇ ਕਰਦੇ ਵੀ ਹਾਂ ਕਿ ਦਹੀਂ ਖਾ ਲਓ, ਇਹਦੇ ਨਾਲ ਕੀ ਹੈ ਪੇਟ ਠੀਕ ਹੋ ਜਾਏਗਾ। ਹੁਣ ਪੇਟ ਦੇ ਜਿਹੜੇ ਬੈਕਟੀਰੀਆ ਦਾ ਸੰਤੁਲਨ ਬਣਾਉਣ ਵਿੱਚ ਜਿਹੜਾ ਦਹੀਂ ਹੈ ਉਹ ਬਹੁਤ ਜ਼ਿਆਦਾ ਮਦਦਗਾਰ ਸਾਬਤ ਹੁੰਦਾ ਹੈ, ਖਾਸ ਕਰ ਜੇਕਰ ਡਾਇਰੀਆ ਜਾਂ ਐਂਟੀਬਾਇਓਟਿਕਸ ਕੋਰਸ ਖਤਮ ਹੋਣ ਤੋਂ ਬਾਅਦ ਇਸ ਦੀ ਮਾਤਰਾ ਵਧਾਈ ਜਾਵੇ ਖਾਣ ਦੇ ਵਿੱਚ, ਤਾਂ ਮੈਂ ਕਹਿੰਦਾ ਕਿਆ ਹੀ ਬਾਤਾਂ ਨੇ। ਘਰ ਦਾ ਬਣਿਆ ਹੋਇਆ ਤਾਜ਼ਾ ਦਹੀਂ ਇਸਦਾ ਵਧੀਆ ਸਰੋਤ ਹੈ, ਕਿ ਹਾਲਾਂਕਿ ਜਿਹੜਾ ਇਹ ਸਪਲੀਮੈਂਟ ਹਰ ਕਿਸੇ ਲਈ ਜ਼ਰੂਰੀ ਨਹੀਂ ਹੈ, ਜਿਹੜਾ ਪ੍ਰੋਬਾਇਓਟਿਕ ਸਪਲੀਮੈਂਟ ਹੈ ਹਰ ਕਿਸੇ ਲਈ ਜ਼ਰੂਰੀ ਨਹੀਂ ਹੈ, ਪਰ ਗੰਭੀਰ ਬਿਮਾਰੀ ਵਾਲੇ ਲੋਕ ਹੈ ਇਹ ਡਾਕਟਰ ਦੀ ਸਲਾਹ ਉੱਤੇ ਹੀ ਲੈਣ ਤਾਂ ਜੋ ਉਸ ਉਹਨਾਂ ਦਾ ਕੋਈ ਨੁਕਸਾਨ ਨਾ ਹੋ ਸਕੇ। ਹੁਣ ਬਰਸਾਤ ਦੇ ਮੌਸਮ ਵਿੱਚ ਕੀ ਖਾਣਾ ਹੈ ਅਤੇ ਕਿਸ ਤੋਂ ਬਚਣਾ ਹੈ ਇਸ ਦਾ ਵੀ ਜ਼ਰੂਰੀ ਧਿਆਨ ਰੱਖਣਾ ਚਾਹੀਦਾ ਹੈ। ਸਟਰੀਟ ਫੂਡ ਜਿਹੜਾ ਹੈ ਉਹ ਬਾਹਰ ਕੱਟੇ ਹੋਏ ਫਲ, ਅੱਧ ਪੱਕਿਆ ਜਿਹੜਾ ਮੀਟ ਹੈ, ਸੀ ਫੂਡ ਅਤੇ ਅਨਫਿਲਟਰਡ ਜਿਹੜੀ ਬਰਫ਼ ਹੈ ਨਾਲ ਬਣੀਆਂ ਹੋਈਆਂ ਡਰਿੰਕਸ ਹੈ ਉਹਨਾਂ ਨੂੰ ਨਹੀਂ ਲੈਣਾ ਚਾਹੀਦਾ, ਇਹ ਬੜਾ ਜ਼ਰੂਰੀ ਹੈ। ਆਪਾਂ ਅਕਸਰ ਦੇਖਦੇ ਹਾਂ, ਨੋ ਡਾਊਟ ਅੱਜ ਕੱਲ੍ਹ ਮੀਂਹ ਬਹੁਤ ਜ਼ਿਆਦਾ ਪੈਂਦਾ ਪਿਆ ਹੈ, ਪਰ ਸਾਡੀ ਕੋਸ਼ਿਸ਼ ਇਹ ਹੋਵੇ ਕਿ ਘਰੇ ਹੀ ਪਕੌੜੇ ਬਣਾ ਲਓ, ਘਰੇ ਹੀ ਚੀਜ਼ਾਂ ਬਣਾਈਏ, ਕਿਉਂਕਿ ਇੱਕ ਤਾਂ ਹਾਈਜੀਨਿਕ ਰਹੂਗਾ, ਦੂਜੀ ਗੱਲ ਇਹ ਹੈ ਕਿ ਤੁਹਾਨੂੰ ਤੁਸੀਂ ਆਪ ਵਧੀਆ ਵਧੀਆ ਮਸਾਲੇ ਪਾ ਕੇ ਵਧੀਆ ਚੀਜ਼ਾਂ ਯੂਜ਼ ਕਰਕੇ ਉਸਨੂੰ ਬਣਾਓਗੇ। ਪਰ ਜਦੋਂ ਤੁਸੀਂ ਬਾਹਰੋਂ ਖਾਂਦੇ ਹਾਂ ਜਾਂ ਬਾਹਰੋਂ ਮੰਗਾਉਂਦੇ ਹਾਂ, ਪਰ ਉਸ ਵੇਲੇ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਬਾਹਰੋਂ ਅਸੀਂ ਕੀ ਚੀਜ਼ ਮੰਗਾ ਰਹੇ ਹਾਂ, ਉਹ ਕਿਵੇਂ ਬਣੀ ਹੈ, ਕਿੱਦਾਂ ਦਾ ਉਹਦੇ ਵਿੱਚ ਮਟੀਰੀਅਲ ਯੂਜ਼ ਕੀਤਾ ਹੈ, ਜਿਸ ਨੂੰ ਖਾਣ ਤੋਂ ਬਾਅਦ ਅਸੀਂ ਬਿਮਾਰ ਪੈ ਜਾਂਦੇ ਹਾਂ, ਅਤੇ ਰੂਮ ਟੈਂਪਰੇਚਰ ਹੈ ਉਸ ਦੇ ਉੱਤੇ ਲੰਮੇ ਸਮੇਂ ਤੱਕ ਰੱਖਿਆ ਬਾਸੀ ਖਾਣਾ ਵੀ ਬਿਲਕੁਲ ਨਾ ਖਾਓ। ਹੁਣ ਦੇਖੋ ਮੌਸਮ ਦੇ ਵਿੱਚ ਕਿੰਨੀ ਤਬਦੀਲੀ ਆ ਗਈ ਆ। ਮੈਂ ਅਕਸਰ ਜਦੋਂ ਬਾਜ਼ਾਰ ਦੇ ਵਿੱਚੋਂ ਜਾਂਦਾ ਹਾਂ ਅਤੇ ਗੁੜ ਲੈ ਕੇ ਆਉਂਦਾ, ਅਤੇ ਇਹਨਾਂ ਦਿਨਾਂ ਲਈ ਖਾਸ ਉਚੇਚੇ ਤੌਰ 'ਤੇ ਭਾਈ ਸਾਹਿਬ ਦੁਕਾਨਦਾਰ ਵਾਲੇ ਕਹਿੰਦੇ ਹੁੰਦੇ ਆ ਕਿ ਜੇਕਰ ਤੁਸੀਂ ਗੁੜ ਲਿਆਉਂਦਾ ਹੈ ਨਾ ਤਾਂ ਗੁੜ ਨੂੰ ਫਰਿੱਜ ਦੇ ਵਿੱਚ ਰੱਖੋ। ਮੈਂ ਪੁੱਛਦਾ ਜੀ ਵਜ੍ਹਾ ਕੀ, ਕਹਿੰਦੇ ਜਿਹੜਾ ਮੌਸਮ ਹੈ ਨਾ ਠੰਡਾ ਹੈ ਨਾ ਤਾਂ ਇਹ ਨਵੀਂ ਵਾਲਾ ਮੌਸਮ ਹੈ, ਇਸ ਦੇ ਵਿੱਚ ਇਹ ਖਰਾਬ ਹੋਏਗਾ, ਅਤੇ ਜੇਕਰ ਇਹਦਾ ਇੱਕੋ ਜਿਹਾ ਟੈਂਪਰੇਚਰ ਬਣਾ ਕੇ ਰੱਖਣਾ ਹੈ ਤਾਂ ਇਸ ਨੂੰ ਫਰਿੱਜ ਦੇ ਵਿੱਚ ਰੱਖੋ। ਇਸ ਤੋਂ ਤੁਸੀਂ ਆਪ ਅੰਦਾਜ਼ਾ ਲਾਓ ਕਿ ਜੇਕਰ ਤੁਸੀਂ ਕੋਈ ਵੀ ਬਾਹਰੀ ਚੀਜ਼ਾਂ ਖਾਂਦੇ ਹੋ ਉਹਨਾਂ ਦਾ ਇਹ ਨਹੀਂ ਪਤਾ ਕਿ ਸਵੇਰ ਦਾ ਉਹ ਕੋਈ ਪਦਾਰਥ ਉਹਨਾਂ ਨੇ ਬਣਾ ਕੇ ਰੱਖਿਆ ਹੈ, ਮੰਨ ਕੇ ਚਲੋ ਆਲੂ ਉਬਾਲ ਕੇ ਰੱਖੇ ਆ, ਤੁਸੀਂ ਆਲੂ ਟਿੱਕੀ ਖਾਣੀ ਹੈ, ਉਹ ਸਵੇਰੇ ਆਲੂ ਉਬਾਲ ਕੇ ਉਹਨਾਂ ਨੇ ਸਾਰੇ ਰੱਖ ਲਏ, ਪਰ ਤੁਸੀਂ ਸ਼ਾਮ ਤੱਕ ਉਹੀ ਉਹਨਾਂ ਦੇ ਉਹ ਆਲੂ ਤਕਰੀਬਨ ਚੱਲਣੇ ਹੁੰਦੇ ਆ, ਪਰ ਜਦੋਂ ਤੁਸੀਂ ਉਹ ਖਾਂਦੇ ਆ ਤਾਂ ਉਸ ਦੇ ਨਾਲ ਤੁਹਾਨੂੰ ਉਹ ਪ੍ਰੋਬਲਮ ਹੋ ਜਾਂਦੀ ਆ, ਕਿਉਂਕਿ ਉਹ ਆਲੂਆਂ ਨੂੰ ਜਿਹੜਾ ਸਵੇਰ ਦਾ ਉਬਾਲ ਕੇ ਰੱਖ ਕੇ ਉਹਨਾਂ ਨੂੰ ਛਿੱਲ ਕੇ ਰੱਖਿਆ ਹੋਇਆ ਅਤੇ ਉਹੀ ਸਾਰਾ ਰਾਤ ਤੱਕ ਚੱਲਦੇ ਆ ਆਲੂ। ਹਾਂ, ਵਿੱਚ ਕਿਤੇ ਘੱਟ ਜਾਣ ਜਾਂ ਦੁਬਾਰਾ ਬਣਾਉਣੇ ਪੈਣ ਗੱਲ ਵੱਖਰੀ ਆ, ਇਸ ਲਈ ਜਿਹੜੇ ਡਾਕਟਰ ਵੀ ਆ ਮਾਹਰ ਵੀ ਆ ਇਹੀ ਕਹਿੰਦੇ ਨੇ ਕਿ ਤੁਸੀਂ ਬਾਹਰੋਂ ਚੀਜ਼ਾਂ ਇਸ ਮੌਸਮ ਦੇ ਵਿੱਚ ਨਾ ਖਾਓ। ਹੁਣ ਡਾਇਟ ਵਿੱਚ ਜੇਕਰ ਸ਼ਾਮਿਲ ਕਰਨਾ ਹੈ ਤਾਂ ਇਸ ਦੇ ਵਿੱਚ ਪੱਕਿਆ ਖਾਣਾ ਜਿਹੜਾ ਹੈ, ਜਿਨ੍ਹਾਂ ਵਿੱਚ ਸਾਬਤ ਅਨਾਜ, ਦਾਲਾਂ, ਅੰਡੇ ਜਾਂ ਲੀਨ ਮੀਟ ਜਿਹਨੂੰ ਪ੍ਰੋਟੀਨ ਲਈ ਆਪਾਂ ਵਧੀਆ ਵਰਤ ਸਕਦੇ ਹਾਂ, ਅਤੇ ਫਾਈਬਰ ਯੁਕਤ ਜਿਹੜਾ ਖਾਣਾ ਖਾਣਾ ਚਾਹੀਦਾ ਹੈ, ਸੂਪ ਅਤੇ ਘਰ ਵਿੱਚ ਬਣੀਆਂ ਡਰਿੰਕਸ ਨਾਲ ਹਾਈਡਰੇਟ ਰਹਿ ਸਕਦੇ ਹਾਂ, ਅਤੇ ਡਾਕਟਰ ਕੋਲ ਕਿਸ ਕੰਡੀਸ਼ਨ ਵਿੱਚ ਜਾਣਾ ਹੈ ਉਹ ਵੀ ਨੋਟ ਕਰ ਲਓ। ਜੇਕਰ
ਪੇਟ ਦੇ ਹਲਕੇ ਇਨਫੈਕਸ਼ਨ ਆਰਾਮ ਜਿੱਦਾਂ ਸਹੀ ਡਾਇਟ ਅਤੇ ਓ ਆਰ ਐੱਸ ਨਾਲ ਠੀਕ ਹੋ ਜਾਂਦੀਆਂ ਬਹੁਤ ਚੰਗੀ ਗੱਲ ਹੈ, ਪਰ ਜੇ ਇੱਕ ਦੋ ਦਿਨ ਤੋਂ ਜ਼ਿਆਦਾ ਲਗਾਤਾਰ

ਦਸਤ ਜਾਂ ਉਲਟੀਆਂ, ਉਲਟੀ ਵਿੱਚ ਜੇਕਰ ਖੂਨ ਆਉਣ ਲੱਗ ਪਵੇ, ਪੇਟ ਵਿੱਚ, ਢਿੱਡ ਵਿੱਚ ਦਰਦ ਜਾਂ ਤੇਜ਼ ਬੁਖਾਰ ਹੋਵੇ ਅਤੇ ਤਰਲ ਪਦਾਰਥ ਵੀ ਪੇਟ ਵਿੱਚ ਨਾ ਰੁਕਦੇ ਹੋਣ ਜਾਂ ਡੀਹਾਈਡਰੇਸ਼ਨ ਦੇ ਲੱਛਣ ਦਿਖਣ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਹੁਣ ਤੁਸੀਂ ਇਹ ਦੇਖੋ ਕਿ ਕਿੰਨੀ ਵਧੀਆ ਜਾਣਕਾਰੀ ਹੈ ਅਸੀਂ ਸਾਂਝੀ ਕੀਤੀ ਹੈ, ਜੋ ਸਾਨੂੰ ਮਹਾਰਾਜ ਦੱਸਦੇ ਆ ਉਹ ਜਾਣਕਾਰੀ ਤਾਂ ਭਰਪੂਰ ਜਿਹੜਾ ਇਹ ਕੰਟੈਂਟ ਤੁਹਾਡੇ ਨਾਲ ਸਾਂਝਾ ਕੀਤਾ ਜਾਂਦਾ ਹੈ, ਕਿਉਂਕਿ ਸਾਨੂੰ ਤੁਹਾਡੀ ਫਿਕਰ ਹੈ। ਫਿਕਰ ਤਾਂ ਹੈ ਹੀ ਹੈ। ਹੁਣ ਤਾਂ ਮੇਰੇ ਕੋਲ ਇੱਕ ਬੜਾ ਸੋਹਣਾ ਗੀਤ ਹੈ, ਉਹ ਮੈਂ ਪਲੇ ਕਰਾਂਗਾ। ਇਸ ਗੀਤ ਤੋਂ ਬਾਅਦ ਫਿਰ ਲੈ ਕੇ ਇੱਕ ਅਲੱਗ ਹੋਰ ਜਾਣਕਾਰੀ ਹਾਜ਼ਰ ਹੋਵਾਂਗੇ। ਪਰ ਤੁਸੀਂ ਨੋਟ ਕਰਨਾ ਨਹੀਂ ਭੁੱਲਣਾ, ਕਿਉਂਕਿ ਕਾਪੀ ਪੈੱਨ ਦੇ ਨਾਲ ਵੀ ਨੋਟ ਕਰ ਸਕਦੇ ਹੋ ਅਤੇ ਫੋਨ ਦੇ ਵਿੱਚ ਨੋਟ ਪੈਡ 'ਤੇ ਵੀ ਕਰ ਸਕਦੇ ਹੋ।

ਤੋਂ ਜੁੜੇ ਹੋਏ ਹੋ ਤੁਸੀਂ ਐਫ ਐਮ ਰੇਨਬੋ ਦੇ ਉੱਤੇ, ਸੁਣ ਰਹੇ ਹੋ ਪ੍ਰੋਗਰਾਮ ਹੋਮ ਸਵੀਟ ਹੋਮ। ਦੋਸਤੋ ਤੁਹਾਨੂੰ ਪਤਾ ਜਿਹੜਾ ਹੱਡੀਆਂ ਦਾ ਖੋਖਲਾ ਹੋਣਾ ਉਹ ਹੌਲੀ ਹੌਲੀ ਚੜ੍ਹਨ ਵਾਲਾ ਜ਼ਹਿਰ ਹੈ। ਕਹਿਣ ਤੋਂ ਭਾਵ ਕਿ ਆਪਾਂ ਅਣਜਾਣੇ ਵਿੱਚ ਨਾ ਲਈਏ ਇਸ ਗੱਲ ਨੂੰ, ਇਸ ਨੂੰ ਅਣਗੋਲਿਆ ਨਾ ਕਰੀਏ। ਇਸ ਬਾਰੇ ਮਾਰ ਕਹਿੰਦੇ ਆ ਕਿ ਹੱਡੀਆਂ ਇੱਕ ਪਾਸੇ ਸਰੀਰ ਦੇ ਭਾਰ ਨੂੰ ਸਹਿਣ ਕਰਨ ਅਤੇ ਉਹਨਾਂ ਦੇ ਆਕਾਰ ਨੂੰ ਸਹੀ ਰੱਖਦੀਆਂ ਨੇ, ਉੱਥੇ ਦੂਜੇ ਪਾਸੇ ਜੀਵਨ ਲਈ ਲਾਹੇਵੰਦ ਧਾਤੂਆਂ ਜਿਵੇਂ ਕੈਲਸ਼ੀਅਮ ਹੋ ਗਿਆ, ਜ਼ਿੰਕ, ਫਾਸਫੋਰਸ ਅਜਿਹੇ ਇੱਕ ਚੰਗੇ ਬੈਂਕ ਦੀ ਤਰ੍ਹਾਂ ਕੰਮ ਕਰਨ ਵਾਲੇ ਜਿਹੜੇ ਆ ਸੋਰਸ ਹੈ, ਮਾਧਿਅਮ ਨੇ ਹੱਡੀਆਂ ਨੂੰ ਮਜ਼ਬੂਤ ਰੱਖਦੇ ਆ। ਹੱਡੀਆਂ ਵਿੱਚ ਹੋਣ ਵਾਲੇ ਰਸਾਇਣਿਕ ਬਦਲਾਅ ਹੱਡੀਆਂ ਦੇ ਨਿਰਮਾਣ ਦੇ ਨਾਲ ਨਾਲ ਜੈਵਿਕ ਤੱਤਾਂ ਦੇ ਸੰਤੁਲਨ ਵਿੱਚ ਸਹਾਇਕ ਹੁੰਦੇ ਨੇ ਅਤੇ ਅਖੀਰ ਕਿਸੇ ਕਾਰਨ ਨਾਲ ਇਸ ਪ੍ਰਕਿਰਿਆ ਵਿੱਚ ਰੁਕਾਵਟ ਆਏ ਤਾਂ, ਧਾਤੂਆਂ ਦੇ ਭੰਡਾਰਨ ਵਿੱਚ ਕਮੀ ਆਏ ਤਾਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ ਅਤੇ ਕਮਜ਼ੋਰ ਹੋ ਕੇ ਹੌਲੀ ਹੌਲੀ ਖੋਖਲੇਪਨ ਦਾ ਸ਼ਿਕਾਰ ਵੀ ਹੋਣ ਲੱਗ ਜਾਂਦੀਆਂ ਨੇ। ਆਸੀਟੀਓਪੋਰੋਸਿਸ ਹੱਡੀਆਂ ਦੀ ਉਹ ਸਥਿਤੀ ਹੈ ਜਿਹੜੀ ਕਿ ਜਿਸ ਵਿੱਚ ਹੱਡੀਆਂ ਦੇ ਭਾਰ ਅਤੇ ਇਹਨਾਂ ਦੇ ਘਣਤਵ ਵਿੱਚ ਕਮੀ ਦੇ ਨਾਲ ਨਾਲ ਧਾਤੂਆਂ ਦੀ ਘਾਟ ਵੀ ਹੁੰਦੀ ਹੈ ਅਤੇ ਜੋੜਾਂ ਦੀ ਬਿਮਾਰੀ ਦੇ ਬਾਅਦ ਇਹ ਹੱਡੀਆਂ ਦੀ ਸਭ ਤੋਂ ਵੱਡੀ ਮਾਤਰਾ ਵਿੱਚ ਹੋਣ ਵਾਲੀ ਬਿਮਾਰੀ ਸਰੀਰਕ ਗਤੀਸ਼ੀਲਤਾ ਦੇ ਸਭ ਤੋਂ ਵੱਡੀ ਦੁਸ਼ਮਣ ਸਿੱਧ ਹੋ ਸਕਦੀ ਹੈ, ਬਣ ਸਕਦੀ ਹੈ। ਇਸ ਦੌਰਾਨ ਹੌਲੀ ਹੌਲੀ ਅਤੇ ਲਗਾਤਾਰ ਵਧਣ ਵਾਲੀ ਇਸ ਤਰ੍ਹਾਂ ਦੀ ਬਿਮਾਰੀ ਹੈ ਜੋ ਲੰਮੇ ਸਮੇਂ ਤੋਂ ਬਾਅਦ ਆਪਣਾ ਅਸਰ ਦਿਖਾਉਂਦੀ ਹੈ ਅਤੇ ਖੋਖਲੇਪਣ ਅਤੇ ਕਮਜ਼ੋਰੀ ਦਾ ਪ੍ਰਭਾਵ ਜਦੋਂ ਇੰਨਾ ਵੱਧ ਜਾਂਦਾ ਹੈ ਤਾਂ ਸਰੀਰ ਦਾ ਪਿੰਜਰ ਰੋਜ਼ਮਰ੍ਹਾ ਦੀਆਂ ਸਰਗਰਮੀਆਂ ਦੇ ਤਣਾਅ ਨੂੰ ਸਹਿਣ ਕਰਨ ਦੇ ਸਮਰੱਥ ਨਹੀਂ ਰਹਿੰਦਾ। ਨਤੀਜਾ ਇਹ ਹੁੰਦਾ ਹੈ ਕਿ ਸਰੀਰ ਦੀਆਂ ਜਿਹੜੀਆਂ ਹੱਡੀਆਂ, ਵਿਸ਼ੇਸ਼ ਕਰਕੇ ਰੀੜ੍ਹ ਦੀ ਹੱਡੀ, ਕਲਾਈ ਦੀ ਹੱਡੀ, ਕੂਲੇ ਦੀ ਹੱਡੀ, ਗੁੱਟ ਦੀ ਜਿਹਨੂੰ ਕਲਾਈ ਕਹਿੰਦੇ ਹਾਂ ਆਪਾਂ, ਕੂਲੇ ਦੀ ਹੱਡੀ, ਪਸਲੀਆਂ ਦੀਆਂ ਹੱਡੀਆਂ, ਜਰਾਂ ਜਿੰਨੀਆਂ ਵੀ ਸੱਟ ਨਾਲ ਟੁੱਟਣ ਲੱਗਦੀਆਂ ਨੇ। ਆਪਾਂ ਦੇਖਦੇ ਹਾਂ ਨਾ ਕਿ ਕਈ ਵਾਰੀ ਸਾਡੇ ਸੱਟ ਲੱਗਦੀ

ਹੈ ਤੇ ਆਪਾਂ ਬਹੁਤ ਜ਼ਿਆਦਾ ਫੀਲ ਕਰਦੇ ਹਾਂ। ਉਹਦਾ ਕਾਰਨ ਇਹ ਹੁੰਦਾ ਹੈ ਕਿ ਕਿਤੇ ਨਾ ਕਿਤੇ ਸਾਡੀ ਜਿਹੜੀ ਹੱਡੀ ਹੈ ਉਹ ਕਮਜ਼ੋਰ ਹੈ। ਸੱਟ ਤਾਂ ਉੱਦਾਂ ਵੀ ਫੀਲ ਹੁੰਦੀ ਹੈ ਜੇਕਰ ਗੁੱਝੀ ਸੱਟ ਲੱਗ ਜਾਵੇ, ਪਰ ਜਦੋਂ ਜ਼ਿਆਦਾ ਤੁਹਾਨੂੰ ਫੀਲ ਹੋ ਰਹੀ ਹੈ, ਜ਼ਿਆਦਾ ਦਰਦ ਹੋ ਰਹੀ ਹੈ, ਤਾਂ ਮਤਲਬ ਕਿ ਤੁਹਾਡੀਆਂ ਹੱਡੀਆਂ ਜਿਹੜੀਆਂ ਇਹ ਕਮਜ਼ੋਰ ਨੇ। ਹੱਡੀਆਂ ਦਾ ਖੋਖਲਾਪਣ ਜਿਹੜਾ ਇਹ ਸੰਸਾਰਕ ਸਮੱਸਿਆ ਹੈ ਜੋ ਕਿ ਮਿੱਠੇ ਜ਼ਹਿਰ ਦੀ ਤਰ੍ਹਾਂ ਰੋਗਗ੍ਰਸਤ ਕਰਦੀ ਹੈ। ਇਸ ਨੂੰ ਬੜਾ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ। ਖੋਖਲੇਪਣ ਦਾ ਸ਼ਿਕਾਰ ਰੋਗੀ ਉੱਪਰ ਤੋਂ ਤਾਂ ਸਿਹਤਮੰਦ ਦਿਸਦਾ ਹੈ, ਪਰ ਅੰਦਰੋਂ ਅੰਦਰ ਹੀ ਹੱਡੀਆਂ ਕਮਜ਼ੋਰ ਅਤੇ ਖੋਖਲੀਆਂ ਹੋ ਜਾਂਦੀਆਂ ਹੈ। ਇਸ ਨਾਲ ਉਹਨਾਂ ਦੇ ਟੁੱਟਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਬਾਰੇ ਜਿਹੜੀ ਖੋਜ ਹੋਈ ਹੈ ਉਸ ਦੌਰਾਨ ਖੋਜਕਾਰ ਦੱਸਦੇ ਨੇ ਕਿ ਹੱਡੀਆਂ ਦੀ ਕਮਜ਼ੋਰੀ ਅਤੇ ਖੋਖਲਾਪਣ ਕਿਸੇ ਵੀ ਉਮਰ ਵਿੱਚ ਪੈਦਾ ਹੋ ਸਕਦਾ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਮਰ ਦਾ ਉਹ ਪੜਾਅ ਤਾਂ ਪਾਰ ਕਰ ਲਿਆ ਅਤੇ ਬੁਢਾਪੇ ਵੱਲ ਨੂੰ ਤੁਰ ਗਏ ਹਾਂ ਤਾਂ ਉਦੋਂ ਹੀ ਜਾ ਕੇ ਹੋਏਗਾ, ਪਰ ਇਹ ਕਿਸੇ ਵੀ ਉਮਰ 'ਚ ਹੋ ਸਕਦਾ ਹੈ। ਪਰ ਆਮ ਤੌਰ 'ਤੇ ਇਸ ਰੋਗ ਤੋਂ ਪੀੜਿਤ ਹੋਣ ਦੀ ਜਿਹੜੀ ਸੰਭਾਵਨਾ ਹੈ ਨਾ, ਉਹ ਔਰਤਾਂ ਅਤੇ 60 ਸਾਲ ਤੋਂ ਜ਼ਿਆਦਾ ਬਜ਼ੁਰਗ ਦੇ ਮਰਦਾਂ ਨੂੰ ਜ਼ਿਆਦਾ ਹੁੰਦੀ ਹੈ। ਹੁਣ ਇਸਦਾ ਕਾਰਨ ਕੀ ਹੈ? ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਸ਼ਰਾਬ ਦੀ ਆਦਤ, ਸ਼ੂਗਰ ਵਰਗੀਆਂ ਜਿਹੜੀਆਂ ਬਿਮਾਰੀਆਂ, ਕਾਰਟੀਸੋਨ ਵਰਗੀਆਂ ਦਵਾਈਆਂ ਦੀ ਵਰਤੋਂ ਪੀੜ੍ਹੀ ਦਰ ਪੀੜ੍ਹੀ ਕਾਰਨ ਭੋਜਨ ਖਾਸ ਤੌਰ 'ਤੇ ਘੱਟ ਚੂਨੇ ਵਾਲਾ ਵਿਟਾਮਿਨ ਡੀ ਦੀ ਕਮੀ, ਇਹ ਮੁੱਖ ਕਾਰਨ ਨੇ ਹੱਡੀਆਂ ਦੇ ਕਮਜ਼ੋਰ ਹੋਣ ਦੇ। ਕਸਰਤ ਅਤੇ ਰੋਜ਼ਮਰਾ ਦੀ ਜੇਕਰ ਜ਼ਿੰਦਗੀ ਦੀ ਰੂਟੀਨ ਬਣਾ ਲਈਏ, ਜ਼ਿੰਦਗੀ ਦਾ ਹਿੱਸਾ ਬਣਾ ਲਈਏ ਕਸਰਤ ਨੂੰ ਰੋਜ਼ਮਰਾ ਦਾ, ਤਾਂ ਉਸ ਨਾਲ ਅਸੀਂ ਐਂ ਹੱਡੀਆਂ ਨੂੰ ਆਪਣੇ ਕਮਜ਼ੋਰ ਹੋਣ ਤੋਂ ਬਹੁਤ ਹੱਦ ਤੱਕ ਬਚਾ ਸਕਦੇ ਹਾਂ, ਅਤੇ ਖਾਸ ਕਰ ਆਪਣੀ ਰੋਜ਼ਮਰਾ ਦੀ ਜਿਹੜੀ ਰੂਟੀਨ ਹੈ ਉਸ ਦੇ ਵਿੱਚ ਵੀ ਤਬਦੀਲੀ ਲਿਆਈ ਜਾਵੇ। ਖੋਜਕਾਰ ਇਹ ਵੀ ਦੱਸਦੇ ਆ ਕਿ ਲਗਾਤਾਰ ਕਸਰਤ ਅਤੇ ਰੋਜ਼ਮਰਾ ਦੇ ਰੁਝੇਵੇਂ ਜਿਹੜੇ ਆ ਹੱਡੀਆਂ ਦੀ ਕਮਜ਼ੋਰੀ ਤੋਂ ਬਚਾਅ ਦਾ ਇੱਕ ਚੰਗਾ ਸਾਧਨ ਹੈ, ਅਤੇ ਘੱਟ ਸਰਗਰਮ ਅਤੇ ਆਰਾਮਦਾਇਕ ਬਜ਼ੁਰਗ ਇਸ ਕਮਜ਼ੋਰੀ ਤੋਂ ਜ਼ਿਆਦਾ ਪੀੜਿਤ ਹੁੰਦੇ ਦੇਖੇ ਗਏ ਨੇ। ਦੇਖਦੇ ਹਾਂ ਨਾ ਆਪਾਂ ਕਿ ਘਰ ਦੇ ਵਿੱਚ ਜੇਕਰ ਬਜ਼ੁਰਗ ਹੈ, ਚੰਗਾ ਭਲਾ ਵੀ ਹੈਗਾ, ਅਤੇ ਆਪਾਂ ਜੇਕਰ ਸੈਰ ਕਰਨ ਜਾਂਦੇ ਹਾਂ, ਧੂੜ ਭੱਜ ਹਲਕੀ ਮੱਠੀ ਕਰਦੇ ਹਾਂ, ਅਤੇ ਅਸੀਂ ਰੋਕਦੇ ਹਾਂ, ਟੋਕਦੇ ਹਾਂ ਜਾਂ ਡੱਕਦੇ ਹਾਂ, ਪਰ ਨਹੀਂ ਉਹਨਾਂ ਨੂੰ ਤੁਰਨ ਦਿਓ, ਕਿਉਂਕਿ ਜੇਕਰ ਉਹ ਤੁਰਨਗੇ ਤਾਂ ਚੰਗੀ ਗੱਲ ਹੈ, ਉਹਨਾਂ ਦਾ ਸਰੀਰ ਜਿਹੜਾ ਹੈ ਸਿਹਤਮੰਦ ਰਹੇਗਾ। ਹੁਣ ਪੁਲਾੜ ਯਾਤਰੀਆਂ ਦੇ ਜੇਕਰ ਗੱਲ ਕਰੀਏ ਤਾਂ ਉਹਨਾਂ ਦੀਆਂ ਹੱਡੀਆਂ ਜਿਹੜੀਆਂ ਕਮਜ਼ੋਰ ਹੋਣ ਦੇ ਲੱਛਣ ਯਾਤਰਾ ਤੋਂ ਬਾਅਦ ਦੇਖੇ ਗਏ ਆ। ਉਸੇ ਤਰ੍ਹਾਂ ਬਿਸਤਰ ਉੱਤੇ ਜ਼ਿਆਦਾ ਦੇਰ ਆਰਾਮ ਕਰਨ ਵਾਲੇ ਵਿਅਕਤੀਆਂ ਵਿੱਚ ਵੀ ਇਹ ਬਿਮਾਰੀ ਜ਼ਿਆਦਾ ਪਾਈ ਗਈ ਆ। ਤੁਸੀਂ ਨੋਟ ਕਰਿਓ ਕਿ ਜਿਹੜੇ ਬਹੁਤ ਜ਼ਿਆਦਾ ਲੇਟੇ ਰਹਿੰਦੇ ਆ, ਬਹੁਤ ਜ਼ਿਆਦਾ ਸੌਂਦੇ ਆ, ਲੰਮੀਆਂ ਤਾਣ ਕੇ ਕਹਿੰਦੇ ਨਾ ਜਿਹੜੇ ਸੌਣ ਵਾਲੇ ਆ, ਉਹ ਨੋਟ ਕਰ ਲੈਣ ਭਾਈ, ਆਉਂਦੇ ਸਮੇਂ ਦੇ ਵਿੱਚ ਤੁਹਾਡੀਆਂ ਹੱਡੀਆਂ ਜਿਹੜੀਆਂ ਕਮਜ਼ੋਰ ਹੋਣਗੀਆਂ, ਖੋਖਲੀਆਂ ਹੋਣਗੀਆਂ। ਇਸ ਲਈ ਹੁਣੇ ਅਲਰਟ ਹੋ ਜਾਓ, ਜਿੰਨੀ ਕੁ ਲੋੜ ਹੈਗੀ ਆ ਉਨੀ ਹੀ ਨੀਂਦ ਲਓ, ਉਨਾ ਹੀ ਆਰਾਮ ਕਰੋ, ਸਰੀਰ ਨੂੰ ਵਰਕਿੰਗ 'ਚ ਰੱਖੋ, ਕਸਰਤ ਜ਼ਰੂਰ ਕਰੋ। ਹੁਣ ਇਸਦੇ ਨਾਲ ਬਿਮਾਰੀ ਦੇ ਜਿਹੜੇ ਲੱਛਣ ਹੈ, ICT ਓਪੋਰੋਸਿਸ ਜਿਹੜੀ ਬਿਮਾਰੀ ਆ, ਹੌਲੀ ਹੌਲੀ ਅਸਰ ਕਰਨ ਵਾਲੀ ਬਿਮਾਰੀ ਹੈ। ਇਸ ਦੇ ਮੁੱਖ ਲੱਛਣਾਂ ਵਿੱਚ ਥੋੜ੍ਹੀ ਜਿਹੀ ਸੱਟ ਨਾਲ ਹੱਡੀਆਂ ਦਾ ਟੁੱਟਣਾ, ਦੰਦਾਂ ਦਾ ਡਿੱਗਣਾ ਜਾਂ ਕੁੱਬ ਨਿਕਲਣਾ, ਜਿੱਦਾਂ ਆਪਾਂ ਦੇਖਦੇ ਨਾ ਕੁੱਬ ਨਿਕਲ ਜਾਂਦਾ ਕਈਆਂ ਦਾ ਸਰੀਰ, ਲੱਕ ਜਿਹੜਾ ਹੈ ਉਹ ਮੁੜਿਆ ਹੁੰਦਾ ਹੈ ਅਤੇ ਅੱਗੇ ਨੂੰ ਸਰੀਰ ਜਿਹੜਾ ਹੈ ਧੜ ਝੁਕਿਆ ਹੁੰਦਾ ਹੈ, ਉਸ ਨੂੰ ਕੁੱਬ ਨਿਕਲਣਾ ਕਹਿੰਦੇ ਹੈ, ਅਤੇ ਹੱਡੀਆਂ ਵਿੱਚ ਅਚਾਨਕ ਦਰਦ ਰਹਿਣ ਲੱਗ ਪੈਂਦਾ ਹੈ। ਹੁਣ ਇਸ ਬਿਮਾਰੀ ਦੇ ਪ੍ਰਬੰਧਨ ਲਈ ਆਪਾਂ ਨੂੰ ਕੀ ਕਰਨਾ ਪੈਣਾ ਹੈ? ਇਸ ਬਿਮਾਰੀ ਪ੍ਰਤੀ ਜਾਗਰੂਕਤਾ ਦੇ ਨਾਲ ਨਾਲ ਪ੍ਰਬੰਧਨ ਵੀ ਜ਼ਰੂਰੀ ਹੈ। ਇਸ ਦੀ ਰੋਕਥਾਮ ਲਈ ਇਲਾਜ ਨਾਲੋਂ ਜ਼ਿਆਦਾ ਕਾਰਗਰ ਇਹ ਸਾਬਤ ਹੈ ਕਿ ਤੁਸੀਂ ਆਪਣੀ ਜੀਵਨ ਸ਼ੈਲੀ ਨੂੰ ਕਿਵੇਂ ਵਧੀਆ ਬਣਾਉਂਦੇ ਹਾਂ। ਰੋਗ ਦੂਰ ਕਰਨ ਤੋਂ ਬਾਅਦ ਉਸਦਾ ਇਲਾਜ ਮਾਹਰਾਂ ਵੱਲੋਂ ਕੀਤਾ ਜਾਣਾ ਜ਼ਰੂਰੀ ਹੈ, ਅਤੇ ਜੇਕਰ ਸਮਾਂ ਰਹਿੰਦਿਆਂ ਇਸ ਰੋਗ ਪ੍ਰਤੀ ਨਿੱਜੀ ਅਤੇ ਜਨ ਜਾਗਰੂਕਤਾ ਜਗਾਈ ਜਾਵੇ ਤਾਂ ਇਸਦਾ ਹੱਲ ਸੰਭਵ ਹੈ। ਇਸਦਾ ਇਲਾਜ ਕਾਫੀ ਖਰਚੀਲਾ ਅਤੇ ਇਸਦੇ ਨਤੀਜੇ ਜਿਹੜੇ ਆ ਅਤਿ ਕਸ਼ਟਕਾਰੀ ਹੁੰਦੇ ਆ। ਆਪਾਂ ਜੇਕਰ ਇਸ ਨੂੰ ਲਾਈਟ ਲੈਂਦੇ ਹਾਂ, ਲਾਈਟ ਨਹੀਂ ਲੈਣਾ, ਬਿਮਾਰੀ ਦੀ ਰੋਕਥਾਮ ਲਈ ਤਿੰਨ ਪੱਧਰ ਉੱਤੇ ਕੀਤੀ ਜਾ ਸਕਦੀ ਹੈ। ਇਸ ਨੂੰ ਤਿੰਨ ਤਰੀਕਿਆਂ ਨਾਲ ਰੋਕਿਆ ਜਾ ਸਕਦਾ ਇਸ ਬਿਮਾਰੀ ਨੂੰ। ਹੁਣ ਹੱਡੀਆਂ ਦੀ ਮਜ਼ਬੂਤੀ ਨੂੰ ਵਧਾਉਣ ਲਈ ਭੋਜਨ, ਕਸਰਤ ਜਿਹੜੀ ਲਗਾਤਾਰਤਾ, ਮਤਲਬ ਰੂਟੀਨ ਜਿਹੜਾ ਕਰਨਾ, ਹੱਡੀਆਂ ਨੂੰ ਕਮਜ਼ੋਰ ਕਰਨ ਵਾਲੀਆਂ ਚੀਜ਼ਾਂ ਦੀ ਵਰਤੋਂ ਤੋਂ ਬਚਣਾ, ਭੋਜਨ ਦੇ ਵਿੱਚ ਦੁੱਧ ਲਿਆ ਜਾਵੇ, ਕੈਲਸ਼ੀਅਮ ਜ਼ਿੰਕ ਦੀ ਮਾਤਰਾ ਵਧਾਈ ਜਾਵੇ, ਪਿਆਜ਼ ਜਿਹੜਾ ਹੈ ਉਹਦੀ ਵਰਤੋਂ ਵਧਾਈ ਜਾਵੇ, ਅਤੇ ਉਮਰ ਦੇ ਨਾਲ ਨਾਲ ਕੈਲਸ਼ੀਅਮ ਦੀ ਮਾਤਰਾ ਵਿੱਚ ਜਿੰਨਾ ਵਾਧਾ ਹੋ ਸਕਦਾ ਉਹ ਕੀਤਾ ਜਾਵੇ, ਅਤੇ ਸਮੇਂ ਸਮੇਂ ਸਿਰ ਜਿਹੜੇ ਆ ਤੁਸੀਂ ਆਪਣੇ ਟੈਸਟ ਕਰਾ ਲਓ। ਕੋਸ਼ਿਸ਼ ਇਹ ਕੀਤੀ ਜਾਵੇ ਜਿਹੜੇ ਤਾਂ ਤੰਦਰੁਸਤ ਲੋਕ ਨੇ ਉਹ ਸਾਲ ਦੇ ਵਿੱਚ ਘੱਟੋ ਘੱਟ 2 ਵਾਰ ਜਾਣੀ ਕਿ 6 ਮਹੀਨਿਆਂ ਬਾਅਦ ਕਰਵਾਉਣ, ਅਤੇ ਜਿਹੜੇ ਕੋਈ ਪੇਸ਼ੈਂਟ ਨੇ ਜਾਂ ਸਾਡੇ ਬਜ਼ੁਰਗ ਨੇ ਉਹਨਾਂ ਦੀ ਕੋਸ਼ਿਸ਼ ਕੀਤੀ ਜਾਵੇ 3 ਮਹੀਨਿਆਂ ਦੇ ਬਾਅਦ ਉਹਨਾਂ ਦੇ ਟੈਸਟ ਜ਼ਰੂਰ ਕਰਾਏ ਜਾਣ। ਉਹਨਾਂ ਦੇ ਵਿੱਚ ਇਹ ਵੀ ਹੋਵੇ ਕਿ ਹੱਡੀਆਂ ਦਾ ਟੈਸਟ ਵੀ ਉਹਨਾਂ ਦਾ ਜ਼ਰੂਰ ਕੀਤਾ ਜਾਵੇ, ਜੋ ਮਾਰ ਡਾਕਟਰ ਦੱਸਦੇ ਨੇ, ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਟੈਸਟ ਨਹੀਂ ਕਰਾਉਣਾ। ਕਸਰਤ ਭਾਰ ਵਾਲਾ ਜਿਹੜਾ ਇਹ ਕਸਰਤ ਅਤੇ ਗਤੀਸ਼ੀਲਤਾ ਰੱਖਣਾ ਲਗਾਤਾਰ ਜ਼ਰੂਰੀ ਹੈ, ਅਤੇ ਦੁਪਹਿਰ ਦੇ ਵੇਲੇ
ਜਿਹੜਾ ਹੈ ਅਸੀਂ ਕੋਸ਼ਿਸ਼ ਕਰੀਏ ਕਿ ਦਹੀਂ ਜਿਹੜਾ ਹੈ ਐਡ ਕਰ ਲਿਆ ਜਾਵੇ, ਲੱਸੀ ਕਰ ਲਿਆ ਜਾਵੇ, ਰਾਤ ਨੂੰ ਸੌਣ ਲੱਗੇ ਦੁੱਧ ਹਲਦੀ ਵਾਲਾ ਪੀਤਾ ਜਾਵੇ। ਹੁਣ ਇਸੇ ਤਰ੍ਹਾਂ ਜੇਕਰ ਸਵੇਰ ਦੀ ਧੁੱਪ ਜੇਕਰ ਲਈ ਜਾਵੇ ਉਹ ਸਰੀਰ ਲਈ ਸਭ ਤੋਂ ਵਧੀਆ ਲਾਭਕਾਰੀ ਹੈ।

ਕਿਉਂਕਿ ਉਹਦੇ ਵਿੱਚ ਵਿਟਾਮਿਨ ਡੀ ਮਿਲਦਾ ਹੈ ਅਤੇ ਨਸ਼ੀਲੇ ਪਦਾਰਥਾਂ ਤੋਂ ਬਚਿਆ ਜਾਵੇ ਜਿਸ ਨਾਲ ਕਿ ਹੱਡੀਆਂ ਨੂੰ ਅਸੀਂ ਤੰਦਰੁਸਤ ਰੱਖ ਸਕਦੇ ਹਾਂ, ਆਪਣੇ ਆਪ ਨੂੰ ਤੰਦਰੁਸਤ ਹਾਂ, ਕਿਉਂਕਿ ਸਿਹਤ ਹੈ ਤਾਂ ਸਭ ਕੁਝ ਹੈ। ਸਿਆਣੇ ਕਹਿੰਦੇ ਆ ਜਾਨ ਹੈ ਤਾਂ ਜਹਾਨ ਹੈ, ਅਤੇ ਸਾਡੀ ਜਿਹੜੀ ਜਾਨ ਹੈ ਉਹ ਜਾਣਕਾਰੀ ਦੇ ਨਾਲ ਨਾਲ ਇਨਫੋਰਮੇਸ਼ਨ ਦੇ ਨਾਲ ਨਾਲ ਐਂਟਰਟੇਨ ਵਿੱਚ ਵੀ ਹੈ। ਐਂਟਰਟੇਨ ਦੇ ਵਿੱਚ ਇੱਕ ਬੜਾ ਸੋਹਣਾ ਗੀਤ ਹੈ ਅਤੇ ਤੁਸੀਂ ਜਾਣਾ ਕਿਤੇ ਨਹੀਂ ਹੈ, ਸਟੇ ਟਿਊਨ ਰੱਖਣਾ FM ਰੇਨਬੋ, ਅਤੇ ਮੁੜ ਕੇ ਆਉਂਦੇ ਹਾਂ ਇਸ ਗੀਤ ਤੋਂ ਬਾਅਦ ਕੁਝ ਹੋਰ ਜਾਣਕਾਰੀ ਲੈ ਕੇ।

ਦੋਸਤੋ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਹੋਮ ਸਵੀਟ ਹੋਮ ਅਤੇ ਹੁਣ ਗੱਲ ਕਰਾਂਗੇ ਦੰਦਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਜਿਹੜੀ ਆਪਾਂ ਸੋਚਦੇ ਹਾਂ ਨਾ ਕਿ ਚੀਜ਼ ਨੁਕਸਾਨ ਪਹੁੰਚਾਉਂਦਾ ਹੈ ਉਹ ਦੰਦਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਇਸ ਦਾ ਸਾਨੂੰ ਜ਼ਰੂਰ ਧਿਆਨ ਲੈਣਾ ਚਾਹੀਦਾ ਹੈ ਉਂਝ ਤਾਂ ਮੋਟਾਪੇ ਤੋਂ ਜਿਹੜੇ ਪੀੜਿਤ ਲੋਕ ਹੈ ਉਹਨਾਂ ਨੂੰ ਚੀਜ਼ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਚੀਜ਼ ਵਿੱਚ ਮੌਜੂਦ ਜਿਹੜੀ ਚਰਬੀ ਹੈ ਅਤੇ ਨਮਕ ਦੋਵੇਂ ਸਿਹਤ ਲਈ ਨੁਕਸਾਨਕਾਰੀ ਨੇ ਪਰ ਹੁਣ ਮਾਹਰਾਂ ਨੇ ਇੱਕ ਗੱਲ ਇਹ ਆਖੀ ਹੈ ਕਿ ਨਵੀਂ ਖੋਜ ਦੇ ਦੌਰਾਨ ਉਹਨਾਂ ਨੇ ਪਾਇਆ ਹੈ ਕਿ ਚੀਜ਼ ਭਾਵੇਂ ਮੋਟਾਪੇ ਦਾ ਕਾਰਨ ਹੋਵੇ ਪਰ ਦੰਦਾਂ ਦੀ ਸਿਹਤ ਲਈ ਚੰਗਾ ਹੈ ਮਹਾਰਾ ਨੇ ਬਹੁਤ ਸਮਾਂ ਪਹਿਲਾਂ ਕੀਤੀ ਇੱਕ ਆਪਣੀ ਖੋਜ ਵਿੱਚ ਇਹ ਪਾਇਆ ਹੈ ਕਿ ਚੀਜ਼ ਵਿੱਚ ਕੈਲਸ਼ੀਅਮ ਜਦੋਂ ਮੂੰਹ ਵਿੱਚ ਜਾ ਕੇ ਲਾਰ ਨਾਲ ਮਿਲਦਾ ਹੈ ਤਾਂ ਇੱਕ ਇਸ ਤਰ੍ਹਾਂ ਦੀ ਆਣਵਿਕ ਸੰਰਚਨਾ ਜਿਹੜੀ ਹੈ ਉਹਦਾ ਨਿਰਮਾਣ ਕਰ ਦਿੰਦਾ ਹੈ ਜੋ ਦੰਦਾਂ ਨੂੰ ਸੁਰੱਖਿਅਤ ਕਰਦੀ ਹੈ ਮਹਾਰਾ ਨੇ ਇਹ ਵੀ ਦੱਸਿਆ ਹੈ ਕਿ ਚੀਜ਼ ਵਿੱਚ ਮੌਜੂਦ ਕੈਲਸ਼ੀਅਮ ਅਤੇ ਫਾਸਫੇਟ ਦੰਦਾਂ ਦੀ ਸੁਰੱਖਿਆ ਪਰਤ ਨੂੰ ਟੁੱਟਣ ਅਤੇ ਕਮਜ਼ੋਰ ਹੋਣ ਤੋਂ ਬਚਾਉਂਦੇ ਨੇ ਇਸ ਖੋਜ ਵਿੱਚ ਕੁਝ ਵਿਅਕਤੀਆਂ ਨੂੰ ਛੱਕਰ ਵਿੱਚ ਪਾਣੀ ਵਿੱਚ ਘੋਲ ਕੇ ਦਿਨ ਵਿੱਚ 6 ਤੋਂ 7 ਵਾਰ ਕੁਰਲਾ ਕਰਨ ਨੂੰ ਕਿਹਾ ਗਿਆ ਹੈ ਤਾਂ ਕਿ ਦੰਦਾਂ ਤੋਂ ਸਾਰੇ ਜਿਹੜੇ ਖਣਿਜ ਹੈ ਉਹ ਘੁਲ ਜਾਣ ਫਿਰ ਤੋਂ ਕੁਝ ਵਿਅਕਤੀਆਂ ਨੂੰ 1 ਮਿੰਟ ਤੱਕ ਚੀਜ਼ ਦਾ ਟੁਕੜਾ ਚਬਾਉਣ ਨੂੰ ਦਿੱਤਾ ਗਿਆ ਅਤੇ ਕੁਝ 1 ਨੂੰ ਨਹੀਂ ਜਿਨ੍ਹਾਂ ਵਿਅਕਤੀਆਂ ਨੇ ਚੀਜ਼ ਦਾ ਟੁਕੜਾ ਚਬਾਇਆ ਚੀਜ਼ ਦਾ ਟੁਕੜਾ ਨਾ ਚਬਾਉਣ ਵਾਲੇ ਵਿਅਕਤੀਆਂ ਦੇ ਮੁਕਾਬਲੇ ਉਹਨਾਂ ਦੇ ਦੰਦਾਂ ਨੂੰ 71% ਘੱਟ ਨੁਕਸਾਨ ਪਹੁੰਚਿਆ ਹੈ ਅਤੇ ਤੁਸੀਂ ਹੁਣ ਇਹ ਦੇਖੋ ਕਿ ਜਿਹੜੇ ਕਹਿੰਦੇ ਆ ਨਾ ਕਿ ਚੀਜ਼ ਦੰਦਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਉਹ ਹੁਣ ਤੋਂ ਖਾਣਾ ਸ਼ੁਰੂ ਕਰ ਦੇਣ ਕਿਉਂਕਿ ਖੋਜ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਦੰਦਾਂ ਲਈ ਪ੍ਰੋਟੈਕਸ਼ਨ ਦਾ ਕੰਮ ਕਰਦਾ ਹੈ ਪ੍ਰੋਟੈਕਟ ਕਰਦਾ ਹੈ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਅਸੀਂ ਤਾਂ ਅਜਵਾਇਣ ਦੀ ਗੱਲ ਕਰਾਂਗੇ ਹੁਣ ਅਜਵਾਇਣ ਜਿਹੜਾ ਕਹਿੰਦੇ ਨਾ ਖਾਸ ਕਰ ਪਿੰਡਾਂ ਦੇ ਵਿੱਚ ਇਹ ਕਹਿੰਦੇ ਅਜਵੈਣ ਅਜਵੈਣ ਦੇ ਅਜਵਾਇਣ ਦੀ ਗੱਲ ਕਰਾਏ ਕਿ ਉਹ ਕਿੰਨੀ ਕੁ ਗੁਣਕਾਰੀ ਹੈ ਅਜਵਾਇਣ ਅਜਵਾਇਣ ਜਿੱਥੇ ਰਸੋਈ ਘਰ ਵਿੱਚ ਮਸਾਲੇ ਦੇ ਰੂਪ ਵਿੱਚ ਵਰਤੋਂ 'ਚ ਲਿਆਂਦੀ ਜਾਂਦੀ ਹੈ ਅਸੀਂ ਅਕਸਰ ਵਰਤਦੇ ਹਾਂ ਮਸਾਲੇ ਦੇ ਰੂਪ ਵਿੱਚ ਅਜਵਾਇਣ ਨੂੰ ਉੱਥੇ ਇਸ ਦੀ ਵਿਸ਼ੇਸ਼ ਥਾਂ ਦਵਾਈ ਦੇ ਰੂਪ ਵਿੱਚ ਵੀ ਹੈ ਡਾਕਟਰ ਪੱਧਤੀ ਵਿੱਚ ਅਜਵਾਇਣ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਅਪਣਾਇਆ ਜਾਂਦਾ ਹੈ ਦਵਾਈ ਦੇ ਰੂਪ ਵਿੱਚ ਅਜਵਾਇਣ ਅਨੇਕ ਗੁਣਾਂ ਨਾਲ ਭਰਪੂਰ ਹੈ ਇਹ ਹਾਜ਼ਮਾ ਠੀਕ ਕਰਨ ਵਾਲੀ ਰੁਚੀਕਾਰਕ ਸਰੀਰ ਵਿੱਚ ਅਗਨੀ ਵਧਾਊ ਅਤੇ ਸ਼ੁਕਰਸ਼ੂਲ ਨਾਸ਼ਕ ਅਤੇ ਹਵਾ ਪੇਟ ਸੰਬੰਧੀ ਰੋਗ ਅਤੇ ਗੈਸ ਨਾਸ਼ਕ ਹੈ ਅਜਵਾਇਣ ਵਿੱਚ ਕੈਲਸ਼ੀਅਮ ਆਇਰਨ ਅਤੇ ਫਾਸਫੋਰਸ ਦੀ ਜਿਹੜੀ ਹੈ ਮਾਤਰਾ ਭਰਪੂਰ ਪਾਈ ਜਾਂਦੀ ਹੈ ਅਤੇ ਅੰਮ੍ਰਿਤ ਧਾਰਾ ਨਾਮੀ ਦਵਾਈ ਕਿਹਾ ਜਾਂਦਾ ਹੈ ਜੋ ਅਜੀਰਨ ਉਲਟੀਆਂ ਪੇਟ ਦਰਦ ਹੈਜ਼ਾ ਸਰਦੀ ਜ਼ੁਕਾਮ ਅਤੇ ਸਿਰ ਦਰਦ ਦੀ ਰਾਮਬਣ ਦਵਾਈ ਵਜੋਂ ਇਸ ਨੂੰ ਮੰਨਿਆ ਜਾਂਦਾ ਹੈ ਅਤੇ ਅਜਵਾਇਣ ਦੇ ਮਿਸ਼ਰਣ ਨਾਲ ਤਿਆਰ ਹੁੰਦਾ ਹੈ ਇਹ ਦਵਾਈ ਅਜਵਾਇਣ ਦੇ ਕੁਝ ਘਰੇਲੂ ਇਲਾਜ ਨੇ ਅਜਵਾਇਣ ਕਾਲਾ ਨਮਕ ਅਤੇ ਸੁੰਡ ਤਿੰਨਾਂ ਦਾ ਬਰਾਬਰ ਹਿੱਸਾ ਲੈ ਕੇ ਚੂਰਨ ਬਣਾ ਲਿਆ ਜਾਵੇ ਅਤੇ ਇਹ ਅਜੀਰਨ ਵਿੱਚ ਬਹੁਤ ਲਾਹੇਵੰਦ ਹੈ ਬੱਚਿਆਂ ਨੂੰ ਅਜਵਾਇਣ ਦਾ ਚੂਰਨ ਬਣਾ ਕੇ ਰਾਤ ਨੂੰ ਸੌਂਦੇ ਸਮੇਂ ਦੇਣ ਨਾਲ ਬਿਸਤਰ ਗਿੱਲਾ ਕਰਨ ਦੀ ਆਦਤ ਹਟ ਜਾਵੇਗੀ ਅਜਵਾਇਣ ਦੇ ਤੇਲ ਦੀ ਮਾਲਿਸ਼ ਸੰਧੀਵਾਤ ਰੋਗ ਵਿੱਚ ਵੀ ਬਹੁਤ ਲਾਭਦਾਇਕ ਹੈ ਅਤੇ ਇਸ ਦੇ ਨਾਲ ਹੀ ਜੇਕਰ ਗੱਲ ਅਜਵਾਇਣ ਦੀ ਹੋਰ ਰੂਪ 'ਚ ਕਰੀਏ ਤਾਂ ਗੋਖਰੂ ਅਤੇ ਅਸ਼ਵੰਧਾ ਦੇ ਨਾਲ ਬਰਾਬਰ ਹਿੱਸੇ ਵਿੱਚ ਲੈ ਕੇ ਅਜਵਾਇਣ ਨੂੰ ਚੂਰਨ ਬਣਾ ਲਿਆ ਜਾਵੇ ਅਤੇ ਸਵੇਰ ਸ਼ਾਮ ਤਾਜ਼ੇ ਪਾਣੀ ਦਾ ਦੁੱਧ ਦੇ ਨਾਲ ਲੈਣ ਨਾਲ ਪਰਮੇਹ ਰੋਗ ਜਿਹੜਾ ਹੈ ਉਹ ਨਸ਼ਟ ਹੋ ਜਾਂਦਾ ਹੈ ਖਤਮ ਹੋ ਜਾਂਦਾ ਹੈ ਅਤੇ ਅਜਵਾਇਣ ਦੰਦ ਦਰਦ ਵਿੱਚ ਵੀ ਤੁਰੰਤ ਲਾਭ ਪਹੁੰਚਾਉਂਦੀ ਹੈ 25 ਗ੍ਰਾਮ ਅਜਵਾਇਣ ਰਾਤ ਨੂੰ ਸਾਫ਼ ਪਾਣੀ ਵਿੱਚ ਭਿਉਂ ਲੈਣਾ ਹੈ ਉਸ ਨੂੰ ਸਵੇਰੇ ਉਸ ਪਾਣੀ ਵਿੱਚ 1 ਚਮਚ ਸ਼ਹਿਦ ਮਿਲਾ ਕੇ ਪੀ ਲੈਣਾ ਹੈ 40 ਦਿਨ ਤੱਕ ਲਗਾਤਾਰ ਕਰੋਗੇ ਅਤੇ ਅਜਵਾਇਣ ਦਾ ਜਿਹੜਾ ਯੂਜ਼ ਕੀਤਾ ਹੈ ਨਾਲ ਸ਼ਹਿਦ ਦਾ ਯੂਜ਼ ਕੀਤਾ ਹੈ ਉਸ ਦਾ ਪਾਣੀ ਸਰੀਰ ਦੇ ਮੋਟਾਪੇ ਨੂੰ ਛਾਂਟ ਦੇਵੇਗਾ ਅਤੇ ਜ਼ਿਆਦਾ ਚਰਬੀ ਬਣਨੀ ਜਿਹੜੀ ਆ ਬੰਦ ਹੋ ਜਾਵੇਗੀ ਅਜਵਾਇਣ ਦਾ 5 ਗ੍ਰਾਮ ਚੂਰਨ ਲੱਸੀ ਵਿੱਚ ਮਿਲਾ ਕੇ ਪੀਣ ਨਾਲ ਪੇਟ ਦੇ ਕੀੜੇ ਵੀ ਮਰ ਜਾਂਦੇ ਆ ਅਤੇ ਅਜਵਾਇਣ ਅਤੇ ਤਿਲ ਮਿਲਾ ਕੇ ਖਾਣ ਨਾਲ ਬਹੁਮੂਤਰ ਠੀਕ ਹੋ ਜਾਂਦਾ ਹੈ ਹੁਣ 1 ਚਮਚ ਜੇਕਰ ਅਜਵਾਇਣ ਕਾਲਾ ਨਮਕ ਚੌਥਾ ਹਿੱਸਾ ਲੈ ਲਿਆ ਜਾਵੇ ਚਮਚ ਦਾ ਦੋਵਾਂ ਨੂੰ ਪੀ ਕੇ ਲੱਸੀ ਵਿੱਚ ਮਿਲਾ ਕੇ ਪਿਲਾਉਣ ਨਾਲ ਗੈਸ ਦੀ ਸਮੱਸਿਆ ਠੀਕ ਹੋ ਜਾਂਦੀ ਹੈ ਅਤੇ 25 ਗ੍ਰਾਮ ਅਜਵਾਇਣ ਬਰੀਕ ਜੇਕਰ ਪੀਸ ਕੇ ਉਸਨੂੰ ਪੀ ਕੇ 25 ਗ੍ਰਾਮ ਦਹੀਂ ਦੇ ਵਿੱਚ ਮਿਲਾ ਕੇ ਰਾਤ ਨੂੰ ਮੂੰਹ ਉੱਤੇ ਲਗਾ ਲਿਆ ਜਾਵੇ ਅਤੇ ਸਵੇਰੇ ਗਰਮ ਪਾਣੀ ਨਾਲ ਚਿਹਰਾ ਧੋ ਲਿਆ ਜਾਵੇ ਇਸ ਤਰ੍ਹਾਂ ਕਰਨ ਨਾਲ

ਹਾਂਸੀ ਜਿਹੜੇ ਆ ਮਿਟ ਜਾਣਗੇ, ਉਸ ਦੇ ਨਾਲ ਫੋੜੇ ਫਿੰਸੀਆਂ ਜਿਹੜੀਆਂ ਹੈ ਉਹਦੀ ਸੋਜ ਹੋਵੇ ਤਾਂ ਅਜਵਾਇਣ ਨਿੰਬੂ ਦੇ ਰਸ ਵਿੱਚ ਪੀ ਕੇ ਲੇਪ ਕਰਨ ਨਾਲ ਉਹ ਵੀ ਹਟ ਜਾਣਗੀਆਂ। ਦੇਖੋ ਕਿੰਨੀ ਗੁਣਕਾਰੀ ਹੈ ਅਜਵਾਇਣ। ਅਜਵਾਇਣ ਤਾਂ ਇੱਕ ਅੰਮ੍ਰਿਤ ਬਾਣ ਹੈ, ਇਲਾਜ ਹੈ। ਦੇਖੋ ਘਰ ਦੇ ਵਿੱਚ ਅਕਸਰ ਆਪਾਂ ਇਹ ਵੀ ਸੁਣਿਆ ਦੇਖਿਆ ਹੋਊਗਾ ਕਿ ਜੇਕਰ ਪੇਟ ਤੁਹਾਡਾ ਦੁਖਦਾ ਪਿਆ, ਗੈਸ ਭਰੀ ਹੈ, ਤਾਂ ਤੁਸੀਂ ਅਜਵਾਇਣ ਖਾਓ। ਮਸਾਲੇ ਦੇ ਰੂਪ ਵਿੱਚ ਦਹੀਂ ਵਿੱਚ ਵੀ ਵਰਤੀ ਜਾਂਦੀ ਹੈ। ਹੁਣ ਜਿਹੜੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਸ ਦੇ ਨਾਲ ਤੁਸੀਂ ਇਹ ਵੀ ਨੋਟ ਕਰ ਲਿਆ ਹੈ ਕਿ ਜੇਕਰ ਫੋੜੇ ਫਿੰਸੀਆਂ ਹੁੰਦੀਆਂ ਹੈ, ਸੋਜ ਹੋਵੇ, ਤਾਂ ਅਜਵਾਇਣ ਨਿੰਬੂ ਦੇ ਰਸ ਵਿੱਚ ਪੀ ਕੇ ਲੇਪ ਕਰੋ, ਉਸ ਨਾਲ ਤੁਰੰਤ ਇਲਾਜ ਮਿਲੇਗਾ ਤੁਹਾਨੂੰ ਅਤੇ ਤੁਸੀਂ ਠੀਕ ਹੋ ਜਾਓਗੇ। ਅਤੇ ਪ੍ਰੋਗਰਾਮ ਜਿਹੜਾ ਹੈ ਹੋਮ ਸਵੀਟ ਹੋਮ ਜਿਹੜਾ ਹੈ ਆਪਣੇ ਆਖਰੀ ਪੜਾਅ ਉੱਤੇ ਪਹੁੰਚ ਗਿਆ ਹੈ, ਪਰ ਜਾਣਕਾਰੀ ਦੇ ਨਾਲ ਨਾਲ ਗੀਤ ਵੀ ਚੱਲਣੇ ਜ਼ਰੂਰੀ ਹੈ। ਅਤੇ ਗੀਤਾਂ ਦੇ ਵਿੱਚੋਂ ਬੜਾ ਸੋਹਣਾ ਗੀਤ ਹੈ ਇਸ ਸਮੇਂ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਹਾਂ। ਅਤੇ ਮਿਲਦੇ ਹਾਂ ਅਗਲੇ ਪ੍ਰੋਗਰਾਮ ਮਲੋਡੀਅਸ ਗੀਤਾਂ ਦੇ ਪ੍ਰੋਗਰਾਮ ਮਿਡ ਡੇ ਮੈਲੋਡੀ ਵਿੱਚ। ਜਾਣਾ ਕਿਤੇ ਨਹੀਂ, ਸਟੇ ਟਿਊਨ ਰੱਖਣਾ ਹੈ FM ਰੇਨਬੋ।

ਐਫ ਐਮ ਐਂਡ 102.7 ਮੈਗਾਹਰਟਜ਼ 'ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼।

FM ਰਿੰਬੂ ਦੇ ਸੁਰੀਲੇ ਸਫ਼ਰ ਮਿੱਟੇ ਮੈਲੋਡੀਜ਼ ਵਿੱਚ ਤੁਹਾਡਾ ਦਿਲੋਂ ਸਵਾਗਤ ਹੈ। ਮੈਂ ਹਾਂ ਰਣਜੀਤ ਸਿੰਘ। ਅੱਜ ਦੀ ਇਹ ਮਹਿਫਿਲ ਸਮਰਪਿਤ ਹੈ ਹਿੰਦੀ ਸਿਨੇਮਾ ਦੇ ਦੋ ਅਜਿਹੇ ਗੀਤਕਾਰ ਜਿਨ੍ਹਾਂ ਨੇ ਜ਼ਿੰਦਗੀ ਦੀ ਸਾਦਗੀ ਅਤੇ ਜਜ਼ਬਾਤਾਂ ਨੂੰ ਆਪਣੇ ਗੀਤਾਂ ਰਾਹੀਂ ਪਰੋਇਆ ਹੈ। ਜੀ ਹਾਂ, ਗੱਲ ਕਰਾਂਗੇ ਸ਼ੈਲੇਂਦਰ ਅਤੇ ਰਾਜ਼ਾ ਮਹਿਦੀ ਅਲੀ ਖਾਨ ਦੀ। ਇੱਕ ਪਾਸੇ ਸ਼ੈਲੇਂਦਰ ਦੇ ਗੀਤ ਜ਼ਿੰਦਗੀ ਦੀ ਸਾਦਗੀ, ਇਨਸਾਨੀਅਤ ਅਤੇ ਦਰਸ਼ਨ ਨੂੰ ਸ਼ਬਦ ਦਿੰਦੇ ਨੇ, ਅਤੇ ਦੂਜੇ ਪਾਸੇ ਰਾਜ਼ਾ ਮਹਿਦੀ ਅਲੀ ਖਾਨ ਦੀ ਸ਼ਾਇਰੀ ਇਸ਼ਕ, ਜਜ਼ਬਾਤ ਅਤੇ ਨਜ਼ਾਕਤ ਦੀ ਖੂਬਸੂਰਤ ਤਸਵੀਰ ਪੇਸ਼ ਕਰਦੀ ਹੈ। ਗੀਤ ਸੁਣ ਕੇ ਹਟੇ ਹੋ ਤੁਸੀਂ ਸ਼੍ਰੀ 420 ਤੋਂ ਮੰਨਾ ਡੇ ਦੀ ਆਵਾਜ਼ ਦੇ ਵਿੱਚ। ਹੁਣ ਤੁਸੀਂ ਗੀਤ ਸੁਣੋਗੇ ਅਨਾਰੀ ਮੂਵੀ ਤੋਂ, ਲਿਖਿਆ ਹੋਇਆ ਹੈ ਸ਼ੈਲੇਂਦਰ ਦਾ, ਸੰਗੀਤ ਦਿੱਤਾ ਹੈ ਸ਼ੰਕਰ ਜੈਕਿਸ਼ਨ ਨੇ, ਗਾਇਆ ਹੈ ਮੁਕੇਸ਼ ਨੇ, ਫਿਲਮ ਦੇ ਵਿੱਚ ਕੰਮ ਕੀਤਾ ਹੈ ਰਾਜ ਕਪੂਰ ਨੌਤਨ ਨੇ। ਬੋਲੇ ਦਿਲੋਂ ਕਿ ਦੁਨੀਆ ਮੇਂ ਸ਼ਲ ਕਮ ਹੀ ਹੋਤਾ ਹੈ, ਸੱਚਾ ਪਿਆਰ ਹਮੇਸ਼ਾ ਦਿਲ ਸੇ ਹੋਤਾ ਹੈ।

ਦੋਸਤੋ, ਮੈਲੋਡੀਅਸ ਗੀਤਾਂ ਦੇ ਪ੍ਰੋਗਰਾਮ ਮਿਡਡੇ ਮੈਲੋਡੀਜ਼ ਦੇ ਵਿੱਚ ਤੁਸੀਂ ਹੁਣ ਗੀਤ ਸੁਣੋਗੇ ਤੀਸਰੀ ਕਸਮ ਫਿਲਮ ਤੋਂ। ਗੀਤ ਨੂੰ ਲਿਖਿਆ ਹੈ ਸ਼ੈਲੇਂਦਰ ਨੇ, ਸੰਗੀਤ ਦਿੱਤਾ ਹੈ ਸ਼ੰਕਰ ਜੈਕਿਸ਼ਨ ਨੇ, ਗਾਇਕ ਮੁਕੇਸ਼। ਫਿਲਮ ਦੇ ਵਿੱਚ ਜੋ ਅਦਾਕਾਰ ਨੇ, ਰਾਜ ਕਪੂਰ, ਵਾਹਿਦਾ ਰਹਿਮਾਨ। ਸੱਚ ਕੀ ਰਾਹ ਕਠਿਨ ਸਹੀ, ਮੰਜ਼ਿਲ ਵਹੀ ਮਹਾਨ, ਝੂਠ ਕੇ ਪਾਉਂ ਨਹੀਂ ਹੋਤੇ ਜੇ ਕਹਿਤਾ ਹੈ ਜਹਾਨ।

ਮੈਲੋਡੀਅਸ ਗੀਤਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣ ਰਹੇ ਹੋ ਸ਼ੈਲੇਂਦਰ ਅਤੇ ਰਾਜਾ ਮਹਿਦੀ ਅਲੀ ਖਾਨ ਦੇ ਗੀਤ ਜੋ ਉਹਨਾਂ ਨੇ ਆਪਣੀ ਕਲਮ ਤੋਂ ਲਿਖੇ ਨੇ। ਹੁਣ ਤੁਸੀਂ ਗੀਤ ਸੁਣੋਗੇ ਮੇਰਾ ਸਾਇਆ ਮੂਵੀ ਤੋਂ, ਜਿਸ ਨੂੰ ਗਾਇਆ ਹੈ ਲਤਾ ਮੰਗੇਸ਼ਕਰ ਨੇ, ਸੰਗੀਤ ਦਿੱਤਾ ਹੈ ਮਦਨ ਮੋਹਨ ਨੇ, ਲਿਖਿਆ ਹੈ ਰਾਜਾ ਮਹਿੰਦੀ ਅਲੀ ਖਾਨ ਨੇ, ਫਿਲਮ ਦੇ ਵਿੱਚ ਕੰਮ ਕੀਤਾ ਹੈ ਸਾਧਨਾ ਅਤੇ ਸੁਨੀਲ ਦੱਤ ਨੇ। ਤੇਰੇ ਸਫ਼ਰ ਮੇਂ ਮੇਰੀ ਦੁਆਏ ਸਾਥ ਰਹੇ, ਹਰ ਮੋੜ ਪਰ ਮੁਹੱਬਤ ਕੀ ਬਰਸਾਤ ਰਹੇ।

0: ਦੋਸਤੋ, ਮਿਲੋਡੀਅਸ ਗੀਤਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਹੁਣ ਸੁਣੋਗੇ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ। ਸੰਗੀਤ ਦਿੱਤਾ ਹੈ ਮਦਨ ਮੋਹਨ ਨੇ, ਗੀਤ ਲਿਖਿਆ ਹੈ ਰਾਜ਼ਾ ਮਹਿਦੀ ਅਲੀ ਖਾਨ ਨੇ। ਦਰਦ ਭਰੀ ਆਵਾਜ਼ ਅਤੇ ਗਹਿਰੇ ਜਜ਼ਬਾਤਾਂ ਨਾਲ ਸਜਿਆ ਹੋਇਆ ਹੈ ਗੀਤ। ਆਖੋਂ ਮੇਂ ਜੋ ਆਸੂ ਹੈ ਵੋ ਕਹਾਨੀ ਕਹਤੇ ਹੈ, ਖਾਮੋਸ਼ ਲਬੇ ਅਕਸਰ ਜ਼ੁਬਾਨੀ ਕਹਤੇ ਹੈ।
1: ਜੋ ਹਮ

ਦੋਸਤੋ, ਮਿਡ ਡੇ ਮੈਲੋਡੀ ਪ੍ਰੋਗਰਾਮ ਦੇ ਵਿੱਚ ਹੁਣ ਤੁਸੀਂ ਗੀਤ ਸੁਣੋਗੇ ਫਿਲਮ ਆਪਕੀ ਪਰਿਚੈ। ਫਿਲਮ ਤੋਂ ਗੀਤ ਹੈ।

ਦੋਸਤੋ ਸੁਣ ਰਹੇ ਹੋ ਤੁਸੀਂ ਪ੍ਰੋਗਰਾਮ ਮਿਡ ਡੇ ਮੈਲੋਡੀ ਮੈਲੋਡੀਅਸ ਗੀਤਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਅਗਲਾ ਜੋ ਨਗਮਾ ਤੁਸੀਂ ਸੁਣੋਗੇ ਇੱਕ ਮੁਸਾਫਿਰ ਇੱਕ ਹਸੀਨਾ ਮੂਵੀ ਤੋਂ ਜਿਸ ਨੂੰ ਗਾਇਆ ਹੈ ਮੁਹੰਮਦ ਰਫੀ ਆਸ਼ਾ ਭੋਸਲੇ ਨੇ ਸੰਗੀਤ ਦਿੱਤਾ ਹੈ ਓ ਪੀ ਨਈਅਰ ਗੀਤਕਾਰ ਨੇ ਰਾਜ਼ਾ ਮਹਿਦੀ ਅਲੀ ਖਾਨ ਫਿਲਮ ਦੇ ਵਿੱਚ ਕੰਮ ਕੀਤਾ ਹੈ ਜੋਏ ਮੁਖਰਜੀ ਸਾਧਨਾ ਨੇ ਜ਼ਿੰਦਗੀ ਅਤੇ ਪਿਆਰ ਦੇ ਸੁਹਾਣੇ ਸਫ਼ਰ ਨੂੰ ਦੱਸਾਉਂਦਾ ਚੁਸਤ ਫੁਰਤੀਲਾ ਇਹ ਗੀਤ ਰਾਹੇ ਮੁਹੱਬਤ ਮੇਂ ਮੁਸਕਰਾਤੇ ਚਲੀਏ ਰਾਹੇ ਮੁਹੱਬਤ ਮੇਂ ਮੁਸਕਰਾਤੇ ਚਲੀਏ ਹਰ ਮੋੜ ਪਰ ਨਏ ਖਵਾਬ ਸਜਾਤੇ ਚਲੀਏ

ਦੋਸਤੋ, ਪ੍ਰੋਗਰਾਮ ਵਿੱਚ ਹੁਣ ਤੁਸੀਂ ਗੀਤ ਸੁਣੋਗੇ ਫਿਲਮ ਦੋ ਬਾਈ ਤੋਂ, ਜਿਸ ਨੂੰ ਗਾਇਆ ਹੈ ਗੀਤਾ ਦੱਤ ਨੇ, ਮਿਊਜ਼ਿਕ ਦਿੱਤਾ ਹੈ ਐਸ ਟੀ ਵਰਮਨ ਨੇ, ਗੀਤਕਾਰ ਨੇ ਰਾਜ਼ਾ ਮਹਿੰਦੀ ਅਲੀ ਖਾਨ। ਟੂਟੇ ਹੋਏ ਖੁਆਬ ਵੀ ਜ਼ਿਆਦਾ ਜਾਦੂ ਮੇਂ ਮਹਿਕਤੇ ਹੈ, ਕੁਛ ਦਰਦ ਉਮਰ ਭਰ ਦਿਲ ਕੇ ਸਾਥ ਰਹਿਤੇ ਹੈਂ।

0: ਹੁਣ ਸੁਣੋ ਪੰਜਾਬੀ ਵਿੱਚ ਖਬਰਾਂ।
1: ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਅੱਜ ਆਕਲੈਂਡ 'ਚ ਵਫਦ ਪੱਧਰੀ ਗੱਲਬਾਤ ਕੀਤੀ। ਦੋਹਾਂ ਦੇਸ਼ਾਂ ਨੇ 5 ਮਹੱਤਵਪੂਰਨ ਸਮਝੌਤਿਆਂ 'ਤੇ ਦਸਤਖਤ ਕੀਤੇ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਵਿਸ਼ਾਖਾਪਟਨਮ 'ਚ ਸਵਦੇਸ਼ੀ ਤੌਰ 'ਤੇ ਵਿਕਸਿਤ ਸਟੈਲਥ ਫਰੀਗੇਟ INS ਮਹਿੰਦਰਗਿਰੀ ਨੂੰ ਸਮੁੰਦਰੀ ਫੌਜ ਦੇ ਬੇੜੇ 'ਚ ਸ਼ਾਮਲ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਾਇਬ੍ਰੇਰੀਆਂ ਦੀ ਅਹਿਮੀਅਤ ਨੂੰ ਉਜਾਗਰ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਇਹਨਾਂ ਨਾਲ ਜੁੜਨ ਦੀ ਅਪੀਲ ਕੀਤੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਅੱਜ ਨਾਗਪੁਰ ਵਿੱਚ ਬ੍ਰਿਕਸ ਦੇਸ਼ਾਂ ਦੇ ਟਰਾਂਸਪੋਰਟ ਮੰਤਰੀਆਂ ਦੀ 3 ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਭਾਰਤ ਅਤੇ ਇੰਗਲੈਂਡ ਦਰਮਿਆਨ 5 ਮੈਚਾਂ ਦੀ 2020 ਅੰਤਰਰਾਸ਼ਟਰੀ ਕ੍ਰਿਕਟ ਲੜੀ ਦਾ 5ਵਾਂ ਅਤੇ ਆਖਰੀ ਮੈਚ ਅੱਜ ਸਾਊਥਹੈਂਪਟਨ ਵਿਖੇ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ।

0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਅੱਜ ਆਕਲੈਂਡ ਵਿੱਚ ਵਫ਼ਦ ਪੱਧਰੀ ਗੱਲਬਾਤ ਕੀਤੀ। ਦੋਹਾਂ ਦੇਸ਼ਾਂ ਨੇ ਰੱਖਿਆ, ਪਸ਼ੂ ਪਾਲਣ ਅਤੇ ਡੇਅਰੀ, ਸੈਰ ਸਪਾਟਾ, ਖੇਡਾਂ ਅਤੇ ਆਫ਼ਤ ਪ੍ਰਬੰਧਨ ਨਾਲ ਸੰਬੰਧਿਤ ਪੰਜ ਮਹੱਤਵਪੂਰਨ ਸਮਝੌਤਿਆਂ 'ਤੇ ਦਸਤਖਤ ਕੀਤੇ। ਰੱਖਿਆ ਖੇਤਰ ਦੇ ਸਮਝੌਤੇ ਨਾਲ ਫੌਜੀ ਸਹਿਯੋਗ ਅਤੇ ਰਣਨੀਤਿਕ ਭਾਈਵਾਲੀ ਨੂੰ ਹੁਲਾਰਾ ਮਿਲੇਗਾ। ਪਸ਼ੂ ਪਾਲਣ ਅਤੇ ਡੇਅਰੀ ਸੰਬੰਧੀ ਸਮਝੌਤਾ ਖੋਜ, ਨਵੀਨਤਾ ਅਤੇ ਉੱਨਤ ਤਕਨੋਲੋਜੀਆਂ ਦੇ ਆਦਾਨ ਪ੍ਰਦਾਨ ਨੂੰ ਉਤਸ਼ਾਹਿਤ ਕਰੇਗਾ। ਸੈਰ ਸਪਾਟੇ ਸੰਬੰਧੀ ਸਮਝੌਤਾ ਦੋਵਾਂ ਦੇਸ਼ਾਂ ਵਿਚਕਾਰ ਸੈਰ ਸਪਾਟੇ ਦੇ ਯਾਤਰਾ ਨੂੰ ਸਹਿਯੋਗ ਨੂੰ ਵਧਾਏਗਾ। ਖੇਡਾਂ ਦੇ ਖੇਤਰ ਵਿੱਚ ਇੱਕ ਸਾਂਝੀ ਕਾਰਜ ਯੋਜਨਾ ਵੀ ਅਪਣਾਈ ਗਈ ਹੈ, ਜਦੋਂ ਕਿ ਆਫ਼ਤ ਪ੍ਰਬੰਧਨ ਸਮਝੌਤਾ ਆਫ਼ਤ ਤਿਆਰੀਆਂ, ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸਹਿਯੋਗ ਮਜ਼ਬੂਤ ਕਰੇਗਾ। ਗੱਲਬਾਤ ਦੌਰਾਨ ਸ਼੍ਰੀ ਮੋਦੀ ਨੇ ਕਿਹਾ ਕਿ 40 ਸਾਲਾਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਨਿਊਜ਼ੀਲੈਂਡ ਦਾ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਸੰਬੰਧਾਂ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਹੈ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਨੇ ਇੱਕ ਰਣਨੀਤਿਕ ਭਾਈਵਾਲੀ ਸਥਾਪਿਤ ਕਰਨ ਲਈ ਇੱਕ ਮਹੱਤਵਪੂਰਨ ਫੈਸਲਾ ਲਿਆ ਜੋ ਭਵਿੱਖ ਦੇ ਸਹਿਯੋਗ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨੇ ਮੁਕਤ ਵਪਾਰ ਸਮਝੌਤੇ 'ਚ ਹੋਈ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਾਰਤ ਅਤੇ ਨਿਊਜ਼ੀਲੈਂਡ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਨੇ। ਬਾਅਦ ਵਿੱਚ ਦੋਹਾਂ ਪ੍ਰਧਾਨ ਮੰਤਰੀਆਂ ਨੇ ਆਕਲੈਂਡ ਵਿੱਚ ਗੱਲਬਾਤ ਕੀਤੀ। ਭਾਰਤ ਨਿਊਜ਼ੀਲੈਂਡ ਵਪਾਰਕ ਸ਼ਮੂਲੀਅਤ 2026 ਪ੍ਰੋਗਰਾਮ ਵਿੱਚ ਵੀ ਹਿੱਸਾ ਲਿਆ। ਇਸ ਮੌਕੇ 'ਤੇ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਸਿਰਫ 9 ਮਹੀਨਿਆਂ ਵਿੱਚ ਮੁਕਤ ਵਪਾਰ ਸਮਝੌਤੇ ਦਾ ਪੂਰਾ ਹੋਣਾ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਭਰੋਸੇ ਦਾ ਪ੍ਰਮਾਣ ਹੈ। ਆਕਲੈਂਡ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਵਿਚਕਾਰ ਗੱਲਬਾਤ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਆਪਣੇ ਸੰਬੰਧਾਂ ਨੂੰ ਇੱਕ ਰਣਨੀਤਿਕ ਭਾਈਵਾਲੀ ਤੱਕ ਵਧਾ ਦਿੱਤਾ ਹੈ। ਦੋਵਾਂ ਨੇਤਾਵਾਂ ਨੇ 2030 ਤੱਕ ਵਸਤਾਂ ਅਤੇ ਸੇਵਾਵਾਂ ਦੇ ਦਵੱਲੇ ਵਪਾਰ ਨੂੰ 35,000 ਕਰੋੜ ਰੁਪਏ ਤੱਕ ਵਧਾਉਣ ਦਾ ਟੀਚਾ ਰੱਖਿਆ ਹੈ। ਗੱਲਬਾਤ ਦੌਰਾਨ ਅਗਲੇ 4 ਸਾਲਾਂ ਲਈ ਇਹ ਸਹਿਯੋਗ ਰਣਨੀਤੀ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸਮੁੰਦਰੀ ਸਹਿਯੋਗ ਵਧਾਉਣ ਲਈ ਰੂਪਰੇਖਾ ਅਤੇ ਭਾਰਤੀ ਸਮੁੰਦਰੀ ਫੌਜ ਅਤੇ ਨਿਊਜ਼ੀਲੈਂਡ ਰੱਖਿਆ ਬਲਾਂ ਵਿਚਕਾਰ ਇੱਕ ਆਪਸੀ ਲੌਜਿਸਟਿਕ ਸਹਾਇਤਾ ਸਮਝੌਤੇ 'ਤੇ ਸਹਿਮਤੀ ਬਣੀ ਹੈ।
1: आज हमने इंडो पैसिफिक में मैरिटाइम कोऑपरेशन के लिए एक फ्रेमवर्क पर सहमति बनाई है। बायलेटरल नेवल एक्सरसाइज, लॉजिस्टिक सपोर्ट और हाइड्रोग्राफी में सहयोग से हमारा आपसी तालमेल बढ़ेगा।
0: ਦੋਵਾਂ ਨੇਤਾਵਾਂ ਨੇ ਭਾਰਤ ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ ਦਾ ਸਵਾਗਤ ਕੀਤਾ ਅਤੇ ਇਸ ਦੇ ਛੇਤੀ ਲਾਗੂ ਹੋਣ 'ਤੇ ਜ਼ੋਰ ਦਿੱਤਾ। ਪੱਛਮੀ ਏਸ਼ੀਆ ਦੀ ਹਾਲਤ 'ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਨੇ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ, ਤਣਾਅ ਘਟਾਉਣ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਦੋਹਾਂ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਸੁਧਾਰ ਅਤੇ ਵਿਸਥਾਰ ਦੀ ਲੋੜ 'ਤੇ ਵੀ ਜ਼ੋਰ ਦਿੱਤਾ।
1: ਵੈਸ਼ਵਿਕ ਮੰਚ ਪਰ ਵੀ ਭਾਰਤ ਔਰ ਨਿਊਜ਼ੀਲੈਂਡ ਭਰੋਸੇਮੰਦ ਸਾਝੇਦਾਰ ਔਰ ਕਰੀਬੀ ਮਿੱਤਰ ਹੈ। ਹਮਾਰਾ ਮਾਨਨਾ ਹੈ ਕਿ ਵਰਤਮਾਨ ਸਮੇਂ ਕੀ ਚੁਣੌਤੀਆਂ ਕਾ ਸਾਹਮਣਾ ਕਰਨੇ ਕੇ ਲੀਏ UN ਸਹਿਤ अन्य वैश्विक संस्थानों में रिफॉर्म आवश्यक है। आतंकवाद के विषय पर कंधे से कंधा मिलाकर आगे बढ़ाने के लिए आज हमने ज्वाइंट वर्किंग ग्रुप का गठन किया है।
0: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਵਿਸ਼ਾਖਾਪਟਨਮ ਵਿੱਚ ਸਵਦੇਸ਼ੀ ਤੌਰ 'ਤੇ ਵਿਕਸਿਤ ਸਟੈਲਥ ਫਰੀਗੇਟ INS ਮਹਿੰਦਰਗਿਰੀ ਨੂੰ ਸਮੁੰਦਰੀ ਫੌਜ ਦੇ ਪੂਰਬੀ ਬੇੜੇ ਵਿੱਚ ਸ਼ਾਮਲ ਕੀਤਾ ਹੈ। ਪ੍ਰੋਜੈਕਟ 17A ਜੰਗੀ ਜਹਾਜ਼ ਭਾਰਤ ਦੀ ਵੱਧਦੀ ਸਮੁੰਦਰੀ ਸ਼ਕਤੀ ਅਤੇ ਸਵਦੇਸ਼ੀ ਰੱਖਿਆ ਸਮਰੱਥਾਵਾਂ ਨੂੰ ਦਰਸਾਉਂਦਾ ਹੈ। ਇਸ ਮੌਕੇ 'ਤੇ ਬੋਲਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਭਾਰਤ ਰਵਾਇਤੀ ਰੱਖਿਆ ਸਮਰੱਥਾਵਾਂ ਅਤੇ ਉੱਨਤ ਤਕਨਾਲੋਜੀਆਂ ਦੋਵਾਂ ਨੂੰ ਮਜ਼ਬੂਤ ਕਰਕੇ ਇੱਕ ਮਜ਼ਬੂਤ, ਆਤਮ ਨਿਰਭਰ ਅਤੇ ਭਵਿੱਖ ਲਈ ਤਿਆਰ ਰੱਖਿਆ ਬਲ ਬਣਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਵਿੱਖ ਦੀਆਂ ਜੰਗਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਹੋਰ ਉੱਭਰ ਰਹੀਆਂ ਤਕਨਾਲੋਜੀਆਂ ਦੀ ਵਰਤੋਂ ਸ਼ਾਮਲ ਹੋ ਸਕਦੀ ਹੈ, ਪਰ ਉਨ੍ਹਾਂ ਨੂੰ ਹਥਿਆਰਬੰਦ ਫੌਜਾਂ ਦੇ ਦ੍ਰਿੜ ਇਰਾਦੇ ਅਤੇ ਹਿੰਮਤ ਨਾਲ ਹੀ ਜਿੱਤਿਆ ਜਾ ਸਕਦਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ 1.5 ਸਾਲ ਤੋਂ ਵੱਧ ਸਮੇਂ ਦੇ ਅੰਦਰ ਸਮੁੰਦਰੀ ਫੌਜ ਵਿੱਚ 6 ਉੱਨਤ ਸ਼੍ਰੇਣੀ ਦੇ ਜੰਗੀ ਜਹਾਜ਼ਾਂ ਨੂੰ ਸ਼ਾਮਲ ਕਰਨਾ ਦੇਸ਼ ਦੀ ਵੱਧਦੀ ਜਹਾਜ਼ ਨਿਰਮਾਣ ਸਮਰੱਥਾ ਨੂੰ ਦਰਸਾਉਂਦਾ ਹੈ। ਸ਼੍ਰੀ ਸਿੰਘ ਨੇ ਕਿਹਾ ਕਿ INS ਮਹਿੰਦਰਗਿਰੀ ਸਮੁੰਦਰ ਤੋਂ ਹਵਾ ਅਤੇ ਧਰਤੀ ਤੋਂ ਸਮੁੰਦਰ ਤੱਕ ਮਾਰ ਕਰਨ ਦੇ ਸਮਰੱਥ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਹਿੰਦ ਮਹਾਸਾਗਰ ਵਿੱਚ ਭਾਰਤ ਦੀ ਸਮੁੰਦਰੀ ਸ਼ਕਤੀ ਹੋਰ ਵਧੇਗੀ।
2: INS ਮਹਿੰਦਰਗਿਰੀ ਮੇ ਮਲਟੀ ਫੰਕਸ਼ਨ ਰਾਡਾਰ ਕੇ ਸਾਥ ਲਾਂਗ ਰੇਂਜ ਸਰਫੇਸ ਟੂ ਏਅਰ ਮਿਸਾਈਲ ਕਾ ਕੰਬੀਨੇਸ਼ਨ ਹੈ ਜੋ ਆਕਾਸ਼ ਸੇ ਆਨੇ ਵਾਲੇ ਕਿਸੀ ਵੀ ਖਤਰੇ ਕੋ ਦੂਰ ਸੇ ਹੀ ਪਹਿਚਾਨ ਕਰ ਨਸ਼ਟ ਕਰ ਸਕਤੇ ਹੈ ਔਰ ਇਸ ਮੇ ਇੰਡੀਜਨਸ ਰਾਕੇਟ ਲਾਂਚਰ ਹੈ ਟਾਰਪੀਡੋ ਲਾਂਚਰਸ ਹੈ ਏਕ ਇੰਟੀਗ੍ਰੇਟਿਡ ਐਂਟੀ ਸਬਮੇਰੀਨ ਡਿਫੈਂਸ ਸਿਸਟਮ ਹੈ ਇਲੈਕਟ੍ਰਾਨਿਕ ਵਾਰਫੇਅਰ ਸੂਟ ਹੈ ਔਰ ਕਲੋਜ ਇਨ ਵੈਪਨ ਸਿਸਟਮ ਵੀ ਹੈ ਇਹ ਤਮਾਮ ਚੀਜ਼ੇ INS ਮਹਿੰਦਰਗਿਰੀ ਕੋ ਮਹਿੰਦਰਗਿਰੀ ਪਰਬਤ ਕੇ ਸਮਾਨ ਹੀ ਅਭੇਦ ਔਰ ਮਜ਼ਬੂਤ ਬਣਾਤੀ ਹੈ।
0: ਓਪਰੇਸ਼ਨ ਸੰਦੂਰ ਦੇ ਸੰਬੰਧ ਵਿੱਚ ਸ਼੍ਰੀ ਸਿੰਘ ਨੇ ਕਿਹਾ ਕਿ ਭਾਰਤ ਆਪਣੇ ਹਿੱਤਾਂ ਦੀ ਰਾਖੀ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @

0: ਯਾਰ ਆ ਰਿਹਾ ਨਿਊ ਜਲੰਧਰ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨੌਜਵਾਨ ਪੀੜ੍ਹੀ ਨੂੰ ਲਾਇਬ੍ਰੇਰੀਆਂ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਵਿਅਕਤੀ ਦੀ ਸ਼ਖਸੀਅਤ ਨੂੰ ਢਾਲਣ ਵਿੱਚ ਲਾਇਬ੍ਰੇਰੀਆਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਅੱਜ ਨਵੀਂ ਦਿੱਲੀ ਵਿੱਚ ਜੈ ਪ੍ਰਕਾਸ਼ ਨਾਰਾਇਣ ਪਬਲਿਕ ਲਾਇਬ੍ਰੇਰੀ ਦਾ ਉਦਘਾਟਨ ਕਰਦਿਆਂ ਸ਼੍ਰੀ ਸ਼ਾਹ ਨੇ ਕਿਹਾ ਕਿ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਇੱਕ ਮਹਾਨ ਆਜ਼ਾਦੀ ਘੁਲਾਟੀਏ, ਚਿੰਤਕ ਅਤੇ ਰਾਸ਼ਟਰੀ ਨੇਤਾ ਸਨ ਜਿਨ੍ਹਾਂ ਨੇ ਦੇਸ਼ ਲਈ ਬੇਮਿਸਾਲ ਯੋਗਦਾਨ ਪਾਇਆ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਅਤੇ ਇਸ ਦੇ ਲੋਕਾਂ ਨੂੰ ਸਮਝਣ ਲਈ ਪੜ੍ਹਨਾ ਜ਼ਰੂਰੀ ਹੈ। ਰਾਸ਼ਟਰ ਨਿਰਮਾਣ ਵਿੱਚ ਲਾਇਬ੍ਰੇਰੀਆਂ ਦੀ ਭੂਮਿਕਾ ਨੂੰ ਉਜਾਗਰ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਉਹ ਆਧੁਨਿਕ ਸਿੱਖਿਆ ਦੇ ਨਾਲ ਨਾਲ ਦੇਸ਼ ਦੇ ਸੱਭਿਆਚਾਰ ਅਤੇ ਗਿਆਨ ਨੂੰ ਜਨਤਾ ਵਿੱਚ ਫੈਲਾਉਣ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਨੇ। ਸ਼੍ਰੀ ਸ਼ਾਹ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਰਕਾਰ ਨੇ ਵਿਦਿਆਰਥੀਆਂ ਵਿੱਚ ਪੜ੍ਹਨ ਨੂੰ ਉਤਸ਼ਾਹਿਤ ਕਰਨ ਲਈ ਲਾਇਬ੍ਰੇਰੀਆਂ ਨੂੰ ਸਕੂਲਾਂ ਨਾਲ ਜੋੜਨ ਦੇ ਯਤਨ ਕੀਤੇ ਨੇ। ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਅੱਜ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਬ੍ਰਿਕਸ ਦੇਸ਼ਾਂ ਦੇ ਟਰਾਂਸਪੋਰਟ ਮੰਤਰੀਆਂ ਦੀ ਤੀਜੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸ਼੍ਰੀ ਗਡਕਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੀਟਿੰਗ ਵਿੱਚ ਸੜਕ, ਰੇਲ, ਹਵਾਈ ਅਤੇ ਸਮੁੰਦਰੀ ਆਵਾਜਾਈ ਨੂੰ ਵਿਕਲਪਕ ਜੈਵ ਇੰਧਨ ਅਤੇ ਪ੍ਰਦੂਸ਼ਣ ਮੁਕਤ ਤਕਨਾਲੋਜੀ ਰਾਹੀਂ ਕਾਰਬਨ ਮੁਕਤ ਬਣਾਉਣ ਦੇ ਉਪਾਵਾਂ 'ਤੇ ਚਰਚਾ ਕੀਤੀ ਗਈ। ਉਹਨਾਂ ਕਿਹਾ ਕਿ ਟਰਾਂਸਪੋਰਟ ਖੇਤਰ ਨੂੰ ਹੋਰ ਮਜ਼ਬੂਤ, ਟਿਕਾਊ ਅਤੇ ਬਿਹਤਰ ਢੰਗ ਨਾਲ ਜੋੜਨ ਲਈ ਬ੍ਰਿਕਸ ਦੇਸ਼ਾਂ ਵਿੱਚ ਨਵੀਨਤਮ ਤਕਨਾਲੋਜੀਆਂ ਅਤੇ ਨਵੀਨਤਾਵਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਇਹ ਵੀ ਕਿਹਾ ਕਿ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਬ੍ਰਿਕਸ ਮੰਤਰੀ ਪੱਧਰੀ ਐਲਾਨਨਾਮਾ 2026 ਅਪਣਾਇਆ ਗਿਆ ਹੈ। ਮੀਟਿੰਗ ਵਿੱਚ ਬ੍ਰਾਜ਼ੀਲ, ਚੀਨ, ਮਿਸਰ, ਇੰਡੋਨੇਸ਼ੀਆ, ਇਰਾਨ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਇਥੋਪੀਆ ਅਤੇ ਸੰਯੁਕਤ ਅਰਬ ਅਮੀਰਾਤ ਦੇ ਟਰਾਂਸਪੋਰਟ ਮੰਤਰੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਅੱਜ ਵਿਸ਼ਵ ਜਨਸੰਖਿਆ ਦਿਵਸ ਹੈ। ਹਰ ਸਾਲ 11 ਜੁਲਾਈ ਨੂੰ ਮਨਾਇਆ ਜਾਣ ਵਾਲਾ ਇਹ ਦਿਨ ਜਨਸੰਖਿਆ ਦੇ ਵਾਧੇ ਨਾਲ ਜੁੜੀਆਂ ਚੁਣੌਤੀਆਂ ਅਤੇ ਮੌਕਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਜਨਸੰਖਿਆ ਨਾਲ ਸੰਬੰਧਿਤ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰਨਾ ਅਤੇ ਨਿਰੰਤਰ ਵਿਕਾਸ ਵਾਲੇ ਯਤਨਾਂ ਨੂੰ ਉਤਸ਼ਾਹਿਤ ਕਰਨਾ ਹੈ। ਭਾਰਤ ਅਤੇ ਇੰਗਲੈਂਡ ਦਰਮਿਆਨ 5 ਮੈਚਾਂ ਦੀ 2020 ਅੰਤਰਰਾਸ਼ਟਰੀ ਕ੍ਰਿਕਟ ਲੜੀ ਦਾ 5ਵਾਂ ਅਤੇ ਆਖਰੀ ਮੈਚ ਅੱਜ ਸਾਊਥਹੈਂਪਟਨ ਵਿੱਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 7 ਵਜੇ ਸ਼ੁਰੂ ਹੋਏਗਾ। ਇੰਗਲੈਂਡ ਪਹਿਲਾਂ ਹੀ 3-0 ਦੀ ਲੀਡ ਨਾਲ ਲੜੀ ਆਪਣੇ ਨਾਂ ਕਰ ਚੁੱਕਿਆ ਹੈ। ਵਿੰਬਲਡਨ ਟੈਨਿਸ ਵਿੱਚ ਅੱਜ ਮਹਿਲਾ ਸਿੰਗਲਸ ਦੇ ਫਾਈਨਲ 'ਚ ਚੈੱਕ ਗਣਰਾਜ ਦੀ ਕੈਰੋਲੀਨਾ ਮੁਚੋਵਾ ਦਾ ਮੁਕਾਬਲਾ ਹਮਵਤਨ ਲਿੰਡਾ ਨੋਸਕੋਵਾ ਨਾਲ ਹੋਏਗਾ। ਦੋਵੇਂ ਖਿਡਾਰੀਆਂ ਪਹਿਲੀ ਵਾਰ ਵਿੰਬਲਡਨ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰਨਗੀਆਂ। ਮਰਦਾਂ ਦੇ ਸਿੰਗਲਸ ਫਾਈਨਲ ਵਿੱਚ ਭਾਲ ਕੇ ਵਿਸ਼ਵ ਨੰਬਰ 1 ਜਾਨਿਕ ਸਿਨਰ ਅਤੇ ਜਰਮਨੀ ਦੇ ਅਲੈਕਸੈਂਡਰ ਜ਼ਵਰੇਵਾ ਮੂੰਹ ਸਾਹਮਣੇ ਹੋਣਗੇ। ਫੀਫਾ ਵਿਸ਼ਵ ਕੱਪ 'ਚ ਅੱਜ ਕੁਆਟਰ ਫਾਈਨਲ 'ਚ ਨਾਰਵੇ ਦਾ ਇੰਗਲੈਂਡ ਨਾਲ ਮੁਕਾਬਲਾ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਤੜਕੇ 2:30 ਖੇਡਿਆ ਜਾਏਗਾ। ਚੌਥੇ ਕੁਆਟਰ ਫਾਈਨਲ ਮੈਚ ਵਿੱਚ ਮੌਜੂਦਾ ਚੈਂਪੀਅਨ ਅਰਜਨਟੀਨਾ ਦਾ ਮੁਕਾਬਲਾ ਕੱਲ੍ਹ ਸਵਿਟਜ਼ਰਲੈਂਡ ਨਾਲ ਹੋਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਅੱਜ ਆਕਲੈਂਡ 'ਚ ਵਫ਼ਦ ਪੱਧਰੀ ਗੱਲਬਾਤ ਕੀਤੀ। ਦੋਹਾਂ ਦੇਸ਼ਾਂ ਨੇ 5 ਮਹੱਤਵਪੂਰਨ ਸਮਝੌਤਿਆਂ 'ਤੇ ਦਸਤਖਤ ਕੀਤੇ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਵਿਸ਼ਾਖਾਪਟਨਮ 'ਚ ਸਵਦੇਸ਼ੀ ਤੌਰ 'ਤੇ ਵਿਕਸਿਤ ਸਟੈਲਥ ਫਰੀਗੇਟ INS ਮਹਿੰਦਰਗਿਰੀ ਨੂੰ ਸਮੁੰਦਰੀ ਫੌਜ ਦੇ ਬੇੜੇ 'ਚ ਸ਼ਾਮਲ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਾਇਬ੍ਰੇਰੀਆਂ ਦੀ ਅਹਿਮੀਅਤ ਨੂੰ ਉਜਾਗਰ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਇਹਨਾਂ ਨਾਲ ਜੁੜਨ ਦੀ ਅਪੀਲ ਕੀਤੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਅੱਜ ਨਾਗਪੁਰ ਵਿੱਚ ਬ੍ਰਿਕਸ ਦੇਸ਼ਾਂ ਦੇ ਟਰਾਂਸਪੋਰਟ ਮੰਤਰੀਆਂ ਦੀ ਤੀਜੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।
1: FM 102.7 ਮੈਗਾਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਚੈਨਲ ਤੋਂ ਬੋਲ ਰਹੇ ਹਾਂ। ਹੁਣ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ FM 102.7 ਮੈਗਾਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਚੈਨਲ ਤੋਂ ਬੋਲ ਰਹੇ ਹਾਂ। ਹੁਣ ਤੁਸੀਂ ਸੁਣੋਗੇ ਮਿਡ ਡੇ ਮੈਲੋਡੀਜ਼ ਦਾ ਬਾਕੀ ਰਹਿੰਦਾ ਹਿੱਸਾ।

ਦੋਸਤੋ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਮਿੱਟੇ ਮੈਲੋਡੀਜ਼। ਹੁਣ ਤੁਸੀਂ ਗੀਤ ਸੁਣ ਕੇ ਹਟੇ ਹੋ ਹਵਸ ਮੂਵੀ ਤੋਂ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ, ਜਿਸ ਨੂੰ ਲਿਖਿਆ ਹੈ ਸਾਵਨ ਕੁਮਾਰ ਤੱਕ ਨੇ। ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਉਸ਼ਾ ਖੰਨਾ ਨੇ। ਵੋ ਅਫਸਾਨਾ ਜਿਸੇ ਅੰਜ਼ਾਮ ਤੱਕ ਲਾਨਾ ਨਾ ਹੋ ਮੁਮਕਿਨ, ਉਸੇ ਇਹ ਖੂਬਸੂਰਤ ਮੋੜ ਦੇਖ ਕਰ ਛੋੜਨਾ ਅੱਛਾ ਹੈ। ਪ੍ਰੋਗਰਾਮ ਦੇ ਵਿੱਚ ਤੁਸੀਂ ਗੀਤ ਸੁਣੋਗੇ ਜੋ ਸ਼ੀਲਾ ਫਿਲਮ ਤੋਂ, ਜਿਸ ਨੂੰ ਗਾਇਆ ਹੈ ਕਿਸ਼ੋਰ ਕੁਮਾਰ ਨੇ, ਮਿਊਜ਼ਿਕ ਦਿੱਤਾ ਹੈ ਆਰ ਡੀ ਬਰਮਨ ਨੇ, ਲਿਖਿਆ ਹੈ ਸਾਹਿਰ ਲੁਧਿਆਣਵੀ ਨੇ ਅਤੇ ਫਿਲਮ ਦੇ ਡਾਇਰੈਕਟਰ ਨੇ ਜਸ਼ ਚੋਪੜਾ।

ਦੋਸਤੋ, ਮਿਲੋਡੀਅਸ ਗੀਤਾਂ ਦਾ ਸਫ਼ਰ ਅੱਜ ਲਈ ਇੰਨਾ ਹੀ ਸੀ। ਜਾਂਦੇ ਜਾਂਦੇ ਤੁਸੀਂ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਗੀਤ ਸੁਣੋਗੇ। ਫਿਲਮ ਦਾ ਨਾਮ ਹੈ ਜੂਲੀ। ਆਪਣੇ ਦੋਸਤ ਰਣਜੀਤ ਨੂੰ ਦਿਓ ਇਜਾਜ਼ਤ। ਆਰ ਜੇ ਰੀਆ ਹੁਣ ਤੁਹਾਡੇ ਨਾਲ ਜੁੜਨਗੇ 2 ਵਜੇ ਤੋਂ।

ਕਰ ਰਹੀ ਹਾਂ ਦਿਲਾਜ ਸ਼ਾਇਰ ਹੈ ਆਪਣੀ ਦੋਸਤ ਅਤੇ ਹੋਸਟ ਆਰਜਰੀਆ ਦੇ ਨਾਲ ਅਤੇ ਜਿਹੜਾ ਸ਼ੇਰੋ ਸ਼ਾਇਰੀ ਦਾ ਸਿਲਸਿਲਾ ਹੈ ਜਿਹੜੀ ਮਹਿਫਿਲ ਹੈ ਬਹੁਤ ਸੋਹਣੀ ਸੱਜੀ ਹੋਈ ਹੈ ਬਹੁਤ ਸਾਰੇ ਜਿਹੜੇ ਸਾਡੇ ਦੋਸਤ ਨੇ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਵਟਸਐਪ ਨੰਬਰ 9855109850102 7 'ਤੇ ਸਾਨੂੰ ਭਰ ਭਰ ਕੇ ਵਟਸਐਪ ਦੇ ਜ਼ਰੀਏ ਸ਼ੇਰੋ ਸ਼ਾਇਰੀਆਂ ਕਵਿਤਾਵਾਂ ਸਾਂਝੀਆਂ ਕਰਦੇ ਨੇ। ਅਮਰਜੀਤ ਜੱਸਲ ਜੋ ਕਿ ਬਠਿੰਡਾ ਤੋਂ ਨੇ ਲਿਖਦੇ ਨੇ ਕਿ ਪੈਰੋਂ ਕੇ ਲੜਖੜਾਣੇ ਪਰ ਤੋ ਸਬਕੀ ਨਜ਼ਰ ਰਹਿਤੀ ਹੈ ਪਰ ਕੰਧੋਂ ਪਰ ਕਿਤਨਾ ਬੋਝ ਹੈ ਯੇ ਕੋਈ ਨਹੀਂ ਦੇਖਤਾ। ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਕੇਸ਼ ਕੁਮਾਰ ਜੀ ਲਿਖਦੇ ਨੇ ਕਿ ਜੇ ਮੁਹੱਬਤ ਨਾ ਹੁੰਦੀ ਤਾਂ ਗਜ਼ਲ ਕਿਸਨੇ ਕਹਿਣਾ ਸੀ, ਕਿੱਚੜ ਦੇ ਵਿੱਚ ਪਏ ਡੁੱਲ ਨੂੰ ਕਮਲ ਕਿਸਨੇ ਕਹਿਣਾ ਸੀ, ਮੁਹੱਬਤ ਤਾਂ ਖੁਦਾ ਦਾ ਕਰਿਸ਼ਮਾ ਹੈ ਜਨਾਬ, ਵਰਨਾ ਪੱਥਰ ਦੀ ਦੀਵਾਰ ਨੂੰ ਤਾਜ ਮਹਿਲ ਕਿਸਨੇ ਕਹਿਣਾ ਸੀ। ਬਲਵਿੰਦਰ ਸਰਾਂ ਪਿੰਡ ਮੋਰ ਜੰਡ ਸਿੱਖਾਂ ਹਨੂਮਾਗੜ੍ਹ ਤੋਂ ਲਿਖਦੇ ਨੇ ਕਿ ਉਨਕੀ ਚਾਹਤ ਮੇਂ ਹਮ ਕੁਛ ਯੂੰ ਬੰਧੇ ਹੈ, ਉਨਕੀ ਚਾਹਤ ਮੇਂ ਹਮ ਕੁਛ ਯੂੰ ਬੰਧੇ ਹੈ, ਵੋ ਸਾਥ ਵੀ ਨਹੀਂ ਔਰ ਹਮ ਅਕੇਲੇ ਵੀ ਨਹੀਂ। ਅਤੇ ਇੱਦਾਂ ਹੀ ਤੁਸੀਂ ਵੀ ਆਪਣੀ ਲਿਖੀਆਂ ਹੋਈਆਂ ਕਵਿਤਾਵਾਂ ਸ਼ੇਰੋ ਸ਼ਾਇਰੀਆਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈਗਾ ਹੈ ਜੀ 9855109850102 7। ਅਤੇ ਤੁਹਾਡੇ ਲਈ ਅਗਲੀ ਗਜ਼ਲ ਬਹੁਤ ਹੀ ਪਿਆਰੀ ਜਿਹੀ ਆਵਾਜ਼ ਵਿੱਚ ਪੇਸ਼ ਕਰ ਰਹੀ ਹਾਂ ਅਤੇ ਨਾਲ ਹੀ ਨਾਲ ਤੁਹਾਡੇ ਸ਼ੇਰੋ ਸ਼ਾਇਰੀਆਂ ਦੀ ਨਜ਼ਮਾਂ ਦੀ ਉਡੀਕ ਵੀ ਕਰ ਰਹੀ ਹਾਂ।

ਦਿੰਦੇ ਕਿ ਵਾਹ ਯੂ ਗੋਟ ਸੋ ਲੱਕੀ, ਤੁਸੀਂ ਤੁਹਾਡੀ ਕਿਸਮਤ ਬੜੀ ਅੱਛੀ ਹੈ, ਪਰ ਉਹ ਇਹ ਨਹੀਂ ਦੇਖਦੇ ਕਿ ਉਸ ਮੁਕਾਮ ਤੱਕ ਪਹੁੰਚਣ ਦੇ ਲਈ ਕਿੰਨੀ ਮਿਹਨਤ, ਕਿੰਨੇ ਰਾਤਾਂ ਦੀ ਨੀਂਦ, ਕਿੰਨਾ ਖੂਨ ਪਸੀਨਾ ਵਾਇਆ ਹੁੰਦਾ, ਕਿੰਨੇ ਹੀ ਸਾਰੇ ਸੈਕਰੀਫਾਈਸਿਸ ਹੁੰਦੇ ਨੇ। ਸੋ ਜਦ ਵੀ ਤੁਹਾਨੂੰ ਕੋਈ ਇੱਦਾਂ ਰਿਅਲਾਈਜ਼ ਕਰਵਾਵੇ ਕਿ ਉਹ ਜੇ ਤੁਸੀਂ ਕਿਸੇ ਮੁਕਾਮ 'ਤੇ ਹੋ ਤਾਂ ਤੁਸੀਂ ਲੱਕੀ ਹੋ, ਅਤੇ ਤੁਸੀਂ ਆਪਣੇ ਮਨ ਦੇ ਅੰਦਰ ਇੰਨਾ ਜ਼ਰੂਰ ਆਪਣੇ ਆਪ ਨੂੰ ਚੇਤੇ ਕਰਾਇਆ ਕਰੋ ਕਿ ਇਹ ਕਿਸਮਤ ਦੀ ਗੱਲ ਇੱਕ ਹੁੰਦੀ ਹੈ, ਪਰ ਜਿਹੜੀ ਤੁਸੀਂ ਸੈਕਰੀਫਾਈਸਿਸ ਕੀਤੇ ਨੇ, ਜਿਹੜੀ ਮਿਹਨਤ ਕੀਤੀ ਹੈ ਨਾ ਉਸ ਚੀਜ਼ ਨੂੰ ਪਾਉਣ ਦੇ ਲਈ, ਉਹ ਤੁਹਾਨੂੰ ਆਪਣੇ ਉਸ ਮੁਕਾਮ ਦਾ ਅਸਲ ਹੱਕਦਾਰ ਬਣਾਉਂਦੀ ਹੈ। ਬਸੰਤ ਸਿੰਘ ਟੇਲਰ ਪਿੰਡ ਮੇਨ ਬਾਜ਼ਾਰ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤੋਂ ਲਿਖਦੇ ਨੇ ਕਿ ਮੈਂ ਕਿਸ 'ਤੇ ਕਰਾਂ ਭਰੋਸਾ, ਹਰ ਇੱਕ ਦੇ ਚਿਹਰੇ 'ਤੇ ਨਕਾਬ ਯਾਰੋ, ਕੌਣ ਆਪਣਾ ਕੌਣ ਬੇਗਾਨਾ, ਔਖਾ ਹੋਇਆ ਲਾਉਣਾ ਹਿਸਾਬ ਯਾਰੋ, ਸੀਨੇ ਵਿੱਚ ਕੰਢੇ ਬਣ ਚੁੱਭੇ ਸਾਡੇ, ਜਿਸ ਨੂੰ ਸਮਝਿਆ ਅਸੀਂ ਗੁਲਾਬ ਯਾਰੋ, ਮਿਲੂ ਪਿਆਰ ਦੇ ਬਦਲੇ ਪਿਆਰ ਸਾਨੂੰ, ਬਣ ਕੇ ਰਹਿ ਗਿਆ ਹੀ ਖੁਆਬ ਯਾਰੋ, ਪਿੱਠ ਪਿੱਛੇ ਨਿੰਦਾ ਕਰਨ ਉਹੀ, ਪਿੱਠ ਪਿੱਛੇ ਨਿੰਦਾ ਕਰਨ ਉਹੀ, ਜੋ ਜੱਸਲ ਨੂੰ ਮੂੰਹ 'ਤੇ ਕਹਿਣ ਜਨਾਬ ਯਾਰੋ। ਬਹੁਤ ਹੀ ਸੋਹਣੀ ਕਵਿਤਾ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ, ਅਤੇ ਇੱਦਾਂ ਹੀ ਹੋਰ ਬਹੁਤ ਸਾਰੇ ਦੋਸਤ ਸਾਡੇ ਨਾਲ ਬਹੁਤ ਸੋਹਣੀਆਂ ਸੋਹਣੀਆਂ ਕਵਿਤਾਵਾਂ, ਨਜ਼ਮਾਂ, ਸ਼ੇਰੋ ਸ਼ਾਇਰੀਆਂ ਸਾਂਝੀਆਂ ਕਰ ਰਹੇ ਨੇ। ਇੱਕ ਹੋਰ ਕਵਿਤਾ ਹੈ, ਲਿਖਦੇ ਨੇ ਕਿ ਹਸਪਤਾਲ ਕੇ ਬਿਸਤਰ ਪਰ ਲੇਟਣਾ ਜਿਤਨਾ ਕਠਿਨ ਹੈ, ਉਸਸੇ ਜ਼ਿਆਦਾ ਮੁਸ਼ਕਿਲ ਹੈ ਉਸ ਬਿਸਤਰ ਕੇ ਪਾਸ ਖੜ੍ਹੇ ਰਹਿਣਾ, ਨਰਸ ਸੇ ਹਰ ਬਾਰ ਬੋਤਲ ਬਦਲਨੇ ਕੀ ਮਿੰਨਤ ਕਰਨਾ, ਔਰ ਬੇਹੱਦ ਵਿਅਸਤ ਡਾਕਟਰ ਸੇ ਹਿੰਮਤ ਜੁਟਾ ਕੇ ਸਿਰ ਏਕ ਬਾਰ ਜ਼ਰਾ ਦੇਖ ਲੀਜੀਏ ਕਹਿਣਾ, ਹਰ ਰੋਜ਼ ਗਿਰਤੇ ਆਂਸੂਓਂ ਕੋ ਪੋਛਤੇ ਹੋਏ ਦਵਾਈ ਲੈ ਕੇ ਆਉਣਾ, ਚਿਹਰੇ ਪਰ ਮੁਸਕਾਨ ਓੜ ਕਰ ਰੱਖਣਾ, ਅਰੇ ਕੁਛ ਨਹੀਂ ਹੈ ਆਪਕੋ, ਦੋ ਦਿਨ ਕੀ ਬਾਤ ਹੈ, ਆਪ ਜਲਦੀ ਘਰ ਚਲੇਂਗੇ ਕਹਿਣਾ, ਮਰੀਜ਼ ਹੋਣਾ ਕਭੀ ਕਭੀ ਆਸਾਨ ਹੋਤਾ ਹੈ, ਮੁਸ਼ਕਿਲ ਹੋਤਾ ਹੈ ਉਨਕੇ ਅਟੈਂਡੈਂਟ ਬਣਨਾ। ਸੋ ਇੱਦਾਂ ਹੀ ਤੁਸੀਂ ਵੀ ਆਪਣੇ ਦਿਲ ਦੇ ਜੋ ਹਾਲਾਤ ਨੇ, ਜਜ਼ਬਾਤ ਨੇ, ਕਵਿਤਾ, ਨਜ਼ਮ, ਸ਼ੇਰੋ ਸ਼ਾਇਰੀ ਦੇ ਰੂਪ ਵਿੱਚ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਫਿਲਹਾਲ ਜਸਪ੍ਰੀਤ ਸ਼ਰਮਾ ਹੋਰਾਂ ਦੀ ਆਵਾਜ਼ ਵਿੱਚ ਇੱਕ ਬਹੁਤ ਹੀ ਪਿਆਰੀ ਜਿਹੀ ਗਜ਼ਲ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

ਹਾਂਜੀ ਹਾਂ ਕਰੋ, ਸਾਡੇ ਵਟਸਐਪ ਨੰਬਰ 'ਤੇ ਜੋ ਕਿ ਹੈਗਾ ਹੈ ਜੀ 9855-10-10-27 9855-10-10-27। ਕਹਿੰਦੇ ਨੇ ਕਿ ਤੁਹਾਡੀ ਬੇਚੈਨੀ ਬਤਾ ਰਹੀ ਹੈ ਰਿਆਸ, ਤੁਹਾਡੀ ਬੇਚੈਨੀ ਬਤਾ ਰਹੀ ਹੈ ਬਿਆਸ, ਵੋ ਆ ਵੀ ਗਏ ਤੋ ਤੁਮ ਹੈਰਾਨੀ ਸੇ ਮਰ ਜਾਓਗੇ। ਅਮਨ ਜੋ ਕਿ ਜਲੰਧਰ ਤੋਂ ਨਹੀਂ, ਲਿਖਦੇ ਨੇ ਕਿ ਯਾਨੀ ਇਹ ਖਾਮੋਸ਼ੀ ਵੀ ਕਿਸੇ ਕੰਮ ਕੀ ਨਹੀਂ, ਯਾਨੀ ਇਹ ਖਾਮੋਸ਼ੀ ਵੀ ਕਿਸੇ ਕੰਮ ਕੀ ਨਹੀਂ, ਯਾਨੀ ਮੈਂ ਬਿਆਨ ਕਰਕੇ ਬਤਾਉਂ ਕਿ ਮੈਂ ਉਦਾਸ ਕਿਉਂ ਹਾਂ। ਰੂਪਕਮਲ ਜੋ ਕਿ ਅੰਮ੍ਰਿਤਸਰ ਤੋਂ ਨਹੀਂ, ਲਿਖਦੇ ਨੇ ਕਿ ਖੂਬਸੂਰਤ ਤੋ ਮੁਝੇ ਵੋ ਸ਼ਖਸ ਬਾਅਦ ਮੇਂ ਲਗਾ ਥਾ, ਖੂਬਸੂਰਤ ਤੋ ਵੋ ਸ਼ਖਸ ਮੁਝੇ ਬਾਅਦ ਮੇਂ ਲਗਾ ਥਾ, ਸਬਸੇ ਪਹਿਲੇ ਮੁਝੇ ਉਸਕੇ ਕਿਰਦਾਰ ਸੇ ਮੁਹੱਬਤ ਹੋਈ। ਇੱਕ ਹੋਰ ਸ਼ਾਇਰੀ ਹੈ ਜੋ ਕਿ ਸਾਨੂੰ ਲਿਖਦੇ ਨੇ ਰੂਬਲ, ਲਿਖਦੇ ਨੇ ਕਿ ਤੁਮਸੇ ਹੀ ਇਸ਼ਕ ਹੋਣਾ ਜ਼ਰੂਰੀ ਥਾ ਕਿਆ, ਯੇ ਦਿਲ ਤੁਮਹਾਰਾ ਪਾਬੰਦ ਹੋਣਾ ਜ਼ਰੂਰੀ ਥਾ ਕਿਆ, ਵੈਸੇ ਤੋ ਲਾਖੋਂ ਲੋਕ ਹੈ ਇਸ ਦੁਨੀਆ ਮੇਂ, ਪਰ ਸਿਰਫ ਤੁਮਸੇ ਹੀ ਨਿਗਾਹੀ ਮਿਲਣਾ ਜ਼ਰੂਰੀ ਥਾ ਕਿਆ। ਇੱਕ ਲਿਸਨਰ ਨੇ ਜਿਨ੍ਹਾਂ ਨੇ ਸਾਨੂੰ ਸ਼ਾਇਰੀ ਸਾਡੇ ਨਾਲ ਸਾਂਝੀ ਕੀਤੀ ਹੈ ਪਰ ਆਪਣਾ ਨਾਮ ਨਹੀਂ ਲਿਖਿਆ, ਸੋ ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਕਿ ਜਦ ਵੀ ਤੁਸੀਂ ਸਾਨੂੰ ਕੁਛ ਭੇਜਦੇ ਹੋ ਤਾਂ ਆਪਣਾ ਨਾਮ ਨਾਲ ਜ਼ਰੂਰ ਲਿਖ ਦਿਓ। ਲਿਖਦੇ ਨੇ ਕਿ ਹਜ਼ਾਰ ਖੁਆਹਿਸ਼ੇ ਹੈ ਮੇਰੇ ਦਿਲ ਮੇਂ, ਹਜ਼ਾਰ ਖੁਆਹਿਸ਼ੇ ਹੈ ਮੇਰੇ ਦਿਲ ਮੇਂ, ਕੁਛ ਖੁਆਹਿਸ਼ੋਂ ਕਾ ਤੋ ਲਿਹਾਜ਼ ਕਰ, ਤੇਰੀ ਆਂਖੋਂ ਮੇਂ ਆਪਣੇ ਲਈ ਚਮਕ ਦੇਖਣੀ ਹੈ ਮੁਝੇ, ਚਾਹੇ ਕਮ ਹੀ ਸਹੀ ਥੋੜ੍ਹਾ ਸਾ ਤੋ ਮੁਝਸੇ ਪਿਆਰ ਕਰ, ਮੈਂ ਹੀ ਕਿਉਂ ਰਾਹ ਦੇਖੂੰ ਤੇਰੀ ਹਰ ਵਾਰ, ਮੈਂ ਹੀ ਕਿਉਂ ਰਾਹ ਦੇਖੂੰ ਤੇਰੀ ਹਰ ਵਾਰ, ਮੈਂ ਹੀ ਕਿਉਂ, ਤੂੰ ਵੀ ਤੋ ਕਭੀ ਮੇਰਾ ਇੰਤਜ਼ਾਰ ਕਰ। ਤੋ ਬਹੁਤ ਹੀ ਸੋਹਣੀ ਕਵਿਤਾ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ ਅਤੇ ਹੋਰ ਵੀ ਸੋਹਣੀ ਹੋ ਜਾਂਦੀ ਜੇਕਰ ਤੁਸੀਂ ਆਪਣਾ ਨਾਮ ਸਾਨੂੰ ਲਿਖ ਕੇ ਭੇਜ ਦਿੰਦੇ, ਪਰ ਚਲੋ ਕੋਈ ਗੱਲ ਨਹੀਂ। ਫਿਲਹਾਲ ਜਗਜੀਤ ਸਿੰਘ ਹੋਰਾਂ ਦੀ ਆਵਾਜ਼ ਵਿੱਚ ਇੱਕ ਬਹੁਤ ਹੀ ਪਿਆਰੀ ਜਿਹੀ ਗਜ਼ਲ ਇਸ ਮਹਿਫਿਲ ਵਿੱਚ ਚਾਰ ਚੰਦ ਲਗਾਉਣ ਲਈ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

ਨਹੀਂ ਆਪਣੇ ਆਪ ਨੂੰ ਇਹਦੇ ਲਈ ਕੁਰਬਾਨ ਕਰਨ ਲਈ ਤਿਆਰ ਹੋ। ਪਰ ਇੱਕ ਤੁਹਾਨੂੰ ਮਸ਼ਵਰਾ ਇੱਕ ਸਲਾਹ ਦੇ ਦਿੰਦੀ ਹਾਂ ਕਿ ਐਸਾ ਕੋਈ ਮੁਕਾਮ ਨਹੀਂ ਹੁੰਦਾ ਕਿ ਜਿਹਦੇ ਲਈ ਤੁਸੀਂ ਆਪਣੇ ਆਪ ਨੂੰ ਕੁਰਬਾਨ ਕਰ ਦਿਓ। ਸੋ ਆਪਣੇ ਆਪ ਨੂੰ ਵੀ ਤੁਸੀਂ ਆਪਣੀ ਜ਼ਿੰਦਗੀ ਨੂੰ ਵੀ ਜ਼ਰੂਰ ਇੱਕ ਪ੍ਰਾਇਓਰਿਟੀ 'ਤੇ ਰੱਖੋ। ਜੌਨ ਲੀਅਰ ਸਾਹਿਬ ਹੋਰਾਂ ਦਾ ਇੱਕ ਹੋਰ ਸ਼ੇਅਰ ਹੈ, ਲਿਖਦੇ ਨੇ ਕਿ ਰਹੂੰ ਉਦਾਸ ਤੋਂ ਕਿਸੇ ਕੋ ਕੋਈ ਪਰਵਾਹ ਨਹੀਂ, ਰਹੂੰ ਉਦਾਸ ਤੋਂ ਕਿਸੇ ਕੋ ਕੋਈ ਪਰਵਾਹ ਨਹੀਂ, ਮੁਸਕੁਰਾ ਦੂੰ ਤੋ ਲੋਕ ਵਜ੍ਹਾ ਪੁੱਛਣੇ ਲੱਗਤੇ ਹੈ। ਵਾਹ ਜੀ ਵਾਹ, ਬਹੁਤ ਹੀ ਸੋਹਣਾ ਸ਼ੇਅਰ ਹੈ। ਇੱਕ ਹੋਰ ਸ਼ੇਅਰ ਸਾਡੇ ਨਾਲ ਸਾਂਝੇ ਕਰਦੇ ਨੇ ਜਤਿਨ ਜੋਕੀ ਜਲੰਧਰ ਤੋਂ ਨੇ। ਇਹ ਸ਼ੇਅਰ ਜਿਹੜਾ ਹੈਗਾ ਲਿਖਿਆ ਹੋਇਆ ਅਹਿਮਦ ਫਰਾਜ਼ ਦਾ। ਕਹਿੰਦੇ ਨੇ ਕਿ ਤੁਝੇ ਪਾਣੀ ਕੀ ਜ਼ਿੱਦ ਥੀ ਅਬ ਭੁਲਾਨੇ ਕੇ ਖੁਆਬ ਹੈ, ਤੁਝੇ ਪਾਣੀ ਕੀ ਜ਼ਿੱਦ ਥੀ ਅਬ ਭੁਲਾਨੇ ਕੇ ਖੁਆਬ ਹੈ, ਨਾ ਜ਼ਿੱਦ ਪੂਰੀ ਹੋਈ ਔਰ ਨਾ ਹੀ ਖੁਆਬ ਪੂਰੇ ਹੋਏ। ਅਕਸ਼ਿਤਾ ਜੋ ਕਿ ਅੰਮ੍ਰਿਤਸਰ ਤੋਂ ਨੇ ਲਿਖਦੇ ਨੇ ਕਿ ਇੱਕ ਹੋਰ ਸ਼ੇਅਰ ਸਾਡੇ ਨਾਲ ਸਾਂਝੇ ਕਰਦੇ ਨੇ। ਲਿਖਦੇ ਨੇ ਕਿ ਮੇਰੇ ਲਫ਼ਜ਼ੋਂ ਕੀ ਪਹਿਚਾਨ ਅਗਰ ਕਰ ਲੇਤਾ ਵੋ ਫਰਾਸ, ਮੁਝੇ ਉਸੇ ਮੁਝਸੇ ਕਹ ਨਹੀਂ ਖੁਦ ਸੇ ਮੁਹੱਬਤ ਹੋ ਜਾਤੀ। ਸੋ ਜਿਹੜਾ ਸਿਲਸਿਲਾ ਹੈ ਸ਼ੇਰੋ ਸ਼ਾਇਰੀਆਂ ਦਾ, ਕਵਿਤਾਵਾਂ ਦਾ, ਗਜ਼ਲਾਂ ਦਾ, ਇੱਦਾਂ ਹੀ ਜਾਰੀ ਰਹੇਗਾ ਪ੍ਰੋਗਰਾਮ ਦੇ ਲਾ ਸ਼ਾਇਰ ਹੈ, ਜਿਹਦੀ ਮੇਜ਼ਬਾਨੀ ਕਰ ਰਹੀ ਹਾਂ ਅੱਜ ਮੈਂ ਤੁਹਾਡੀ ਦੋਸਤ ਅਤੇ ਹੋਸਟ ਆਰ ਜੀ ਰੀਆ। ਅਤੇ ਇਸੇ ਹੀ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਇੱਕ ਬਹੁਤ ਹੀ ਪਿਆਰੀ ਜੀ ਗਜ਼ਲ ਪੰਕਜ ਉਦਾਸ ਹੋਰਾਂ ਦੀ ਆਵਾਜ਼ ਵਿੱਚ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

જીવનમાં એક હજાર આરઝુ આવે છું. એક આરઝુ એવી હે કે વો જો દિન ગુઝરે તેરે સાથ, વો જો દિન ગુઝરે તેરે સાથ, કાશ જિંદગી ઉતની હી હોતી. તો એ જેડી કાશ હૈ ના, જેડી આરઝુ હૈ, એ સારી જિંદગી દે વિચ, સારી જિંદગી દે લઈ ના સાડે લઈ એક અધૂરાપણ છડ જાંદી હૈ. ਅਤੇ ਮੈਂ ਵੀ ਇਹੀ ਅੱਜ ਕਹਿ ਰਹੀ ਹਾਂ ਕਿ ਕਾਸ਼ ਇਹ ਪ੍ਰੋਗਰਾਮ ਇੱਦਾਂ ਹੀ ਚੱਲਦਾ ਰਹਿੰਦਾ, ਗਜ਼ਲਾਂ ਦਾ, ਨਜ਼ਮਾਂ ਦਾ, ਸ਼ੇਰੋ ਸ਼ਾਇਰੀਆਂ ਦਾ. ਕਿਉਂਕਿ ਇਹ ਇੱਕ ਘੰਟਾ ਹੁੰਦਾ ਜਦੋਂ ਅਸੀਂ ਆਪਣੇ ਦਿਲ ਦੇ ਜਿਹੜੇ ਜਜ਼ਬਾਤ ਹੁੰਦੇ ਨੇ ਉਹਨਾਂ ਨੂੰ ਖੁੱਲ੍ਹ ਕੇ ਬਿਆਨ ਕਰ ਸਕਦੇ ਹਾਂ ਸ਼ਾਇਰੀ ਦੇ ਰੂਪ ਵਿੱਚ, ਗਜ਼ਲ ਦੇ ਰੂਪ ਵਿੱਚ. ਜਿਹੜੇ ਸ਼ਬਦ ਹੁੰਦੇ ਨਾ, ਭਾਵੇਂ ਇੰਨੇ ਵੈਸੇ ਖੂਬਸੂਰਤ ਹੁੰਦੇ ਨੇ, ਪਰ ਜਿੰਨੀ ਖੂਬਸੂਰਤੀ ਉਹਨਾਂ ਦੀ ਇੱਕ ਸ਼ਾਇਰੀ ਦੇ ਵਿੱਚ ਆ ਜਾਂਦੀ ਹੈ ਜਾਂ ਇੱਕ ਗਜ਼ਲ ਦੇ ਵਿੱਚ ਆ ਜਾਂਦੀ ਹੈ, ਉਨੀ ਖੂਬਸੂਰਤੀ ਸ਼ਾਇਦ ਹੀ ਹੈ ਕਿਸੇ ਹੋਰ ਚੀਜ਼ ਵਿੱਚ ਸ਼ਬਦਾਂ ਦੀ ਆ ਸਕੇ. ਸੋ ਜਿਹੜਾ ਸਿਲਸਿਲਾ ਹੈ ਨਾ, ਮੈਨੂੰ ਲੱਗਦਾ ਹੈ ਕਿ ਇਹ ਇੱਦਾਂ ਹੀ ਚੱਲਦਾ ਰਹੇ, ਇਹ ਮੇਰੀ ਆਰਜ਼ੂ ਹੈ. ਪਰ ਕਹਿੰਦੇ ਨੇ ਨਾ ਕਿ ਹਰ ਆਰਜ਼ੂ ਪੂਰੀ ਨਹੀਂ ਹੋ ਸਕਦੀ, ਹਜ਼ਾਰ ਖੁਆਹਿਸ਼ੇ ਕਰੀ ਇਸ ਦਿਲ ਨੇ ਔਰ ਹਰੇਕ ਖੁਆਹਿਸ਼ 'ਤੇ ਦਮ ਨਿਕਲੇ. ਅਤੇ ਇੱਦਾਂ ਦੀ ਹੀ ਮੇਰੀ ਖੁਆਹਿਸ਼ ਹੈ, ਪਰ ਚਲੋ ਕੋਈ ਗੱਲ ਨਹੀਂ. ਇਹ ਜਿਹੜਾ ਸਿਲਸਿਲਾ ਹੈ ਫਿਲਹਾਲ ਦਾ, ਅੱਜ ਦਾ, ਇਹ ਇੱਥੇ ਹੀ ਸਾਨੂੰ ਤੁਹਾਡੇ ਤੋਂ ਇਜਾਜ਼ਤ ਲੈਣੀ ਪਏਗੀ. ਅਤੇ ਜਾਣ ਤੋਂ ਪਹਿਲੇ ਜਗਜੀਤ ਅਤੇ ਚਿਤਰਾ ਸਿੰਘ ਹੋਰਾਂ ਦੀ ਆਵਾਜ਼ ਵਿੱਚ ਇੱਕ ਹੋਰ ਬਹੁਤ ਹੀ ਪਿਆਰੀ ਜਿਹੀ ਗਜ਼ਲ ਤੁਹਾਡੇ ਲਈ ਪੇਸ਼ ਕਰਦੀ ਹਾਂ. ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਅੱਜ ਦਾ ਇਹ ਪ੍ਰੋਗਰਾਮ ਇੰਜੋਏ ਕੀਤਾ ਹੋਵੇਗਾ ਅਤੇ ਜਿਹੜੀ ਇਹ ਗਜ਼ਲ ਹੈ ਇਹਨੂੰ ਵੀ ਤੁਸੀਂ ਇੰਜੋਏ ਕਰੋਗੇ.

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਪਲਾਂ 'ਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲਾ ਪ੍ਰੋਗਰਾਮ ਸੁਣੋਗੇ ਰੇਡੀਓ ਡਾਕਟਰ।

ਆਈ ਵਿਸ਼ ਮੈਂ ਵੀ ਦਕੈ ਪਾਉਂਦੀ, ਪਰ ਇੱਕ ਸੈਡ ਨਿਊਜ਼ ਇਹ ਹੈਗੀ ਹੈ ਕਿ ਇਸ ਵਾਰ ਜਿਹੜੇ ਸਾਡੇ ਸਾਇੰਟਿਸਟ ਹੈਗੇ ਨੇ ਜਾਂ ਸਾਡੇ ਜਿਹੜੇ ਮੀਟੀਓਰੋਲੋਜਿਸਟ ਹੈਗੇ ਨੇ, ਉਹਨਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਸਾਲ ਜਿਹੜੀ ਮੌਨਸੂਨ ਹੈ ਉਹ ਇੰਨਾ ਗਰਜ ਬਰਜ ਕੇ ਨਹੀਂ ਆਏਗਾ। ਮਤਲਬ ਜਿਹੜਾ ਅਸੀਂ ਵੈਸੇ ਵੀ ਤੁਸੀਂ ਸਾਰਿਆਂ ਨੇ ਨੋਟਿਸ ਕੀਤਾ ਹੀ ਹੋਣਾ ਹੈ ਕਿ ਜੂਨ ਅਤੇ ਜੁਲਾਈ ਦੇ ਮਹੀਨੇ ਵਿੱਚ ਜਿੱਦਾਂ ਗਰਮੀ ਤੋਂ ਬਾਅਦ ਇੱਕ ਰਾਹਤ ਦੀ ਸਾਰਿਆਂ ਨੂੰ ਉਮੀਦ ਹੁੰਦੀ ਸੀ ਕਿਉਂਕਿ ਬਾਰਿਸ਼ ਆਏਗੀ ਅਤੇ ਰਾਹਤ ਮਿਲ ਜਾਏਗੀ, ਅਤੇ ਕਿਤੇ ਨਾ ਕਿਤੇ ਇਸ ਵਾਰ ਇਹ ਜਿਹੜੀ ਰਾਹਤ ਹੈ ਨਾ ਉਹ ਆਉਂਦੀ ਦਿਖ ਰਹੀ ਹੈ ਪਰ ਬਹੁਤ ਹੀ ਥੋੜ੍ਹੀ ਮਾਤਰਾ ਦੇ ਵਿੱਚ ਦਿਖ ਰਹੀ ਹੈ। ਸੋ ਇਸ ਚੀਜ਼ ਨੂੰ ਲੈ ਕੇ ਦੇਖੋ ਅਸੀਂ ਤਾਂ ਮਤਲਬ ਅਸੀਂ ਤਾਂ ਮਤਲਬ ਮੈਂ ਅਤੇ ਮੇਰੀ ਜਿਹੜੇ ਫਰੈਂਡਸ ਨੇ ਅਤੇ ਜਿਹੜੇ ਮੇਰੇ ਨੂਨ ਵਨਸ ਨੇ ਉਹ ਤਾਂ ਕਾਫੀ ਸੈਡ ਸੈਡ ਜਿਹੇ ਨੇ ਕਿਉਂਕਿ ਬਾਰਿਸ਼ ਦਾ ਇੰਤਜ਼ਾਰ ਅਤੇ ਗਰਮੀ ਤੋਂ ਬਾਅਦ ਬਾਰਿਸ਼ ਦਾ ਇੰਤਜ਼ਾਰ ਤਾਂ ਸਾਨੂੰ ਸਾਰਿਆਂ ਨੂੰ ਹੀ ਰਹਿੰਦਾ। ਸੋ ਚਲੋ ਕੋਈ ਗੱਲ ਨਹੀਂ, ਬਾਰਿਸ਼ ਨਹੀਂ ਆ ਰਹੀ ਪਰ ਅੱਜ ਅਸੀਂ ਬਾਰਿਸ਼ ਦੀਆਂ ਗੱਲਾਂ ਬਾਤਾਂ ਜ਼ਰੂਰ ਕਰਾਂਗੇ। ਅਤੇ ਇੱਕ ਚੀਜ਼ ਨਾ ਨੋਟਿਸ ਕਰਨ 'ਚ ਹੋਰ ਆਈ ਆ, ਮਤਲਬ ਰੋਜ਼ ਜਦੋਂ ਸਵੇਰੇ ਉੱਠੀਦਾ ਤਾਂ ਇਹ ਹੁੰਦਾ ਕਿ ਯਾਰ ਕੱਲ੍ਹ ਬਾਰਿਸ਼ ਹੋਏਗੀ ਕਿਉਂਕਿ ਬੱਦਲ ਇਕੱਠੇ ਹੋ ਜਾਂਦੇ ਆ ਰਾਤ ਤੱਕ ਅਤੇ ਹਵਾ ਵੀ ਚੱਲਣ ਲੱਗ ਜਾਂਦੀ ਹੈ ਅਤੇ ਸਵੇਰ ਦੀ ਉੱਠ

0: ਨੂੰ ਉਮੀਦ ਹੁੰਦੀ ਹੈ ਕਿ ਯਾਰ ਸਵੇਰੇ ਉੱਠਾਂਗੇ, ਬਾਰਿਸ਼ 'ਚ ਨਹਾਵਾਂਗੇ, ਮਜ਼ਾ ਆਊਗਾ। ਪਰ ਜਿੰਨੇ ਚਿਰ ਨੂੰ ਉੱਠੀਦਾ ਉੱਨੇ ਚਿਰ ਨੂੰ ਬਾਰਿਸ਼ ਹੋ ਕੇ ਹਟ ਜਾਂਦੀ ਹੈ। ਮਤਲਬ ਬਾਰਿਸ਼ ਨੂੰ ਅਸੀਂ ਦੇਖਣ ਨੂੰ ਤਰਸੇ ਪਏ ਹਾਂ। ਅਤੇ ਅੱਜ ਆਪਣੀ ਕੋਸ਼ਿਸ਼ ਇਹੀ ਰਹੇਗੀ ਇਸ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ, ਜਿਸ ਦੀ ਮੇਜ਼ਬਾਨੀ ਮੈਂ ਕਰ ਰਹੀ ਹਾਂ ਤੁਹਾਡੀ ਦੋਸਤ ਅਤੇ ਹੋਸਟ ਆਰ ਜਿਹੜੀ ਆ, ਕਿ ਅੱਜ ਦੀ ਗੱਲਬਾਤ ਦੇ ਜ਼ਰੀਏ ਆਪਾਂ ਜਿਹੜੀ ਬਾਰਿਸ਼ ਹੈ ਨਾ, ਜਿਹੜੇ ਇੰਦਰ ਦੇਵਤਾ ਨੇ ਉਹਨਾਂ ਨੂੰ ਪ੍ਰਸੰਨ ਕਰਨਾ, ਪ੍ਰਸੰਨ ਕਿੰਨਾ ਕਰਨਾ ਹੈ ਉਹ ਵੀ ਤੁਹਾਨੂੰ ਦੱਸੂਗੀ, ਅਤੇ ਕੀ ਇਸ ਪ੍ਰੋਗਰਾਮ ਦੇ ਵਿੱਚ ਹੋਣ ਵਾਲਾ ਵੀ ਦੱਸੂਗੀ। ਪਰ ਫਿਲਹਾਲ ਇਹ ਜਿਹੜਾ ਪਿਆਰਾ ਜਿਹਾ ਗਾਣਾ ਹੈ ਤੁਹਾਡੇ ਲਈ ਪਲੇਅ ਕਰ ਰਹੀ ਹਾਂ, ਅਤੇ ਨਾਲ ਹੀ ਨਾਲ ਤੁਹਾਡੇ ਫੋਨ ਦੀ ਉਡੀਕ ਵੀ ਕਰ ਰਹੀ ਹਾਂ, ਅਤੇ ਤੁਸੀਂ ਫੋਨ ਕਿੱਦਾਂ ਕਰਨਾ ਵੀ ਤੁਹਾਨੂੰ ਦੱਸ ਦਿੰਦੀ ਹਾਂ। ਸਾਡਾ ਨੰਬਰ ਹੈਗਾ ਹੈ ਜੀ 0181 2342 01 8 1 2 3 4 2 1 7 4। ਫਟਾਫਟ ਇਸ ਨੰਬਰ ਨੂੰ ਡਾਇਲ ਕਰੋ, ਅਤੇ ਅੱਜ ਆਪਾਂ ਜਿਹੜਾ ਹੈਗਾ ਇੰਦਰ ਦੇਵਤਾ ਨੂੰ ਪ੍ਰਸੰਨ ਕਰਨਾ ਹੈ ਕਿ ਇੰਦਰ ਦੇਵਤਾ ਥੋੜ੍ਹੀ ਜਿਹੀ ਮਿਹਰ ਕਰੋ ਅਤੇ ਥੋੜ੍ਹੀ ਜਿਹੀ ਮੀਂਹ ਪਾਓ, ਠੀਕ ਹੈ ਜੀ। ਸੋ ਨੰਬਰ ਤੁਹਾਨੂੰ ਇੱਕ ਵਾਰੀ ਫਿਰ ਦੱਸ ਦਿੰਦੀ ਹਾਂ 0181 2342 01 8 1 2 3 4 2 1 7 4।
1: Thank you.

0: ਵੇਖੋ ਜੀ, ਸਾਡੀ ਤਾਂ ਪੂਰੀ ਕੋਸ਼ਿਸ਼ ਹੈ ਕਿ ਅਸੀਂ ਅੱਜ ਦੇ ਪ੍ਰੋਗਰਾਮ ਦੇ ਰਾਹੀਂ ਇੰਦਰ ਦੇਵਤਾ ਨੂੰ ਪ੍ਰਸੰਨ ਕਰ ਦੇਣਾ ਹੈ, ਅਤੇ ਅੱਜ ਦੇ ਇੰਦਰ ਦੇਵਤਾ ਨੂੰ ਕਿਵੇਂ ਪ੍ਰਸੰਨ ਕਰਨਾ। ਅੱਜ ਅਸੀਂ ਗੱਲਬਾਤ ਹੀ ਬਾਰਿਸ਼ ਦੀ ਕਰਦੀ ਹਾਂ ਕਿ ਬਾਰਿਸ਼ ਸਾਨੂੰ ਕਿਉਂ ਪਿਆਰੀ ਹੈ, ਅਸੀਂ ਬਾਰਿਸ਼ ਦੇ ਵਿੱਚ ਜਦੋਂ ਮੀਂਹ ਪੈਂਦਾ ਹੈ ਅਤੇ ਅਸੀਂ ਇਹੋ ਜਿਹੀ ਕੀ ਚੀਜ਼ਾਂ ਕਰਦੇ ਹਾਂ ਜਿਹਨਾਂ ਨਾਲ ਮਤਲਬ ਸਾਡਾ ਦਿਲ ਖੁਸ਼ ਹੋ ਜਾਂਦਾ ਹੈ। ਅਤੇ ਹੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜਿਹੜੇ ਕਾਲਰ ਨੇ ਜੁੜ ਗਏ ਨੇ, ਆਹ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ।
1: ਹੈਲੋ, ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ ਜੀ?
1: ਮੈਡਮ, ਪ੍ਰਭਜੋਤ ਕੌਰ ਜਲੰਧਰ ਆ ਮੰਡੀ ਤੋਂ।
0: ਪ੍ਰਭਜੋਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ।
0: ਕੀ ਹਾਲ ਚਾਲ ਨੇ?
1: ਹਾਂਜੀ ਮੈਮ, ਠੀਕ ਆ, ਤੁਸੀਂ ਸੁਣਾਓ?
0: ਠੀਕ ਠਾਕ ਹੋ?
1: ਹਾਂਜੀ ਮੈਮ, ਠੀਕ ਆ।
0: ਵਧੀਆ ਹੋ?
1: ਵਧੀਆ ਹੈ ਮੈਮ, ਬਸ ਠੀਕ ਠਾਕ ਆ।
0: ਵਧੀਆ ਨਹੀਂ ਹੋ?
1: ਨਹੀਂ, ਉਹ ਬਾਰਿਸ਼ ਨਹੀਂ ਨਾ ਹੋ ਰਹੀ
0: ਤਾਂ। ਹਾਏ, ਇਹ ਤੇ ਤੁਸੀਂ ਨਾ ਮੇਰੇ ਦਿਲ ਦੀ ਗੱਲ ਕਰਤੀ ਪ੍ਰਭਜੋਤ ਜੀ।
1: ਇੰਦਰ
0: ਦੇਵ

0: ਸਾਨੂੰ ਕੁਛ ਕਹਿਣਾ ਹੋਵੇ ਕਿ ਇੰਦਰ ਦੇਵਤਾ ਜੀ ਸਾਡੀ ਸੁਣ ਲਓ, ਸਾਨੂੰ ਵੀ ਥੋੜਾ ਜਿਹਾ ਮੀਂਹ ਦਾ ਨਜ਼ਾਰਾ ਵੇਖ ਲੈਂਦੇ, ਤੁਸੀਂ ਕਿਵੇਂ ਕਹੋਗੇ?
1: ਬਸ ਮੈਮ ਜੀ ਉਹਨਾਂ ਦੇ ਕੋਲ ਇਹੀ ਕਹੂੰਗੇ ਕਿ ਮੀਂਹ ਪਵਾ ਦੋ, ਸਾਨੂੰ ਵੀ ਥੋੜਾ ਠੰਡਾ ਕਰ ਦੋ ਨਾ।
0: ਤੁਹਾਨੂੰ ਪਤਾ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਨਾ, ਤੇ ਅਸੀਂ ਜਦੋਂ ਮੀਂਹ ਨਹੀਂ ਸੀ ਨਾ ਪੈਂਦਾ ਹੁੰਦਾ, ਤੇ ਸਾਡੇ ਨਾ ਮੰਮੀ ਸਾਨੂੰ ਇੱਕ ਪੋਏਮ ਹੁੰਦੀ ਸੀਗੀ, ਉਹ ਕਹਿੰਦੇ ਹੁੰਦੇ ਸੀ ਬੋਲਣ ਨੂੰ ਕਿ ਰੱਬਾ ਰੱਬਾ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ, ਪਤਾ ਨੀ ਹੁਣ ਤੇ ਪੁਰਾਣੀਆਂ ਗੱਲਾਂ, ਮੈਨੂੰ ਵੀ ਮੈਨੂੰ ਵਰਡ ਟੂ ਵਰਡ ਨੀ ਯਾਦ। ਹਾਂ, ਤੇ ਗੁਆਂਢੀਆਂ ਦੇ ਕੋਠੇ ਡੱਡੂ ਪਾ, ਡੱਡੂ ਕਰਨ ਗੜੇ ਗੜੇ, ਗੁਆਂਢੀ ਕਰਨ ਬੜੇ ਬੜੇ। ਮੈਡਮ ਜੀ ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਸੁਹਾਨੀ। ਬਹੁਤ ਸੋਹਣਾ ਨਾਮ ਹੈ ਤੁਹਾਡਾ, ਕਿੰਨੇ ਰੱਖਿਆ ਹੈ ਨਾਮ? ਪਾਪਾ ਨੇ ਬਹੁਤ ਸੋਹਣਾ ਨਾਮ ਰੱਖਿਆ ਹੈ। ਸੁਹਾਨੀ ਜੀ ਕਿਵੇਂ ਹੋ ਤੁਸੀਂ, ਕਿਹੜੀ ਕਲਾਸ 'ਚ ਪੜ੍ਹਦੇ ਹੋ?
2: LKG।
0: ਓ, ਤੁਹਾਡੀ ਬੇਟੀ ਤਾਂ ਬਹੁਤ ਛੋਟੀ ਹੈ।
1: ਹਾਂਜੀ ਮੈਮ ਛੋਟੀ ਆ ਜੀ।
0: ਇਹਨੂੰ ਪੋਇਮ ਆਉਂਦੀ ਹੈ ਕੋਈ?
1: ਹਾਂਜੀ
0: ਇਹਨੂੰ ਪੋਇਮ ਆਉਂਦੀ ਹੈ ਕੋਈ? ਪੋਇਮ
1: ਆਉਂਦੀ ਵੀ ਸੁਹਾਨੀ ਪੋਇਮ ਸੁਣਾ।
0: ਕਲੈਪਿੰਗ, ਬਹੁਤ ਸੋਹਣੀ ਪੋਇਮ ਸੁਣਾਏ ਤੁਸੀਂ। ਪ੍ਰਭਜੋਤ ਜੀ ਤੇ ਉਹਨਾਂ ਦੀ ਬੇਟੀ ਦੇ ਨਾਲ ਗੱਲਬਾਤ ਕਰਕੇ, ਬਾਰਿਸ਼ ਤੇ ਕਿਸੇ ਕਹਾਣੀਆਂ ਅਸੀਂ ਤੁਹਾਡੇ ਤੋਂ ਜਾਣਾਂਗੇ। ਕਿਵੇਂ ਜਾਣਾਂਗੇ? ਜਦੋਂ ਤੁਸੀਂ ਨੰਬਰ ਡਾਇਲ ਕਰੋਗੇ ਸਾਡਾ 0181 4324 ਤੇ 0182342174। ਫਿਲਹਾਲ ਜਿਹੜਾ ਗੀਤ ਤੁਹਾਨੂੰ ਸੁਣਾਉਣ ਜਾ ਰਹੀ ਹੈ ਨਾ, ਇਹ ਜਦੋਂ ਮੀਂਹ ਪੈਂਦਾ, ਆਪਾਂ ਕਹਿ ਤਾਂ ਦਿੰਦੇ ਹਾਂ ਕਿ ਮੀਂਹ ਪੈ ਨਹੀਂ ਰਿਹਾ, ਪਰ ਜਦੋਂ ਮੀਂਹ ਪੈਂਦਾ ਹੈ ਨਾ, ਅਤੇ ਖਾਸ ਕਰਕੇ ਜਦੋਂ ਜਲੰਧਰ 'ਚ ਪੈਂਦਾ ਹੈ, ਅਤੇ ਸਾਡਾ ਜਿਹੜਾ ਸ਼ਹਿਰ ਜਲੰਧਰ ਹੈ ਨਾ, ਉਹ ਐਕਚੁਅਲ ਦੇ ਵਿੱਚ ਅਸਲ ਦੇ ਵਿੱਚ ਜਲ ਦੇ ਅੰਦਰ ਚਲ ਜਾਂਦਾ, ਅਤੇ ਥਾਂ ਥਾਂ 'ਤੇ ਪਤਾ ਕੀ ਹੁੰਦਾ, ਇਸ ਗਾਣੇ ਦੇ ਜ਼ਰੀਏ ਜਾਣਦੇ ਹਾਂ ਕੀ ਹੁੰਦਾ।

0: ਮੈਨੂੰ ਲੱਗਦਾ ਹੈ ਕਿ ਇਸ ਗੀਤ ਦੇ ਜ਼ਰੀਏ ਨਾ ਤੁਹਾਨੂੰ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਹੋਣਾ ਹੈ ਕਿ ਜਲੰਧਰ ਦੇ ਵਿੱਚ ਜਦੋਂ ਬਾਰਿਸ਼ ਹੁੰਦੀ ਹੈ ਨਾ ਤਾਂ ਜਲੰਧਰ ਸ਼ਹਿਰ ਜਿਹੜਾ ਹੈਗਾ ਉਹ ਜਲ ਦੇ ਅੰਦਰ ਚਲ ਜਾਂਦਾ ਅਤੇ ਥਾਂ ਥਾਂ 'ਤੇ ਕੀ ਹੋ ਜਾਂਦਾ, ਗਾਰਾ ਇਕੱਠਾ ਹੋ ਜਾਂਦਾ, ਪਾਣੀ ਇਕੱਠਾ ਹੋ ਜਾਂਦਾ ਅਤੇ ਜੀਣਾ ਜਿਹੜਾ ਹੈਗਾ ਨਾ ਉਹ ਖਰਾਬ ਹੀ ਹੋ ਜਾਂਦਾ, ਮਤਲਬ ਬਹੁਤ ਹੀ ਔਖਾ ਹੋ ਜਾਂਦਾ ਜੀਣਾ। ਪਰ ਚਲੋ ਇਹ ਤਾਂ ਵੇਖੋ ਹਰ ਚੀਜ਼ ਦੀ ਚੰਗੀ ਮਾੜੀ ਚੀਜ਼ ਹੁੰਦੀ ਹੈ, ਅਤੇ ਇੱਕ ਥੋੜ੍ਹੇ ਸਾਈਡ ਇਫੈਕਟ ਬਾਰਿਸ਼ ਦਾ ਇਹ ਵੀ ਹੈਗਾ ਕਿ ਥੋੜ੍ਹੀ ਕਿਚ ਕਿਚ ਜਿਹੜੀ ਹੈਗੀ ਹੈ, ਥੋੜ੍ਹਾ ਚਿੱਕੜ ਹੈਗਾ, ਗਾਰਾ ਹੈਗਾ, ਉਹਦੀ ਪ੍ਰੋਬਲਮ ਤਾਂ ਸਾਨੂੰ ਜ਼ਰੂਰ ਆਉਂਦੀ ਹੈ। ਅਤੇ ਹੋਰ ਪਰ ਬਾਰਿਸ਼ ਦੇ ਬਹੁਤ ਸਾਰੇ ਫਾਇਦੇ ਵੀ ਹੈਗੇ ਨੇ, ਜਿੱਦਾਂ ਫਸਲਾਂ ਜਿਹੜੀਆਂ ਹੈਗੀਆਂ ਨੇ ਬਹੁਤ ਵਧੀਆ ਹੋ ਜਾਂਦੀਆਂ ਨੇ, ਅਤੇ ਬੱਚੇ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਮਤਲਬ ਖੇਡਣ ਦਾ, ਬਾਰਿਸ਼ 'ਚ ਨੱਚਣ ਦਾ ਇੱਕ ਮੌਕਾ ਮਿਲ ਜਾਂਦਾ ਹੈ। ਅਤੇ ਖਾਸ ਕਰਕੇ ਉਹਨਾਂ ਲੋਕਾਂ ਜਿਨ੍ਹਾਂ ਨੂੰ ਗਰਮੀ ਦੇ ਕਰਕੇ ਬੁਖਾਰ ਹੋਇਆ ਹੁੰਦਾ ਨਾ, ਉਹਨਾਂ ਲਈ ਵੀ ਇਹ ਜਿਹੜੀ ਬਾਰਿਸ਼ ਹੈ ਉਹ ਬਹੁਤ ਹੀ ਉਹਨਾਂ ਦੀ ਸਿਹਤ ਲਈ ਵਧੀਆ ਹੁੰਦੀ ਹੈ। ਸੋ ਇਹ ਤਾਂ ਚਲੋ ਮੈਂ ਗੱਲਾਂ ਬਾਤਾਂ ਕਰੀ ਜਾਂਦੀ ਹਾਂ, ਅਤੇ ਮੇਰੇ ਨਾਲ ਤੁਸੀਂ ਕਿੰਨੀਆਂ ਗੱਲਾਂ ਬਾਤਾਂ ਕਰਨੀਆਂ ਨੇ, ਸਾਡੇ ਜਿਹੜੇ ਅਗਲੇ ਕਾਲਰ ਆਏ ਨੇ ਉਹਨਾਂ ਨਾਲ ਵੀ ਤਾਂ ਗੱਲਬਾਤ ਕਰੀਏ। ਹੈਲੋ,
1: ਹੈਲੋ ਬੇਟਾ, ਨਮਸਕਾਰ ਜੀ।
0: ਨਮਸਕਾਰ ਜੀ,
1: ਪ੍ਰਵੀਨ ਬੋਲਦਾ ਗੋਪਾਲ ਨਗਰ ਜਲੰਧਰ ਤੋਂ ਜੀ।
0: ਪ੍ਰਵੀਨ ਜੀ, ਸਵਾਗਤ ਹੈ ਪ੍ਰੋਗਰਾਮ 'ਚ।
1: ਸ਼ੁਕਰੀਆ ਜੀ, ਹਫ਼ਤੇ ਬਾਅਦ ਕਾਲ ਲੱਗੀ ਮੇਰੀ।
0: ਪ੍ਰਵੀਨ ਜੀ, ਕੀ ਹਾਲ ਚਾਲ ਨੇ?
1: ਹਾਲ ਚਾਲ ਬਹੁਤ ਵਧੀਆ ਜੀ,
0: ਬਹੁਤ ਵਧੀਆ ਜੀ,
1: ਬਹੁਤ ਵਧੀਆ ਜੀ। ਮਾੜੇ ਵੀ ਹੋਏ, ਪਰਮਾਤਮਾ ਜੀ ਸ਼ੁਕਰ ਕਰਨਾ ਚਾਹੀਦਾ ਹੈ।
0: ਬਿਲਕੁਲ ਜੀ, ਬਿਲਕੁ�ਲ।
1: ਦੇਖੋ ਜੀ, ਕਹਿੰਦੇ ਨਾ ਸੁੱਖ 'ਚ ਪਰਮਾਤਮਾ ਨੂੰ ਯਾਦ ਨਹੀਂ ਕੀਤਾ ਜਾਂਦਾ।
0: ਹਾਂਜੀ,
1: ਉਲਟ ਕੰਮ ਹੈ ਕਿ ਸਾਨੂੰ ਦੁੱਖ ਸੁੱਖ 'ਚ ਵੀ ਪਰਮਾਤਮਾ ਨੂੰ ਸ਼ੁਕਰੀਆ ਕਰਨਾ ਚਾਹੀਦਾ, ਦੁੱਖ 'ਚ ਵੀ ਸ਼ੁਕਰੀਆ ਕਰਨਾ ਚਾਹੀਦਾ।
0: ਬਿਲਕੁਲ ਜੀ, ਬਿਲਕੁਲ।
1: ਹਾਂਜੀ, ਉਹਦੀ ਰਜ਼ਾ 'ਚ ਰਹਿਣਾ ਚਾਹੀਦਾ।
0: ਵਾਹ ਵਾਹ, ਬਿਲਕੁਲ ਸਹੀ ਕਿਹਾ ਜੀ ਤੁਸੀਂ ਪ੍ਰਵੀਨ ਜੀ। ਇੱਕ ਗੱਲ ਦੱਸੋ ਪ੍ਰਵੀਨ ਜੀ, ਜਦੋਂ ਤੁਸੀਂ ਛੋਟੇ ਹੁੰਦੇ ਸੀਗੇ, ਸਕੂਲ ਜਾਂਦੇ ਸੀਗੇ, ਤੇ ਜਦੋਂ ਮੀਂਹ ਪੈ ਜਾਂਦਾ ਸੀਗਾ, ਤੇ ਉਦੋਂ ਮਤਲਬ ਤੁਸੀਂ ਛੁੱਟੀ ਕਰ ਲੈਂਦੇ ਸੀ ਜਾਂ ਘਰ ਦੇ ਕੁੱਟ ਕੇ ਸਕੂਲ ਭੇਜਦੇ ਹੁੰਦੇ ਸੀਗੇ?
1: ਨਹੀਂ, ਇਹ ਛੁੱਟੀ ਕਰ ਲਈ ਦੀ ਸੀ।
0: ਛੁੱਟੀ ਕਰ ਲੈਂਦੇ ਸੀਗੇ, ਤੇ ਛੁੱਟੀ ਕਰਕੇ ਕੀ ਕਰਦੇ ਸੀਗੇ?
1: ਬਸ ਬਾਰਿਸ਼ ਨੂੰ ਨਹਾਉਂਦੇ ਹੁੰਦੇ ਸੀ।
0: ਤੇ ਕੁੱਟਦੇ ਨਹੀਂ ਸੀ ਹੁੰਦੀ ਮੰਮੀ?
1: ਉਹ ਘੱਟ ਪਈ ਕੁੱਟ ਜੀ,
0: ਘੱਟ ਪਈ। ਤੇ ਪਾਪਾ?
1: ਹਾਂਜੀ, ਪਾਪਾ ਕੁੱਟਦੇ ਸੀ।
0: ਤੇ ਉਹ ਨਹੀਂ ਸੀ ਕੁੱਟਦੇ ਕਿ ਮੀਂਹ 'ਚ ਨਹਾਈ ਜਾਂਦੇ ਹੋ, ਬਿਮਾਰ ਹੋ ਜਾਓਗੇ, ਬੁਖਾਰ ਹੋ ਜਾਊਗਾ?
1: ਨਹੀਂ, ਕਹਿੰਦੇ ਇਹਨਾਂ ਨੂੰ ਨਹਾਉਂਦੇ, ਆਪਣੀ ਮਰਜ਼ੀ ਕਰਨ ਦੇ ਬੱਚੇ ਹੈਗੇ ਆ ਜੀ।
0: ਵਾਹ ਜੀ ਵਾਹ, ਬੜੀ ਵਧੀਆ ਗੱਲ ਹੈ ਜੀ। ਤੇ ਤੁਸੀਂ ਵੀ ਇਦਾਂ ਹੀ ਕਰਦੇ ਹੋ ਅੱਗੇ, ਬੱਚਿਆਂ ਨੂੰ ਖੇਡਣ ਦਿੰਦੇ ਹੋ ਮੀਂਹ 'ਚ?
1: ਹਾਂਜੀ, ਬਿਲਕੁਲ ਜੀ।
0: ਅੱਛਾ, ਤੇ ਮੀਂਹ 'ਚ ਖਾਣਾ ਪੀਣਾ ਕੀ ਪਸੰਦ ਹੈ ਬਾਰਿਸ਼ ਦੇ ਮੌਸਮ 'ਚ ਤੁਹਾਨੂੰ?
1: ਇੱਕ ਜੇ ਪੂੜੇ ਹੋ ਗਏ।
0: ਹਾਂ, ਬੇਸਣ ਦੇ ਪੂੜੇ?
1: ਪੂੜੇ, ਹਾਂਜੀ, ਪੂੜੇ ਹੁੰਦੇ ਆ ਮਿੱਠੇ।
0: ਕਿਹੜੇ ਵਾਲੇ ਭਲਾ?
1: ਮਿੱਠੇ ਪੂੜੇ ਹੁੰਦੇ ਆ
0: ਜਿਹੜੇ ਖੀਰ ਨਾਲ ਖਾਈਦੇ ਆ।
1: ਹਾਂਜੀ, ਖੀਰ ਵੀ ਬਣਾਈ ਦੀ ਹੈ।
0: ਅੱਛਾ,
1: ਹਾਂਜੀ।
0: ਅੱਛਾ, ਤੇ ਹੋਰ ਕੀ ਖਾਣਾ ਪਸੰਦ ਕਰਦੇ ਹੋ?
1: ਬਾਕੀ ਇੱਕ ਬਲਾਂਜੀ ਹੁੰਦੀ ਅੰਬਾਂ ਦੀ,
0: ਅੱਛਾ,
1: ਮਿੱਠਾ ਪਾ ਕੇ ਉਹ ਖਾਈ ਦੀ ਹੈ।
0: ਅੱਛਾ, ਹੋਰ?
1: ਹੋਰ ਬਾਕੀ ਬਹੁਤ ਚੀਜ਼ਾਂ ਹੈਗੀਆਂ ਜੀ। ਹਾਂ, ਬਾਰਿਸ਼ ਦਾ ਫਾਇਦਾ ਵੀ ਹੈਗਾ ਆ।
0: ਅੱਛਾ,
1: ਤੇ ਨੁਕਸਾਨ ਵੀ ਹੈਗਾ ਆ।
0: ਕੀ ਫਾਇਦਾ ਤੇ ਕੀ ਨੁਕਸਾਨ?
1: ਇਸ ਤਰ੍ਹਾਂ ਜਿੱਦਾਂ ਬਾਰਿਸ਼ ਪੈ ਜਾਂਦੀ ਨਾ ਸ਼ਹਿਰ 'ਚ, ਉਹ ਫਿਰ ਗੱਡੀ ਆਸਤਾ ਚਲਾਉਣੀ ਚਾਹੀਦੀ, ਗੱਡੇ ਹੁੰਦੇ ਥੱਲੇ, ਉਹ ਫਿਰ ਆਸਤਾ ਹੀ ਚਲਾਉਣੀ ਚਾਹੀਦੀ ਹੈ, ਨਾਲੇ ਪਾਣੀ ਵੀ ਹੁੰਦਾ ਜਾਂਦਾ, ਉਹ ਕਿਸੇ ਦਾ ਪੈਣਾ ਨਹੀਂ ਚਾਹੀਦਾ।

0: ਤੇ ਇੱਕ ਹੋਰ ਗੱਲ ਖਾਸ, ਜਿੱਦਾਂ ਹੁਣ ਬਰਸਾਤਾਂ ਹੈਗੀਆਂ ਨਾ, ਤੇ ਚੱਪਲ ਪਾ ਕੇ ਬਟਨ ਓਨ ਕਰਨਾ ਚਾਹੀਦਾ, ਕਰੰਟ ਆ ਜਾਂਦਾ ਯਾਰ।
1: ਬਿਲਕੁਲ ਬਿਲਕੁਲ,
0: ਹਾਂਜੀ
1: ਚਲੋ ਬੜਾ ਵਧੀਆ ਲੱਗਾ ਜੀ ਪ੍ਰਵੀਨ ਜੀ ਗੱਲਬਾਤ ਕਰਕੇ। ਤੇ ਗਾਣਾ ਦੱਸੋ ਕਿਹੜਾ ਸੁਣੋਗੇ?
0: ਗਾਣਾ ਤੁਸੀਂ ਅਦਾਲਤ ਦਾ ਸੁਣਾ ਦਿਓ, ਹਮਕੋ ਐਸਾ ਵੈਸਾ ਨਾ ਸਮਝੋ। ਵੈਸੇ ਬੇਟੇ ਇੱਕ ਰਿਕੁਐਸਟ ਹੈ,
1: ਹਾਂਜੀ,
0: ਮਤਲਬ ਕਿ ਕੋਈ ਆਵਾਜ਼ ਬਦਲ ਕੇ ਨਾ, ਨਾਮ ਬਦਲ ਕੇ ਨਾ ਆਵੇ। ਸਾਡੇ ਦੋਸਤ ਹੈਗੇ ਸ਼ਮੀ ਵਰਮਾ ਜੀ, ਉਹ ਨਾਮ ਬਦਲ ਕੇ ਆਉਂਦੇ ਨੇ ਤਾਂ ਚੰਗਾ ਨਹੀਂ ਲੱਗਦਾ, ਆਪਣੇ ਅਸਲੀ ਨਾਮ ਤੇ
1: ਆਵੇ। ਕੋਈ ਗੱਲ ਨਹੀਂ ਜੀ, ਸ਼ੁਕਰੀਆ ਜੀ ਫੋਨ ਕਰਨ ਦੇ ਲਈ।
0: ਸ਼ੁਕਰੀਆ ਜੀ,
1: ਸ਼ੁਕਰੀਆ। ਸੋ ਪ੍ਰਵੀਨ ਜੀ ਨੇ ਬਾਰਿਸ਼ ਦੇ ਫਾਇਦੇ ਵੀ ਗਿਣਾਏ ਅਤੇ ਜਿਹੜੇ ਨੁਕਸਾਨ ਨੇ ਉਹ ਵੀ ਗਿਣਾਏ ਨੇ, ਅਤੇ ਇੱਦਾਂ ਹੀ ਆਪਾਂ ਤੁਹਾਡੇ ਨਾਲ ਵੀ ਗੱਲਬਾਤ ਕਰਾਂਗੇ। ਕਿੱਦਾਂ ਕਰਾਂਗੇ? ਜੇ ਤੁਸੀਂ ਨੰਬਰ ਡਾਇਲ ਕਰੋਗੇ 0181-2342-174 0181-2342-174।
2: ਅਰੇ ਹਮਕਾ ਕਾ ਸਮਝਤ ਹੋ, ਕਾ ਕਹਾ, ਕਾ ਸਮਝਤ ਹੋ, ਹਮਕਾ ਐਸਾ।

0: ਵਾਹ ਜੀ ਵਾਹ ਜੀ ਵਾਹ। ਜਗਜੀਤ ਸਿੰਘ ਖੁਰਾ ਦੇ ਇਸ ਗੀਤ ਦੇ ਵਿੱਚ ਨਾ ਇੱਕ ਲਾਈਨ ਆਉਂਦੀ ਹੈ ਕਿ ਬਾਰ ਬਾਰ ਲਾਉਣਾ ਪਵੇ ਕੋਠੇ ਦੇ ਮੰਜਿਆਂ ਨੂੰ, ਅਤੇ ਮੈਨੂੰ ਨਾ ਸਾਡਾ ਬਚਪਨ ਯਾਦ ਆ ਗਿਆ, ਕਿਉਂਕਿ ਬਚਪਨ ਦੇ ਵਿੱਚ ਨਾ ਸਾਡੀ ਜੁਆਇੰਟ ਫੈਮਿਲੀ ਹੁੰਦੀ ਸੀਗੀ, ਅਤੇ ਅਸੀਂ ਸਾਰੇ ਹੀ ਨਾ ਗਰਮੀਆਂ ਦੇ ਮਹੀਨੇ ਉੱਪਰ ਚਲ ਜਾਂਦੇ ਹੁੰਦੇ ਸੀਗੇ ਛੱਤ 'ਤੇ ਸੌਣ ਵਾਸਤੇ, ਕਿਉਂਕਿ ਛੱਤ 'ਤੇ ਨਾ ਬੜਾ ਹੀ ਸੋਹਣੀ ਹਵਾ ਚੱਲਦੀ ਹੁੰਦੀ ਸੀ ਅਤੇ ਮਜ਼ਾ ਆਉਂਦਾ ਸੀਗਾ ਸੌਣ ਦਾ। ਅਤੇ ਜਿੱਦਾਂ ਹੀ ਸੌਣ ਦਾ ਮਹੀਨਾ ਸ਼ੁਰੂ ਹੋ ਜਾਣਾ ਅਤੇ ਅਸੀਂ ਕੀ ਕਰਨਾ, ਸਾਨੂੰ ਤਾਂ ਆਦਤ ਪਈ ਹੋਈ ਸੀਗੀ ਉੱਪਰ ਸੌਣ ਦੀ, ਅਸੀਂ ਫਿਰ ਮੰਜੀਆਂ ਲਾ ਕੇ ਟਿੱਟਾਂ ਵਾਂਗੂ ਛੱਤ 'ਤੇ ਚਲ ਜਾਣਾ, ਅਤੇ ਰਾਤ ਨੂੰ ਜਦੋਂ ਮੀਂਹ ਪੈਣਾ ਤਾਂ ਫਿਰ ਅੱਧੀ ਨੀਂਦ ਬਿਸਤਰੇ ਮੰਜੇ ਥੱਲੇ ਲੈ ਕੇ ਜਾਣੇ, ਅਤੇ ਨੀਂਦ ਵੱਖਰੀ ਖਰਾਬ ਹੁੰਦੀ ਸੀ। ਪਰ ਉਹ ਜਿਹੜਾ ਮਸਾ ਸੀਗਾ ਨਾ ਸੌਣ ਦੇ ਮਹੀਨੇ ਦਾ ਉਸ ਬਚਪਨ ਦੇ ਵਿੱਚ, ਉਹ ਗੱਲਬਾਤ ਹੀ ਹੋਰ ਸੀਗੀ। ਅੱਜ ਦੇ ਸਮੇਂ ਦੇ ਵਿੱਚ ਆਪਾਂ ਚਲੋ ਏ ਸੀ ਲਾ ਕੇ ਕਮਰਿਆਂ ਦੇ ਅੰਦਰ ਬਹਿ ਜਾਂਦੇ ਹਾਂ, ਪਰ ਜਿਹੜਾ ਉਹ ਮਜ਼ਾ ਸੀਗਾ ਨਾ ਉਹ ਕੋਈ ਹੋਰ ਹੀ ਸੀਗਾ, ਉਹਦੇ ਵਰਗੀ ਕੋਈ ਰੀਸ ਨਹੀਂ। ਅਤੇ ਇੱਦਾਂ ਦੀ ਹੀ ਕਿਸੇ ਕਹਾਣੀ ਆ, ਅਤੇ ਆਪਣੇ ਜਿਹੜੇ ਹੈਗੇ ਨੇ ਜ਼ਿੰਦਗੀ ਦੇ ਪਲ ਸਾਡੇ ਨਾਲ ਸਾਂਝੇ ਕਰਨ ਵਾਸਤੇ ਇੱਕ ਹੋਰ ਕਾਲਰ ਜੁੜ ਗਏ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਮੈਡਮ ਨਮਸਕਾਰ ਜੀ।
0: ਨਮਸਕਾਰ ਜੀ।
1: ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਬੋਲ ਰਹੇ ਜੀ।
0: ਰਜੇਸ਼ ਜੈਨ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ, ਐਨ ਤੁਹਾਡੇ ਵਾਂਗੂ ਖੜ ਕਰ ਰਹੇ ਹਾਂ।
0: ਵਾਹ ਜੀ ਵਾਹ। ਰਜੇਸ਼ ਜੈਨ ਜੀ, ਜਿੱਦਾਂ ਤੁਸੀਂ ਸਾਡਾ ਆਪਣਾ ਪਤਾ ਦੱਸਿਆ ਹੈ ਨਾ, ਅਸੀਂ ਜੇ ਕੋਈ ਚਿੱਠੀ ਪੱਤਰ ਪਾਣੀ ਹੋਵੇ ਨਾ ਤੁਹਾਨੂੰ ਬੜੀ ਆਸਾਨੀ ਨਾਲ ਪਾ ਸਕਦੇ ਹਾਂ।
1: ਹਾਂਜੀ ਹਾਂਜੀ, ਬਹੁਤ ਮੇਰਾ ਫੇਮਸ ਨਾਮ ਹੈ ਜੀ, ਆਕਾਸ਼ਵਾਣੀ ਤੋਂ ਹੋਇਆ, ਰਜੇਸ਼ ਜੈਨ ਬਿੱਟੂ ਪੁਰਾਣੀ ਮੰਡੀ ਮੁੱਲਾਪੁਰ, ਰੇਡੀਓ ਲਿਸਨਰ ਲਿਖ ਦਿਓ, ਡਾਕ ਮੇਰੀ ਸਿੱਧੀ ਘਰੇ ਪਹੁੰਚ ਜਾਂਦੀ ਹੈ।
0: ਠੀਕ ਹੈ ਜੀ, ਠੀਕ ਹੈ, ਕੋਈ ਨਹੀਂ, ਅਸੀਂ ਵੀ ਕਿਸ ਦਿਨ ਚਾਹ ਪੀਣ ਦਾ ਮਨ ਕੀਤਾ ਨਾ, ਫਿਰ ਆ ਜਾਂਗੇ ਤੁਹਾਡੇ ਵੱਲ।
1: ਆਜੋ ਆਜੋ ਪਨੀਰ ਵਾਲੇ।

0: ਪਕੌੜੇ ਨਾਲ ਬਾਲੂ ਸ਼ਾਹੀਆਂ ਤੁਹਾਨੂੰ ਐਨ ਖਵਾਵਾਂਗੇ ਵਧੀਆ।
1: ਨਹੀਂ ਜਿੱਦਣ ਮੀਂਹ ਪਊਗਾ ਉਦਣ ਆਵਾਂਗੇ ਅਸੀਂ, ਗਰਮੀ ਚ ਪੀਂ ਦੇ ਪਕੌੜੇ ਜਿੱਦਣ ਹੁਣ ਮੀਂਹ ਪੈਣਾ ਅਸੀਂ ਤੁਹਾਡੇ ਵੱਲ ਆਵਾਂਗੇ, ਤੁਸੀਂ ਤਿਆਰ ਰੱਖਿਓ।
0: ਪੱਕਾ ਜੀ ਪੱਕਾ, ਹਾਂਜੀ ਤਿਆਰ ਹੈ, ਮੋਸਟ ਵੈਲਕਮ।
1: ਥੈਂਕ ਯੂ ਜੀ, ਥੈਂਕ ਯੂ। ਹੋਰ ਕੀ ਕਰੀ ਜਾਂਦੇ ਹੋ ਜੀ?
0: ਬਸ ਦੁਕਾਨ ਤੇ ਬੈਠੇ ਆ ਜੀ, ਡਿਊਟੀ ਦੇ ਰਹੇ ਆ, ਦੁਕਾਨ ਤੇ ਕਢਾਈ ਦਾ ਕੰਮ ਆਪਣਾ।
1: ਕਢਾਈ ਦਾ ਕੰਮ ਹੈ?
0: ਹਾਂਜੀ।
1: ਫਿਰ ਜਿਹੜੀਆਂ ਕਸਟਮਰਸ ਆਉਂਦੇ ਨੇ ਜ਼ਿਆਦਾਤਰ ਲੇਡੀਜ਼ ਹੀ ਹੋਣਗੀਆਂ?
0: ਲੇਡੀਜ਼ ਵੀ ਜੈਂਟਸ ਵੀ, ਮੈਂ ਰਹਾਂ ਜੀ, ਕਢਾਈ ਤਾਂ ਛੱਡਦੀ ਆ, ਪੀਕੋ ਰੱਬੂ ਦਾ ਕੰਮ ਜ਼ਿਆਦਾ ਆ ਮੇਰੇ ਕੋਲ।
1: ਅੱਛਾ ਜੀ। ਜਾਂ
0: ਟੇਲਿੰਗ ਮਟੀਰੀਅਲ ਆ, ਝੰਡੇ ਬਣਾਉਂਦਾ ਵਾਂ।
1: ਅੱਛਾ ਜੀ।
0: ਧਾਰਮਿਕ ਚਾਦਰਾਂ ਬਣਾਉਂਦਾ। ਹਾਂਜੀ।
1: ਅੱਛਾ ਜੀ। ਤੇ ਜਿਹੜੇ ਤੁਹਾਡੇ ਤੋਂ ਲੇਡੀਜ਼ ਆਉਂਦੀਆਂ ਨੇ ਉਹ ਤੰਗ ਕਰਦੀਆਂ ਨੇ?
0: ਉਹ ਮਾੜਾ ਮੋਟਾ ਤਾਂ ਕਰਦੀਆਂ ਹੁੰਦੀਆਂ ਜੀ, ਉਹ ਤਾਂ ਫਿਤਰਤ ਹੈ ਜੀ ਉਹਨਾਂ ਦੀ।
1: ਫਿਤਰਤ? ਫਿਤਰਤ ਕੀ ਹੁੰਦੀ ਹੈ ਜੀ, ਕੀ ਫਿਤਰਤ ਹੁੰਦੀ ਹੈ ਦੱਸਿਓ ਮਾੜਾ ਜਿਹਾ।
0: ਫਿਤਰਤ ਆ ਰੇਟ ਘੱਟ ਵੱਧ ਕਰਨਾ, ਆ ਨਹੀਂ ਆਇਆ ਨਹੀਂ ਆਇਆ ਕਰਨਾ। ਥੋੜੇ ਬਹੁਤੇ ਝੱਲਣੇ ਪੈਂਦੇ ਨਖਰੇ ਲੇਡੀਜ਼ ਦੇ।
1: ਤੇ ਤੁਸੀਂ ਫਿਰ ਸਹਿ ਲੈਂਦੇ ਹੋ ਕਿ ਕੋਈ ਨਹੀਂ ਕਸਟਮਰ?
0: ਹਾਂਜੀ ਹਾਂਜੀ, ਸਹਿਣੇ ਪੈਂਦੇ ਜੀ, ਗਾਹਕ ਜੇ ਨਾ ਚੱਲਾਂਗੇ ਗਾਹਕ ਦੌੜ ਜੂਗਾ, ਮੁੜ ਕੇ ਆਉਣਾ ਨਹੀਂ ਫਿਰ।
1: ਬਿਲਕੁਲ ਜੀ, ਬਿਲਕੁਲ। ਤੇ ਗੱਲ ਦੱਸੋ ਜੀ ਬਿੱਟੂ ਜੀ।
0: ਹਾਂਜੀ।
1: ਮੀਂਹ ਜਿੱਦਾਂ ਕਹਿੰਦੇ ਨੇ ਕਿ ਇਸ ਸਾਲ ਥੋੜੇ ਘੱਟ ਪੈਣੇ ਨੇ।
0: ਹਾਂਜੀ।
1: ਤੇ ਆਪਾਂ ਵੇਖ ਵੀ ਰਹੇ ਹਾਂ ਘੱਟ ਪੈਂਦੇ ਨੇ।

0: ਆ ਨਹੀਂ ਆਇਆ ਨਹੀਂ ਆਇਆ ਕਰਨਾ ਥੋੜੇ ਬਹੁਤੇ ਝੱਲਣੇ ਪੈਂਦੇ ਨਖਰੇ ਲੇਡੀਜ਼ ਦੇ।
1: ਤੇ ਤੁਸੀਂ ਫਿਰ ਸਹਿ ਲੈਂਦੇ ਹੋ ਕਿ ਕੋਈ ਨਹੀਂ
0: ਹਾਂਜੀ
1: ਕਸਟਮਰ
0: ਹਾਂਜੀ
1: ਹੈ?
0: ਸਹਿਣੇ ਪੈਂਦੇ ਆ ਜੀ, ਗਾਹਕ ਜੇ ਨਾ ਚੱਲਾਂਗੇ ਗਾਹਕ ਦੌੜ ਜੂਗਾ ਮੁੜ ਕੇ ਆਉਣਾ ਨਹੀਂ ਫਿਰ।
1: ਬਿਲਕੁਲ ਜੀ ਬਿਲਕੁਲ। ਤੇ ਗੱਲ ਦੱਸੋ ਜੀ ਬਿੱਟੂ ਜੀ,
0: ਹਾਂਜੀ
1: ਮੀਂਹ ਜਿੱਦਾਂ ਕਹਿੰਦੇ ਨੇ ਕਿ ਇਸ ਸਾਲ ਥੋੜੇ ਘੱਟ ਪੈਣੇ ਨੇ,
0: ਹਾਂਜੀ
1: ਤੇ ਆਪਾਂ ਵੇਖ ਵੀ ਰਹੇ ਹਾਂ ਘੱਟ ਪੈਂਦੇ ਨੇ, ਲੁਧਿਆਣੇ ਦਾ ਕੀ ਹਾਲ ਚਾਲ ਹੈ, ਲੁਧਿਆਣੇ ਕਿੰਨਾ
0: ਸਾਡੇ ਵੀ
1: ਮੀਂਹ
0: ਘੱਟ
1: ਪੈ
0: ਹੀ
1: ਰਿਹਾ।
0: ਆ ਜੀ, ਮੈਂ ਵੀ ਰਾਤ ਸੁੱਤਾ ਪਿਆ ਸੀਗਾ
1: ਅੱਛਾ
0: ਤੇ ਸਵੇਰੇ ਪਤਾ ਲੱਗਿਆ ਬਾਣੀ ਬਾਣੀ ਹੋਇਆ ਪਿਆ।
1: ਅੱਛਾ,
0: ਹਾਂਜੀ
1: ਮਤਲਬ ਤੁਹਾਡੇ
0: ਮੈਂ ਕਿਹਾ ਹਾਂਜੀ
1: ਸੁੱਤੇ ਪਿਆ ਹੀ ਮੀਂਹ ਪੈ ਗਿਆ।
0: ਹਾਂਜੀ ਤੜਕੇ ਤੜਕੇ ਪਿਆ ਜੀ, ਖੜਕਾ ਬਹੁਤ ਹੋ ਰਿਹਾ ਸੀ। ਮੇਰਾ ਮੈਂ ਘਰ ਬਣਾ ਰਿਹਾ, ਮਤਲਬ ਲੈਂਟਰ ਦੇ ਉੱਤੇ ਪਾਣੀ ਜਮ੍ਹਾਂ ਹੋ ਗਿਆ ਸੀ, ਸਾਰਾ
1: ਹੋ
0: ਪਾਣੀ ਕੱਢਿਆ ਮੈਂ, ਅੱਜ ਸਟਰਿੰਗ ਖੁਲਵਾ ਨਹੀਂ ਗਈ।
1: ਓਏ ਹੋਏ ਹੋਏ ਹੋਏ, ਮੀਂਹ ਵੀ ਨਹੀਂ ਵੇਖਣ ਨੂੰ ਮਿਲਿਆ ਤੇ ਮੁਸ਼ਕਤ ਵੱਖਰੀ ਹੋ ਗਈ।
0: ਕੋਈ ਗੱਲ ਨਹੀਂ, ਪਰਮਾਤਮਾ ਦੇ ਰੰਗ ਉਹਦੀ ਰਜਾ ਵਿੱਚ ਰਹਿਣਾ ਚਾਹੀਦਾ,
1: ਬਿਲਕੁਲ
0: ਦੁੱਖ
1: ਜੀ
0: ਵੀ ਆ
1: ਬਿਲਕੁਲ।
0: ਸੁੱਖ ਵੀ ਆ, ਸਾਰਾ ਕੁਝ ਹੀ ਹੈ ਜੀ।
1: ਅੱਛਾ ਗੱਲ ਦੱਸੋ, ਜਦੋਂ ਮੀਂਹ ਪੈਂਦਾ ਹੈ ਤੇ ਤੁਹਾਨੂੰ ਸਭ ਤੋਂ ਵਧੀਆ ਮਤਲਬ ਕੀ ਵਧੀਆ ਲੱਗਦਾ ਹੈ ਕਰਨਾ?
0: ਮੀਂਹ ਪੈਂਦਾ ਤੇ ਵਧੀਆ ਵੀ, ਪਰ ਮੀਂਹ ਨਾਲ ਗੰਦਗੀ ਜਾ ਰਿਹਾ ਪੈਂਦੀ, ਮੈਨੂੰ ਉਹ ਬਹੁਤ ਭੈੜੀ ਲੱਗਦੀ ਹੈ ਜਿਹੜੇ
1: ਅੱਛਾ।
0: ਸੜਕਾਂ ਤੇ ਪਾਣੀ ਜਮ੍ਹਾਂ ਹੋ ਜਾਂਦਾ, ਲੋਕੀ ਪਲਾਸਟਿਕ ਦੇ ਲਿਫਾਫੇ ਚੱਕ ਚੱਕ ਸਿੱਟ ਦਿੰਦੇ ਨਾਲੀਆਂ 'ਚ, ਇਹ ਵੀ ਕੰਮ ਕਰਨਾ ਚਾਹੀਦਾ।
1: ਬਿਲਕੁਲ ਜੀ ਬਿਲਕੁਲ, ਸਾਨੂੰ ਪੂਰੀ
0: ਹਾਂਜੀ
1: ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣਾ ਆਲਾ ਦੁਆਲਾ ਸਾਫ਼ ਰੱਖੀਏ, ਕਿਉਂਕਿ ਅਖੀਰ ਨੂੰ ਅਸੀਂ ਵਿਚਰਨਾ ਹੈ ਆਪਣੇ ਇਸ ਵਾਤਾਵਰਣ ਦੇ ਵਿੱਚ, ਤੇ ਇਹਨੂੰ ਜਿੰਨਾ ਸਾਫ਼
0: ਬਿਲਕੁਲ
1: ਰੱਖਾਂਗੇ
0: ਜੀ,
1: ਉਨਾ ਹੀ
0: ਮੱਛਰ
1: ਸਾਡੀ
0: ਹੋਊਗਾ,
1: ਸਿਹਤ ਲਈ
0: ਬਿਮਾਰੀਆਂ
1: ਜ਼ਰੂਰੀ ਹੈ।
0: ਹੋਣਗੀਆਂ, ਫਿਰ ਫਾਇਰ ਡਾਕਟਰਾਂ ਨੂੰ ਪੈਸੇ ਦੇਵਾਂਗੇ ਕੀ
1: ਬਿਲਕੁਲ
0: ਫਾਇਦਾ।
1: ਜੀ ਬਿਲਕੁਲ। ਚਲੋ ਬਿੱਟੂ ਜੀ, ਗਾਣਾ ਦੱਸੋ ਕਿਹੜਾ ਸੁਣੋਗੇ?
0: ਗਾਣਾ ਜੀ, ਕਾਲੀ ਘਟਾ ਸ਼ਾਹੀ ਪ੍ਰੇਮ ਰੁੱਤ ਆਈ ਆਈ ਆਈ ਤੇਰੀ ਯਾਦ ਆਈ,
1: ਹਾਏ ਹਾਏ, ਕਿਹਦੀ ਯਾਦ ਆ ਰਹੀ ਹੈ ਅੱਜ?
0: ਪੁਰਾਣੀ ਸਹੇਲੀ ਦੀ ਯਾਦ ਆ ਗਈ।
1: ਪੁਰਾਣੀ ਸਹੇਲੀ? ਹੋਏ ਹੋਏ ਹੋਏ ਹੋਏ, ਚਲੋ ਬੜਾ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ।
0: ਓਕੇ ਜੀ, ਧੰਨਵਾਦ ਜੀ, ਪਰਮਾਤਮਾ ਤੁਹਾਨੂੰ ਬਹੁਤ ਤਰੱਕੀਆਂ ਬਖਸ਼ੇ, ਪ੍ਰੋਗਰਾਮ ਨੂੰ ਜੀ ਬਹੁਤ ਵਧੀਆ ਪੇਸ਼ ਕਰਦੇ ਹੋ।
1: ਸ਼ੁਕਰੀਆ ਜੀ ਸ਼ੁਕਰੀਆ,
0: ਧੰਨਵਾਦ
1: ਧੰਨਵਾਦ ਜੀ। ਸੋ ਇਹਨਾਂ ਨੇ ਤਾਂ ਕਹਿ ਦਿੱਤਾ ਕਿ ਕਾਲੀ ਘਟਾ ਆਈ ਪ੍ਰੇਮ ਰੁੱਤ ਆਈ ਤੇ ਨਾਲੇ ਤੇਰੀ ਯਾਦ ਵੀ ਆਈ, ਤੇ ਹੁਣ ਯਾਦ ਇਹਨਾਂ ਨੂੰ ਦੱਸਦਾ ਕਿ ਪੁਰਾਣੀ ਜਿਹੜੀ ਪੁਰਾਣੀ ਸਹੇਲੀ ਦੀ ਸੀ ਉਹਦੀ ਯਾਦ ਆ ਰਹੀ ਇਹਨਾਂ ਨੂੰ। ਪਰ ਚਲੋ ਕੋਈ ਗੱਲ ਨਹੀਂ, ਅਸੀਂ ਤੁਹਾਡੇ ਲਈ ਜਿਹੜਾ ਗਾਣਾ ਤੁਸੀਂ ਫਰਮਾਇਸ਼ ਕੀਤੀ ਹੈ ਜ਼ਰੂਰ ਚਲਾਵਾਂਗੇ, ਤੇ ਜਿਹੜੇ ਸਾਡੇ ਲਿਸਨਰ ਅਜੇ ਵੀ ਸੁਣ ਰਹੇ ਨੇ ਬਈ ਤੁਸੀਂ ਸੁਣੋ ਨਾ, ਫੋਨ ਚੱਕੋ ਤੇ ਨੰਬਰ ਡਾਇਲ ਕਰੋ 0181 2342174 0181 2342174, ਫਿਰ ਅਸੀਂ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਤੇ ਤੁਹਾਡੇ ਫਰਮਾਇਸ਼ੀ ਗਾਣੇ ਵੀ ਸੁਣਾਂਗੇ।

0: ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹੈਲੋ ਜਲੰਧਰ ਆਪਣੀ ਦੋਸਤ ਅਤੇ ਹੋਸਟ ਆਰਜੇ ਰੀਆ ਦੇ ਨਾਲ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਪਏ ਹਾਂ ਕਿ ਕਿਵੇਂ ਇਸ ਸਾਲ ਜਿਹੜੀ ਬਾਰਿਸ਼ ਹੈ ਉਹਨੇ ਹਾਲੇ ਤੱਕ ਤਾਂ ਸਾਨੂੰ ਨਿਰਾਸ਼ ਹੀ ਕੀਤਾ ਹੈ ਕਿਉਂਕਿ ਜ਼ਿਆਦਾ ਗਰਜ ਬਰਸ ਕੇ ਪੈ ਨਹੀਂ ਰਹੀ ਅਤੇ ਅਸੀਂ ਉਡੀਕ ਕਰ ਰਹੇ ਹਾਂ ਕਿ ਕਦੋਂ ਸਾਨੂੰ ਗਰਮੀ ਤੋਂ ਰਾਹਤ ਮਿਲੂਗੀ, ਬਾਰਿਸ਼ ਆਊਗੀ ਅਤੇ ਬਾਰਿਸ਼ ਦੇ ਵਿੱਚ ਅਸੀਂ ਸਾਰੇ ਜੋ ਕਿ ਇਹਦੀ ਉਡੀਕ ਕਰ ਰਹੇ ਹਾਂ, ਸਾਡੀ ਉਡੀਕ ਜਿਹੜੀ ਹੈਗੀ ਆ ਅਖੀਰਕਾਰ ਖਤਮ ਹੋਏਗੀ। ਫਿਲਹਾਲ ਜਿਹੜੀ ਉਡੀਕ ਹੈ ਤੁਹਾਡੀ ਕਾਲਸ ਦੀ ਉਹ ਖਤਮ ਹੋ ਰਹੀ ਹੈ ਕਿਉਂਕਿ ਸਾਡੇ ਜਿਹੜੇ ਅਗਲੇ ਕਾਲਰ ਨੇ ਸਾਡੇ ਨਾਲ ਜੁੜ ਗਏ ਨੇ, ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ,
1: ਮੈਂ ਰਮੇਸ਼ ਕੁਮਾਰ ਜੀ, ਭਾਰਗੋ ਕੈਂਪ ਤੋਂ।
0: ਰਮੇਸ਼ ਕੁਮਾਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਹਾਂਜੀ, ਤੁਹਾਡਾ ਵੀ ਸਵਾਗਤ ਹੈ। ਕੋ ਕੰਮ ਜੀ,
0: ਕੀ ਕਰੀ ਜਾਂਦੇ ਹੋ?
1: ਹਾਂਜੀ,
0: ਮੈਂ ਕਿਹਾ ਕੀ ਕਰੀ ਜਾਂਦੇ ਹੋ?
1: ਬਸ ਬਾਰਿਸ਼ ਖਤਮ ਹੋਈ ਸੀ, ਥੋੜਾ ਜਿਹਾ ਬਾਹਰ ਆਨੰਦ ਲੈ ਰਹੇ ਸੀ, ਮੈਂ ਥੋੜਾ ਬਾਹਰ ਘੁੰਮੀ ਆ ਥੋੜਾ ਜਿਹਾ।
0: ਅੱਛਾ ਜੀ,
1: ਹਾਂਜੀ।
0: ਤੇ ਇੱਕ ਮਿੰਟ ਰੁਕਿਓ ਜੀ।
1: ਹਾਂਜੀ ਹਾਂਜੀ
0: ਹਾਂਜੀ, ਰਮੇਸ਼ ਕੁਮਾਰ ਜੀ, ਕੀ ਹਾਲ ਚਾਲ ਨੇ, ਤੁਸੀਂ ਦੱਸੇ ਨੀ?
1: ਠੀਕ ਠਾਕ, ਵਧੀਆ ਮੈਡਮ ਜੀ, ਬਹੁਤ ਫਸਟ ਕਲਾਸ।
0: ਠੀਕ ਠਾਕ ਵਧੀਆ, ਬਹੁਤ ਵਧੀਆ ਕਿ ਚੜ੍ਹਦੀ ਕਲਾ?
1: ਚੜ੍ਹਦੀ ਕਲਾ, ਮੈਂ ਕਹਿੰਦਾ ਮੈਂ ਜੀ ਬਾਰਿਸ਼ ਮੈਂ ਕਹਿੰਦਾ ਰੋਜ਼ ਹੀ ਆਵੇ, ਮਿੰਟ ਬਾਅਦ ਆਵੇ, ਮਜ਼ਾ ਫਿਰ ਆਉਣਾ ਜੀ ਪੂਰਾ ਜੀ।
0: ਬਿਲਕੁਲ ਜੀ ਬਿਲਕੁਲ। ਅਤੇ ਬਾਰਿਸ਼ ਦੇ ਮੌਸਮ ਦੀ ਕੋਈ ਵਧੀਆ ਯਾਦ ਦੱਸੋ, ਕੋਈ ਸੁਣਾ ਦਿਓ ਸਾਨੂੰ।
1: ਬਸ ਬਾਰਿਸ਼ ਦੇ ਮੌਸਮ ਦੀ ਯਾਦ ਹੈਗੀ ਜੀ, ਆਪਾਂ ਫੁੱਲ ਖਰੀਦਣ ਗਏ ਸੀ ਜੀ ਇੱਕ ਵਾਰੀ ਫੁੱਲਾਂ ਵਾਲੀ ਮੰਡੀ ਜੀ।
0: ਅੱਛਾ ਜੀ।
1: ਹਾਂਜੀ ਹਾਂਜੀ, ਬਾਰਿਸ਼ ਇੰਨੀ ਆ ਰਹੀ ਸੀ ਜੀ, ਇੱਕਦਮ ਫਿਸਲਣ ਮੱਚੀ ਹੋਈ ਸੀ, ਇੱਕਦਮ ਜੀ ਫਿਸਲ ਗਿਆ ਜੀ ਪੈਰ ਦੀ, ਇੱਕਦਮ ਕੁੱਤਾ ਪਿੱਛੇ ਬਹਿ ਗਿਆ ਜੀ, ਛੋਟੇ ਜਿਹੇ ਕਰਦਾ ਕਾਲੇ ਜਿਹੇ ਰੰਗ ਦਾ। ਜਲਦੀ ਉਹਨਾਂ ਨੇ ਪਕੜਿਆ, ਪਕੜ ਕੇ ਬੰਦ ਕੀਤਾ ਚੰਗੀ ਤਰ੍ਹਾਂ ਪਿੰਜਰੇ ਦੇ ਵਿੱਚ ਜੀ, ਕੁੱਟਣ ਲੱਗੀ। ਮੈਂ ਕਹਿੰਦਾ ਨੇ ਮੈਨੂੰ ਫਿਰ ਵੀ ਤਰਸ ਆ ਗਿਆ, ਮੈਂ ਕਿਹਾ ਕੁੱਟਣਾ ਨੀ ਵਿਚਾਰੇ ਨੂੰ, ਨਾ ਨਾ ਕੋਈ ਗੱਲ, ਉਹ ਜਾਨਵਰਾਂ ਦੇ ਕੰਮ ਤਾਂ ਪਿੱਛੇ ਪੈਣਾ ਹੀ ਹੈ। ਹਾਂਜੀ
0: ਬਿਲਕੁਲ ਜੀ ਬਿਲਕੁਲ,
1: ਆਪਣੇ ਆਪ ਨੂੰ ਬੰਦੇ ਨੂੰ ਚੁਰਾਉਣਾ ਚਾਹੀਦਾ, ਦਿਮਾਗ ਸੋਚਣਾ ਚਾਹੀਦਾ।
0: ਬਿਲਕੁਲ ਬਿਲਕੁਲ।
1: ਮੈਂ ਫਿਰ ਕਿਸ਼ਤੀਆਂ ਉੱਥੇ ਬਣਾਉਣ ਲੱਗ ਗਿਆ, ਨਾਲ ਉਹ ਇੱਕ ਆ ਗਿਆ ਜਿੱਠਾ ਜਿਹਾ ਬੰਦਾ ਜੀ, ਹੋਰ ਵੀ ਕਹਿੰਦਾ ਜੀ ਮੈਨੂੰ ਅੱਗੇ ਬਣਾਉਣ ਦੇ ਕਿਸ਼ਤੀ। ਮੈਂ ਕਿਹਾ ਨਹੀਂ ਤੂੰ ਨੀ ਬਣਾਉਣੀ, ਮੈਂ ਕਿਹਾ ਤੂੰ ਬੱਚਾ, ਤੂੰ ਤਾਂ ਇੰਨਾ ਵੱਡਾ। ਕਹਿੰਦਾ ਨਹੀਂ ਯਾਰ ਮੈਨੂੰ ਬੱਚਾ ਸਮਝ ਲਾ, ਮੇਰਾ ਕਦ ਤੁਹਾਡੇ ਬਰਾਬਰ ਹੀ। ਮੈਂ ਕਿਹਾ ਨਹੀਂ ਨਹੀਂ ਨਹੀਂ, ਸਾਨੂੰ ਸ਼ਰਮ ਆਵੇ ਜੀ, ਅਸੀਂ ਉਹਨੂੰ ਨੇੜੇ ਨੀ ਲਿਆਏ, ਅਸੀਂ ਦੂਰ ਹੀ ਪਹੁੰਚਾਇਆ। ਮੈਂ ਕਿਹਾ ਨਾ ਨਾ ਨਾ ਅੰਕਲ ਜੀ, ਤੁਸੀਂ ਸਾਡੇ ਨੇੜੇ ਨੀ ਆਉਣਾ। ਬੜਾ ਛੋਟਾ ਗੱਲ ਸੀ ਵਿਚਾਰੇ ਦਾ, ਚਸ਼ਮਾ ਲੱਗਾ ਹੋਇਆ ਸੀ, ਮੈਂ ਕਿਹਾ ਐਵੇਂ ਡਿੱਗ ਪਿਆ ਤਾਂ ਐਵੇਂ। ਹਾਂਜੀ
0: ਨਹੀਂ, ਤੁਸੀਂ ਵੈਸੇ ਗਲਤ ਕੀਤਾ, ਔਰ ਨਾ ਨਾ ਹੈ, ਤੁਹਾਨੂੰ ਇੱਦਾਂ ਨਹੀਂ ਸੀ ਕਰਨਾ ਚਾਹੀਦਾ।
1: ਚੱਕਰ ਪਤਾ ਕੀ ਆ, ਅਸੀਂ ਨਿੱਕੇ ਨਿੱਕੇ ਸੀ ਤੇ ਉਹ ਹੈਗਾ ਸੀ ਇੰਨਾ ਵੱਡਾ, ਫਿਰ ਉਹ ਵੀ ਸ਼ਰਮ ਵਾਲੀ ਗੱਲ ਸੀ ਨਾ। ਨਹੀਂ ਤੇ ਅਸੀਂ ਫਿਰ ਪੂਜਾ ਕਰਨੀ ਸੀ ਮੰਦਰ ਦੇ ਵਾਸਤੇ, ਫੁੱਲ ਲੈਣ ਗਏ ਸੀ ਉੱਥੋਂ, ਚੱਕਰ ਇਹ ਸੀ ਨਾ। ਹਾਂ, ਅਸੀਂ ਜ਼ਿਆਦਾ ਦੇਰ ਲਾ ਦਿੰਦੇ, ਸਾਨੂੰ ਫਿਰ ਉੱਥੇ ਜੁੱਤੀਆਂ ਪੈਣੀਆਂ ਸੀ ਘਰੋਂ।
0: ਵੈਸੇ ਉੱਦਾਂ ਪੈਂਦੀ ਸੀ ਘਰੋਂ ਜੁੱਤੀਆਂ?
1: ਬਿਲਕੁਲ, ਮਾਂ ਪਿਓ ਕੋਲ ਡਰ ਲੱਗਦਾ ਮੈਡਮ ਜੀ, ਹਜੇ ਵੀ।
0: ਹਜੇ ਵੀ ਲੱਗਦਾ? ਨਹੀਂ, ਦੋਨਾਂ ਤੋਂ ਜ਼ਿਆਦਾ ਕੌਣ ਕੁੱਟਦਾ ਹੁੰਦਾ ਸੀਗਾ?
1: ਦੋਨਾਂ 'ਚ ਜ਼ਿਆਦਾ ਜੀ ਸਾਡਾ ਪਿਓ ਜੀ।
0: ਪਿਓ ਜੀ, ਡਰ ਲੱਗਦਾ ਹਜੇ ਵੀ? ਦਬਦਬਾ ਹੈਗਾ ਉਹਨਾਂ ਦਾ?
1: ਬਿਲਕੁਲ ਜੀ ਹੈਗਾ ਜੀ ਦਬਦਬਾ ਜੀ ਹਜੇ ਵੀ।
0: ਤੁਸੀਂ ਅੱਗੇ ਦਬਦਬਾ ਰੱਖਿਆ?
1: ਬਿਲਕੁਲ, 80 ਬਿਰ ਬੱਚਿਆਂ ਤੇ ਅੱਜ ਕੱਲ ਕਿੱਥੇ ਰੱਖਿਆ ਜਾਂਦਾ ਮੈਡਮ ਜੀ, ਅੱਜ ਕੱਲ ਤਾਂ ਬੱਚੇ ਦਾ ਅੱਖਾਂ ਦਿਖਾਉਂਦੇ ਅੱਗੋਂ ਸਾਹਮਣੇ। ਅੱਜ ਕੱਲ ਨਹੀਂ ਰੱਖਿਆ ਜਾਂਦਾ ਨਾ।
0: ਬਿਲਕੁਲ ਜੀ ਬਿਲਕੁਲ,
1: ਪ੍ਰੋਪਰ ਦਾ ਬਸ ਕੰਮ ਪੂਰਾ ਕਰ ਦਿਓ ਉਹਨਾਂ ਦਾ, ਚਾਹੀਦੀ ਉਹਨਾਂ ਨੂੰ ਲਿਆ ਕੇ ਦੇ ਦਿਓ ਬਸ ਜੈਰਮ।
0: ਮਤਲਬ ਪਿਛਲੇ ਜ਼ਮਾਨਿਆਂ ਦੇ ਵਿੱਚ ਮਾਂ ਪਿਓ ਦਾ ਡੰਡਾ ਜਿਹੜਾ ਹੈ ਹੁੰਦਾ ਸੀ, ਕਾਇਮ ਹੁੰਦਾ ਸੀਗਾ ਬੱਚਿਆਂ ਦੇ,
1: ਹਜੇ ਤੱਕ ਹੈ ਜੀ, ਹਜੇ ਤੱਕ ਹੈ ਡਰ, ਦੇਖ ਲਓ ਉਹਨਾਂ ਦਾ।
0: ਬਿਲਕੁਲ ਜੀ ਬਿਲਕੁਲ।
1: ਹਾਂਜੀ ਹਾਂਜੀ,
0: ਰਮੇਸ਼ ਜੀ ਗਾਣਾ ਦੱਸੋ, ਕਿਹੜਾ ਸੁਣੋਗੇ?
1: ਗਾਣਾ ਤੁਸੀਂ ਲਾ ਦਿਓ ਜੀ, ਉਹਦਾ ਜਿਹੜਾ ਦੱਸਿਆ ਸੀ ਮਰਦ ਫਿਲਮ ਦਾ ਜੀ, ਅਰੇ ਦੀਵਾਨੋ ਮਰਦ ਵਾਲਾ।
0: ਠੀਕ ਹੈ ਜੀ, ਠੀਕ
1: ਹੈ, ਮਰਦ ਟਾਂਗੇ ਵਾਲਾ, ਮੈਂ ਹੂੰ
0: ਮਰਦ ਟਾਂਗੇ ਵਾਲਾ। ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਸ਼ੁਕਰੀਆ ਜੀ ਤੁਹਾਡਾ ਵੀ ਬਹੁਤ ਬਹੁਤ ਜੀ ਫੋਨ ਕਰਨ ਲਈ।
0: ਸੋ ਇਹਨਾਂ ਦੀ ਜਿਹੜੀ ਫਰਮਾਇਸ਼ ਹੈ ਗਾਣਾ ਮੈਂ ਮਰਦ ਟਾਂਗੇ ਵਾਲਾ, ਮੁਹੰਮਦ ਅਜ਼ੀਜ਼ ਹੋਣਾ ਦੀ ਆਵਾਜ਼ ਵਿੱਚ ਜ਼ਰੂਰ ਪੂਰੀ ਕਰਾਂਗੇ, ਇਸ ਤੋਂ ਬਾਅਦ ਤੁਹਾਡੀ ਜਿਹੜੀ ਫਰਮਾਇਸ਼ ਹੈ ਉਹ ਵੀ ਪੂਰੀ ਕਰਾਂਗੇ।

0: ਰਿਹਾ ਨਾ, ਉਹਦੇ ਵਿੱਚ ਕੁਛ ਇਹੋ ਜਿਹੇ ਬਦਲਾਵ ਇਸ ਟਾਈਮ 'ਤੇ ਹੋ ਰਹੇ ਨੇ ਜਿਹਦੇ ਕਰਕੇ ਜੋ ਬਾਰਿਸ਼ ਅਸੀਂ ਅਕਸਰ ਜੁਲਾਈ ਦੇ ਮਹੀਨੇ ਦੇ ਵਿੱਚ ਵੇਖਦੇ ਹਾਂ ਉਹ ਨਹੀਂ ਹੋ ਪਾ ਰਹੀ। ਅਤੇ ਉਹ ਜਿਹੜੇ ਬਦਲਾਵ ਨੇ ਉਹਨਾਂ ਨੂੰ ਇੱਕ ਟੈਕਨੀਕਲ ਟਰਮ ਵੀ ਦਿੱਤੀ ਗਈ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਐਲ ਨੀਨੋ। ਇਹ ਬੇਸਿਕਲੀ ਕੀ ਹੁੰਦਾ ਹੈ ਕਿ ਜਿਹੜੇ ਵੀ ਬੱਦਲ ਹੁੰਦੇ ਨੇ ਵਾਯੂਮੰਡਲ ਦੇ ਵਿੱਚ ਜਿਹਦੇ ਨਾਲ ਬਾਰਿਸ਼ ਹੁੰਦੀ ਹੈ, ਉਹ ਜਿਹੜੇ ਬੱਦਲ ਹੈਗੇ ਨੇ ਉਹਨਾਂ ਦਾ ਤਾਪਮਾਨ ਘੱਟ ਹੋ ਜਾਂਦਾ ਹੈ, ਜਿਹਦੇ ਤਾਪਮਾਨ ਜਿਹੜਾ ਹੈਗਾ ਹੈ ਉਹ ਵੱਧ ਹੋ ਜਾਂਦਾ ਹੈ ਅਤੇ ਗਰਮੀ ਹੋ ਜਾਂਦੀ ਹੈ, ਜਿਹਦੇ ਕਰਕੇ ਬਾਰਿਸ਼ ਜੋ ਹੈ ਕਿਤੇ ਨਾ ਕਿਤੇ ਉਹਦੀ ਮਾਤਰਾ ਦੇ ਵਿੱਚ ਫਰਕ ਪੈ ਰਿਹਾ ਹੈ। ਸੋ ਸਾਡੇ ਨਾਲ ਜਿਹੜੇ ਅਗਲੇ ਕਾਲਰ ਨੇ ਉਹ ਵੀ ਜੁੜ ਗਏ ਨੇ, ਅਤੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਸੁਣਦੇ ਹਾਂ ਕਿ ਭਾਈ ਬਾਰਿਸ਼ ਲਈ ਉਹਨਾਂ ਦੇ ਕੀ ਖਿਆਲ ਨੇ। ਹੈਲੋ,
1: ਹੈਲੋ ਰੀਆ ਮੈਡਮ ਜੀ, ਗੁੱਡ ਈਵਨਿੰਗ ਜੀ।
0: ਗੁੱਡ ਈਵਨਿੰਗ ਜੀ,
1: ਹੋਰ ਮੈਡਮ ਜੀ ਕੀ ਹਾਲ ਚਾਲ ਹੈ?
0: ਅਸੀਂ ਵਧੀਆ ਜੀ, ਤੁਸੀਂ ਦੱਸੋ ਜੀ।
1: ਆਪਣਾ ਵੀ ਵਧੀਆ ਮੈਡਮ ਜੀ, ਗਰਮੀ ਤਾਂ ਬਹੁਤ ਹੈ ਪਰ ਫਿਰ ਵੀ ਕੂਲਰ ਲੱਗੇ ਫੈਕਟਰੀ 'ਚ ਕੰਮ ਕਰ ਰਹੇ ਹਾਂ।
0: ਅੱਛਾ ਜੀ, ਕੰਮ ਮੈਂ ਕਿਹਾ ਤੁਸੀਂ ਤਗੜੇ ਹੋ ਕੇ ਕਰੀ ਜਾਂਦੇ ਹੋ ਗਰਮੀ ਦੇ ਵਿੱਚ, ਹੈ ਨਾ?
1: ਬਿਲਕੁਲ ਮੈਡਮ, ਅੰਦਰ ਬੈਠੇ ਹਾਂ, ਗਰਮੀ ਲੱਗਦੀ ਜੀ।
0: ਲੱਸੀ ਪੀਂਦੇ ਹੋ ਕਿ ਚਾਹ ਪੀਂਦੇ ਹੋ ਫਿਰ ਕੰਮ ਕਰਦੇ?
1: ਮੈਡਮ ਜੀ ਹੁਣੇ ਚਾਹ ਪੀਤੀ 4 ਵਜੇ।
0: ਅੱਛਾ, ਲਾਚੀ ਵਾਲੀ ਕਿ ਅਦਰਕ ਵਾਲੀ?
1: ਦੋਨੇ ਹੀ ਸੀ ਵਿੱਚ ਮੈਡਮ।
0: ਦੋਨੇ ਹੀ ਸੀ, ਲਾਚੀ ਤੇ ਅਦਰਕ ਇਕੱਠੇ ਹੀ?
1: ਦੋਨੇ ਹੀ ਮੈਡਮ।
0: ਤੇ ਜਿੱਦਾਂ ਹੁਣ ਮੀਂਹ ਨਹੀਂ ਪੈਣ ਦਿਆ, ਤੇ ਮੀਂਹ ਨੂੰ ਮਿਸ ਕਰਨ ਦੇ ਹੋ ਤੁਸੀਂ ਕਿ ਮੀਂਹ ਪਵੇ ਤੇ ਗਰਮੀ ਤੋਂ ਰਾਹਤ ਮਿਲੇ, ਥੋੜੀ ਕੰਮ ਤੋਂ ਛੁੱਟੀ ਮਿਲੇ?
1: ਹਾਂਜੀ ਮੈਡਮ ਜੀ, ਮਿਸ ਤਾਂ ਕਰ ਰਹੇ ਹਾਂ ਪਰ ਇਹ 'ਚ ਥੋੜ੍ਹਾ ਜਿਹਾ ਨਾ ਸਾਡਾ ਵੀ ਹੱਥ ਹੈਗਾ ਬਾਰਿਸ਼ ਨਾ ਆਉਣ 'ਚ।
0: ਇਹ ਕਿੱਦਾਂ, ਕੀ ਕਿਵੇਂ?
1: ਕਿਉਂਕਿ ਅਸੀਂ ਪੇੜ ਪੌਦੇ ਲਾ ਨਹੀਂ ਰਹੇ ਅਤੇ ਵੱਢੀ ਜਾਂਦੇ ਪਏ ਆ, ਜਿੰਨੇ ਖੇਤ ਲੋਕੀ ਕੱਟ ਕੁੱਟ ਕੇ ਉਹਨਾਂ ਦੇ ਮਤਲਬ ਨਾ ਬਣਾਈ ਜਾਂਦੇ ਆ ਪਲਾਟ, ਕੋਠੀਆਂ ਬਣੀ ਜਾਂਦੀਆਂ, ਤੇ ਉਹ ਵਾਤਾਵਰਨ ਥੋੜ੍ਹਾ ਜਿਹਾ ਖਰਾਬ ਹੋ ਰਿਹਾ ਮੈਡਮ ਜੀ।
0: ਬਿਲਕੁਲ ਜੀ ਬਿਲਕੁਲ। ਤੁਸੀਂ ਕਦੇ ਲਾਏ ਨੀ ਵੈਸੇ ਪੇੜ ਪੌਦੇ? ਲਾਉਂਦੇ ਹੋ?
1: ਆਪਣੇ ਆਪਣੇ ਘਰ 10 ਲੱਗੇ ਜੀ ਪੌਦੇ ਜੀ।
0: ਅੱਛਾ ਜੀ, ਕਿਹੜੇ ਕਿਹੜੇ?
1: ਅਸੀਂ ਮੈਡਮ ਜੀ ਗੁਲਾਬ ਦੇ ਫੁੱਲਾਂ ਦਾ ਲਾਇਆ, ਐਰੋਵਿਲਾ, ਅਜਵੈਨ, ਗੇਂਦੇ ਫੁੱਲ, ਹਾਂਜੀ ਹੋਰ ਵੀ ਅਮਰੂਦ ਦਾ ਵੀ ਲੱਗਾ ਮੈਡਮ, ਜਾਮਨ ਦਾ ਵੀ ਲੱਗਾ।
0: ਤੇ ਨਹੀਂ ਛੋਟੇ ਹੁੰਦੇ ਵੈਸੇ ਕਦੇ ਇੱਦਾਂ ਕੀਤਾ ਕਿ ਮੀਂਹ ਪਿਆ ਹੋਵੇ ਤੇ ਸਕੂਲ ਜਾਣ ਨੂੰ ਜੀ ਨਾ ਕੀਤਾ ਹੋਵੇ ਤੇ ਫਿਰ ਵੀ ਘਰਦਿਆਂ ਨੇ ਕੁੱਟ ਮਾਰ ਕੇ ਸਕੂਲ ਭੇਜਤਾ ਹੋਵੇ?
1: ਨਹੀਂ ਨਹੀਂ ਮੈਡਮ ਜੀ, ਉਹ ਆਪ ਹੀ ਕਹਿੰਦੇ ਸੀ ਅੱਜ ਬਾਰਿਸ਼ ਬਹੁਤ, ਛੁੱਟੀ ਕਰ ਲਓ ਜੀ।
0: ਵਾਹ ਜੀ ਵਾਹ, ਛੁੱਟੀ ਕਰਕੇ ਕੀ ਕਰਦੇ ਸੀਗੇ ਫਿਰ?
1: ਮੈਡਮ ਇਹ ਬਾਰਿਸ਼ 'ਚ ਨਹਾਈ ਦਾ, ਜਿੱਥੇ ਪਾਣੀ ਇਕੱਠਾ ਹੋਣਾ ਉੱਥੇ ਨਹਾਉਣ ਲੱਗ ਪੈਣਾ, ਸੜਕਾਂ ਸੁੜਕਾਂ ਜਿੱਥੇ ਇਕੱਠਾ ਹੋਣਾ ਪਾਣੀ।
0: ਅੱਛਾ ਜੀ, ਤੇ ਕਦੇ ਇੱਦਾਂ ਨਹੀਂ ਸੀ ਜਿੱਦਾਂ ਹੁਣ ਅੱਜ ਕੱਲ੍ਹ ਬੱਚੇ ਕੀ ਹੁੰਦੇ ਨੇ ਜਦੋਂ ਮੀਂਹ 'ਚ ਨਹਾਉਂਦੇ ਨੇ ਤੇ ਮਾਵਾਂ ਨਾਲ ਹੀ ਕਹਿੰਦੀਆਂ ਕਿ ਨਹੀਂ ਨਹੀਂ ਮੀਂਹ 'ਚ ਨਹੀਂ ਨਹਾਉਣਾ ਬੇਟਾ, ਬੁਖਾਰ ਹੋ ਜਾਏਗਾ? ਮਤਲਬ ਅੱਜ ਕੱਲ੍ਹ ਬੱਚੇ ਜਿੱਦਾਂ ਸੈਂਸਿਟਿਵ ਹੋ ਗਏ ਨੇ, ਤੇ ਤੁਹਾਡੇ ਜ਼ਮਾਨੇ 'ਚ ਸੀਗਾ ਕੁਛ ਇੱਦਾਂ?
1: ਨਹੀਂ ਨਹੀਂ ਮੈਡਮ ਜੀ, ਉਹ ਤੇ ਉਸ ਟਾਈਮ ਨਾ ਮੈਡਮ ਜੀ ਬਹੁਤ ਨਾ ਤਿੱਤ ਬਹੁਤ ਨਿਕਲਦੀ ਸੀ ਮੈਡਮ ਉਸ ਟਾਈਮ, ਤੇ ਉਹ ਅਸੀਂ ਫਿਰ ਗਾਚਣੀ ਮਲ ਕੇ ਨਾ, ਫੱਟੀ ਪੋਚਣ ਵਾਲੀ ਗਾਚਣੀ ਹੁੰਦੀ, ਉਹ ਮਲ ਕੇ ਫਿਰ ਨਹਾਉਣਾ ਤੇ ਫਿਰ ਉਹ ਪਿੱਤ ਸਾਰੀ ਮਰ ਜਾਣੀ।
0: ਵਾਹ ਜੀ ਵਾਹ, ਦੇਸੀ ਦੇਸੀ ਪ੍ਰੋਬਲਮਸ ਦੇ ਦੇਸੀ ਜਿਹੜੇ ਇਲਾਜ।
1: ਹਾਂਜੀ,
0: ਗਾਣਾ ਦੱਸੋ ਜੀ ਕਿਹੜਾ ਸੁਣੋਗੇ?
1: ਗਾਣਾ ਮੈਡਮ ਜੀ ਸੁਣਾ ਦਿਓ, ਫਿਰ ਨਾਗਣ, ਤੇਰੇ ਸੰਗ ਪਿਆਰ ਮੈਂ ਨਹੀਂ ਤੋੜਨਾ।
0: ਅੱਛਾ, ਇਹ ਕਿਹਨੂੰ ਕਹਿ ਰਹੇ ਹੋ ਤੁਸੀਂ, ਇਹ ਵੀ ਦੱਸ ਦਿਓ ਹੁਣ।
1: ਮੈਡਮ ਜੀ ਆਪਣੀ ਵਾਈਫ ਨੂੰ ਕਹਿ ਰਹੇ ਹਾਂ ਜੀ।
0: ਅੱਛਾ ਜੀ, ਵਾਈਫ ਕੋਲੇ ਹੀ ਨੇ?
1: ਨਹੀਂ ਨਹੀਂ ਉਹ ਘਰ ਸੁਣ ਰਹੇ ਜੀ।
0: ਅੱਛਾ ਜੀ, ਚਲੋ ਬੜਾ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ।
1: ਸ਼ੁਕਰੀਆ ਰਿਹਾ ਮੈਡਮ ਜੀ।
0: ਸ਼ੁਕਰੀਆ ਜੀ, ਸ਼ੁਕਰੀਆ। ਸੋ ਇਹਨਾਂ ਨੇ ਤੇ ਆਪਣੀ ਵਾਈਫ ਨੂੰ ਗਾਣਾ ਜਿਹੜਾ ਹੈਗਾ ਡੈਡੀਕੇਟ ਕਰ ਦਿੱਤਾ ਹੈ, ਤੇ ਹੁਣ ਜਿਹੜਾ ਸਮਾਂ ਹੈ ਬਹੁਤ ਘੱਟ ਰਹਿ ਗਿਆ। ਤੁਸੀਂ ਵੀ ਜਿਹਨੂੰ ਗਾਣਾ ਛੇਤੀ ਛੇਤੀ ਡੈਡੀਕੇਟ ਕਰਨਾ ਹੈ ਤੁਸੀਂ ਕਰ ਦਿਓ, ਸਾਡੇ ਨੰਬਰ 'ਤੇ ਡਾਇਲ ਕਰਕੇ। ਸਾਡਾ ਨੰਬਰ ਹੈਗਾ ਜੀ 0181 2342174 01812345420181 2342174

ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ, ਹੈਲੋ ਜਲੰਧਰ, ਆਪਣੀ ਦੋਸਤ ਅਤੇ ਹੋਸਟ ਆਜਰੀਆ ਦੇ ਨਾਲ, ਅਤੇ ਅੱਜ ਅਸੀਂ ਗੱਲਬਾਤ ਕਰਦੇ ਪਏ ਹਾਂ ਕਿ ਕਿਵੇਂ ਜੂਨ ਜੁਲਾਈ ਦੇ ਮਹੀਨੇ, ਖਾਸ ਕਰਕੇ ਜੁਲਾਈ ਦੇ ਮਹੀਨੇ, ਜਿੱਦਾਂ ਅਸੀਂ ਸਾਰੇ ਉਮੀਦ ਕਰ ਰਹੇ ਹੁੰਦੇ ਹਾਂ, ਇੰਤਜ਼ਾਰ ਕਰ ਰਹੇ ਹੁੰਦੇ ਹਾਂ ਕਿ ਬਾਰਿਸ਼ ਪਏਗੀ ਅਤੇ ਸਾਨੂੰ ਗਰਮੀ ਤੋਂ ਰਾਹਤ ਮਿਲ ਜਾਏਗੀ, ਉਹ ਕਿਤੇ ਨਾ ਕਿਤੇ ਸਾਡੀ ਉਮੀਦਾਂ 'ਤੇ ਨਾ ਥੋੜ੍ਹਾ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ, ਅਤੇ ਉਹਦਾ ਕਾਰਨ ਇਹ ਹੈ ਕਿ ਜਿਹੜਾ ਸਾਡਾ ਵਾਯੂਮੰਡਲ

0: ਸੋ ਜਿਹੜਾ ਪ੍ਰੋਗਰਾਮ ਹੈਗਾ ਨਾ ਹੈਲੋ ਜਲੰਧਰ, ਇਹਨੂੰ ਕਰਕੇ ਜਿਹੜਾ ਮਜ਼ਾ ਆਉਂਦਾ ਹੈ ਨਾ ਉਹ ਹੋ ਰਹੀ ਹੈ, ਕਿਉਂਕਿ ਇਸ ਪ੍ਰੋਗਰਾਮ 'ਚ ਅਸੀਂ ਗੱਲਬਾਤ ਕਰ ਪਾਉਂਦੇ ਹਾਂ ਆਪਣੇ ਲਿਸਨਰਸ ਦੇ ਨਾਲ, ਜਿਹੜੇ ਸਾਨੂੰ ਹਮੇਸ਼ਾ ਸੁਣਦੇ ਰਹਿੰਦੇ ਨੇ, ਉਹ ਸਾਡੇ ਨਾਲ ਗੱਲਬਾਤ ਵੀ ਕਰਦੇ ਨੇ। ਕਿੱਦਾਂ ਗੱਲਬਾਤ ਕਰਦੇ ਨੇ? ਸਾਡੇ ਨੰਬਰ ਦੇ ਜ਼ਰੀਏ, ਜੋ ਕਿ ਹੈਗਾ ਜੀ 0181-2342-174, 'ਤੇ ਨੰਬਰ ਡਾਇਲ ਕਰਕੇ ਸਾਡੇ ਨਾਲ ਜਿਹੜੇ ਅਗਲੇ ਕਾਲਰ ਨੇ ਜੁੜ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ,
0: ਹਾਂਜੀ, ਕੌਣ ਬੋਲਦੇ ਹੋ ਜੀ?
1: ਨਮਸਕਾਰ ਜੀ।
0: ਨਮਸਕਾਰ ਜੀ,
1: ਨਿਊ ਸੰਤ ਨਗਰ ਜਲੰਧਰ ਤੋਂ ਮੋਂਟੀ ਬੋਲ ਰਿਹਾ ਜੀ।
0: ਨਿਊ ਸੰਤ ਨਗਰ ਤੋਂ ਬੋਲਦੇ ਹੋ ਜੀ?
1: ਹਾਂਜੀ।
0: ਓਲਡ ਸੰਤ ਨਗਰ ਤੋਂ ਨਹੀਂ?
1: ਹਾਂਜੀ, ਤੁਸੀਂ ਜਿੱਥੇ ਮਰਜ਼ੀ ਸਮਝ ਲਓ, ਹੈ ਤੇ ਨਿਊ ਸੰਤ ਰਹਿ।
0: ਠੀਕ ਹੈ ਜੀ, ਕੀ ਹਾਲ ਚਾਲ ਨੇ ਨਿਊ ਸੰਤ ਨਗਰ ਵਾਲਿਓ?
1: ਹਾਂਜੀ ਮੈਡਮ ਜੀ, ਅੱਜ ਨਾ ਥੋੜਾ ਜਿਹਾ ਤਬੀਅਤ ਖਰਾਬ ਰਹੀ ਸੀ।
0: ਅੱਛਾ ਜੀ, ਕੀ ਹੋਇਆ ਤਬੀਅਤ ਨੂੰ?
1: ਬੁਖਾਰ ਹੋਇਆ ਮੈਡਮ ਜੀ।
0: ਬੁਖਾਰ ਹੈ ਜਾਂ ਇਨਫੈਕਸ਼ਨ ਹੈ?
1: ਚਾਹੁੰਦੇ ਹਾਂਜੀ ਮੈਡਮ ਜੀ, ਮੈਂ ਕਹਿੰਦਾ ਬਹੁਤ ਮੀਂਹ ਪਵੇ, ਅਸੀਂ ਮੀਂਹ ਚ ਨਹਾਉਣ ਦੇ ਬਹੁਤ ਸ਼ੌਕੀਨ ਆ ਜੀ।
0: ਅੱਛਾ ਜੀ, ਤੇ ਹੁਣ ਵੀ ਨਹਾਉਂਦੇ ਹੋ ਜਾਂ ਛੋਟੇ ਹੁੰਦੇ ਨਹਾਉਂਦੇ ਹੁੰਦੇ ਸੀਗੇ?
1: ਨਹੀਂ ਮੈਡਮ ਜੀ, ਹੁਣ ਵੀ ਨਹਾਈਦਾ ਸੀ, ਕੰਮ ਤੋਂ ਉੱਠ ਕੇ ਨਾ ਜਦੋਂ ਲੱਗੇ ਸਾਨੂੰ ਬਾਰਿਸ਼ ਟਾਈਮ ਹੈਗਾ, ਅਸੀਂ ਨਹਾਉਣਾ ਸ਼ੁਰੂ ਕਰ ਦਈਦਾ।
0: ਵਾਹ ਜੀ ਵਾਹ, ਤੇ ਜਿੱਥੇ ਕੰਮ ਜਾਂਦੇ ਹੋ ਉਹਨਾਂ ਨੇ ਕਦੇ ਕਿਹਾ ਨਹੀਂ ਕਿ ਇੱਦਾਂ ਨਹੀਂ ਕਰਨਾ ਕੰਮ ਦੇ ਵੇਲੇ?
1: ਮੈਡਮ ਜੀ, ਇਹ ਸਾਡਾ ਘਰ ਹੀ ਕੰਮ ਆਪਣਾ।
0: ਅੱਛਾ, ਆਪਣਾ ਹੀ ਕੰਮ ਆ?
1: ਹਾਂਜੀ
0: ਹਾਂਜੀ, ਵਹੀ ਆਪਣੇ ਕੰਮ ਦੀ ਮੌਜ ਹੁੰਦੀ ਵੈਸੇ।
1: ਹਾਂ ਹਾਂ,
0: ਅੱਛਾ ਜੀ, ਗਾਣਾ? ਹਾਂਜੀ ਵਧੀਆ ਜੀ, ਗਾਣਾ ਦੱਸੋ ਕਿਹੜਾ ਸੁਣੋਗੇ ਜੀ?
1: ਗਾਣਾ ਮੈਡਮ ਜੀ, ਤੁਸੀਂ 10 ਨੰਬਰੀ ਮੂਵੀ ਦਾ ਸੁਣਾ ਦਿਓ, ਰਕਸ਼ਾ ਕਰੇ ਸੀਆ ਰਾਮ।
0: ਰਕਸ਼ਾ ਕਰੇ ਸੀਆ ਰਾਮ,
1: ਤੇਰੀ ਸੀਆ ਰਾਮ। ਹਾਂਜੀ
0: ਠੀਕ ਹੈ ਜੀ, ਤੇ ਗਾਣਾ ਮਾੜਾ ਜਿਹਾ ਸੁਣਾ ਵੀ ਦਿਓ।
1: ਮੈਡਮ ਜੀ ਇਹ ਗਾਣਾ, ਮੁਝੇ ਦਰਦ ਰਹਿਤਾ ਹੈ, ਉਹ ਦਿਲ ਮੇ ਦਰਦ ਰਹਿਤਾ ਹੈ, ਉਹ ਮੁਝੇ ਨੀਂਦ ਮੁਝੇ ਭੂਖ ਨਹੀਂ ਲਗਤੀ, ਮੁਝੇ ਪਿਆਸ ਨਹੀਂ ਲਗਤੀ, ਸਾਰਾ ਦਿਨ ਤੜਪਤੀ ਹੂੰ, ਸਾਰੀ ਰਾਤ ਜਗਤੀ ਹੂੰ, ਜਾਣੇ ਕਿਆ ਹੁਆ ਮੁਝਕੋ, ਕੋਈ ਦੇ ਦਵਾ ਮੁਝਕੋ, ਮੁਝੇ ਦਰਦ ਰਹਿਤਾ ਹੈ, ਉਹ ਦਿਲ ਮੇ ਦਰਦ ਰਹਿਤਾ ਹੈ, ਉਹ ਸਿਆ ਰਾਮ ਕਾ ਨਾਮ ਤੂੰ।
0: ਇਤਰ
1: ਕੀ ਸਾਰੀ ਖੁਸ਼ਬੂ ਕਮ ਪੜ ਗਈ,
0: ਅੱਛੀ
1: ਮਿੱਟੀ ਪੇ ਬਾਰਿਸ਼ ਕੀ ਬੂੰਦੇ ਜੋ ਚੰਦ ਪੜ ਗਈ।
0: ਅੱਛਾ ਜੀ,
1: ਹਾਂਜੀ ਮੈਡਮ ਜੀ, ਬਸ ਚੰਨਾ ਕੀ।
0: ਚਲੋ ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਹਾਂਜੀ ਹਾਂਜੀ, ਥੈਂਕ ਯੂ ਜੀ,
0: ਥੈਂਕ ਯੂ ਜੀ, ਥੈਂਕ ਯੂ। ਸੋ ਇਹਨਾਂ ਨੇ ਗਾਣਾ ਸਾਨੂੰ ਗਾ ਕੇ ਵੀ ਸੁਣਾਇਆ, ਅਤੇ ਇਸ ਕਰਕੇ ਨਾ ਜਿਹੜੀ ਫਰਮਾਇਸ਼ ਉਹ ਵੀ ਅਸੀਂ ਜ਼ਰੂਰ ਪੂਰੀ ਕਰਨ ਜਾ ਰਹੇ ਹਾਂ ਜੀ। ਲਤਾ ਮੰਗੇਸ਼ਕਰ ਅਤੇ ਮੁਕੇਸ਼ ਹੋਰਾਂ ਦੀ ਆਵਾਜ਼ ਵਿੱਚ ਤੁਹਾਨੂੰ ਗੀਤ ਸੁਣਾਉਣ ਜਾ ਰਹੇ ਹਾਂ, ਮੁਝੇ ਦਰਦ ਰਹਿਤਾ ਹੈ।

0: मुझे भूख नहीं लगती, मुझे प्यास नहीं लगती।
1: बाप रे,
0: सारा दिन

ਦੋਸਤੋ ਕਹਿੰਦੇ ਨੇ ਧਰਤੀ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰ ਸਕਦੀ ਹੈ ਪਰ ਸਾਰਿਆਂ ਦੇ ਲਾਲਚ ਨਹੀਂ। ਇਹ ਗੱਲ ਅੱਜ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ ਕਿਉਂਕਿ ਹਰ ਸੈਕਿੰਡ ਦੁਨੀਆ ਵਿੱਚ ਕਈ ਨਵੇਂ ਬੱਚੇ ਜਨਮ ਲੈਂਦੇ ਨੇ। ਹਰ ਨਵੀਂ ਜ਼ਿੰਦਗੀ ਆਪਣੇ ਨਾਲ ਉਮੀਦ ਲਿਆਉਂਦੀ ਹੈ ਪਰ ਨਾਲ ਹੀ ਸਿੱਖਿਆ, ਸਿਹਤ, ਰੋਜ਼ਗਾਰ, ਪਾਣੀ, ਖਾਣਾ ਅਤੇ ਵਾਤਾਵਰਨ ਵਰਗੀਆਂ ਜ਼ਿੰਮੇਵਾਰੀਆਂ ਵੀ। ਇਸ ਨਾਲ ਹਰ ਸਾਲ 11 ਜੁਲਾਈ ਨੂੰ ਪੂਰੀ ਦੁਨੀਆ ਵਿਸ਼ਵ ਆਬਾਦੀ ਦਿਵਸ ਮਨਾਉਂਦੀ ਹੈ, ਵਰਲਡ ਪਾਪੂਲੇਸ਼ਨ ਡੇ। ਵਿਸ਼ਵ ਆਬਾਦੀ ਦਿਵਸ ਦੀ ਸ਼ੁਰੂਆਤ, ਆਓ ਜਾਣਦੇ ਹਾਂ ਕਿ ਇਸ ਦਿਨ ਦੀ ਸ਼ੁਰੂਆਤ ਕਿਵੇਂ ਹੋਈ। 11 ਜੁਲਾਈ 1987 ਨੂੰ ਦੁਨੀਆ ਦੀ ਆਬਾਦੀ ਨੇ ਪਹਿਲੀ ਵਾਰ 5 ਅਰਬ ਦਾ ਆਂਕੜਾ ਪਾਰ ਕੀਤਾ। ਇਸ ਦਿਨ ਨੂੰ 5 ਬਿਲੀਅਨ ਡੇ ਵੀ ਕਿਹਾ ਜਾਂਦਾ ਹੈ। ਇਸ ਘਟਨਾ ਨੇ ਸੰਯੁਕਤ ਰਾਸ਼ਟਰ ਦਾ ਧਿਆਨ ਇਸ ਗੱਲ ਵੱਲ ਖਿੱਚਿਆ ਕਿ ਤੇਜ਼ੀ ਨਾਲ ਵੱਧ ਰਹੀ ਆਬਾਦੀ

ਭਵਿੱਖ ਵਿੱਚ ਗੰਭੀਰ ਚੁਣੌਤੀਆਂ ਖੜੀ ਕਰ ਸਕਦੀ ਹੈ। ਇਸ ਤੋਂ ਬਾਅਦ 1989 ਵਿੱਚ ਯੂਨਾਈਟਿਡ ਨੇਸ਼ਨਜ਼ ਡੈਵਲਪ ਪ੍ਰੋਗਰਾਮ ਨੇ ਫੈਸਲਾ ਕੀਤਾ ਕਿ ਹਰ ਸਾਲ 11 ਜੁਲਾਈ ਨੂੰ ਵਰਲਡ ਪਾਪੂਲੇਸ਼ਨ ਡੇ ਮਨਾਇਆ ਜਾਵੇ ਤਾਂ ਜੋ ਲੋਕਾਂ ਵਿੱਚ ਆਬਾਦੀ ਨਾਲ ਜੁੜੇ ਮੁੱਦਿਆਂ ਬਾਰੇ ਜਾਗਰੂਕਤਾ ਵਧੇ। ਦੋਸਤੋ, ਹੁਣ ਗੱਲ ਕਰੀਏ ਕਿ ਆਬਾਦੀ ਵਧਣਾ ਸਮੱਸਿਆ ਹੈ ਜਾਂ ਤਾਕਤ। ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਵੇਂ ਕਿ ਇੰਪਲੋਇਮੈਂਟ ਦੀ ਇੰਨੀ ਸਮੱਸਿਆ ਹੋ ਰਹੀ ਹੈ ਭਾਰਤ ਦੇ ਵਿੱਚ, ਅਤੇ ਸਾਨੂੰ ਇਹ ਲੱਗਦਾ ਕਿ ਪਾਪੂਲੇਸ਼ਨ ਵਧਣਾ ਇੱਕ ਬਹੁਤ ਹੀ ਵੱਡੀ ਸਮੱਸਿਆ ਹੈ। ਅਤੇ ਦੋਸਤੋ, ਜ਼ਿਆਦਾ ਆਬਾਦੀ ਆਪਣੇ ਆਪ ਵਿੱਚ ਸਮੱਸਿਆ ਨਹੀਂ ਹੁੰਦੀ ਹੈ ਜੇ ਲੋਕਾਂ ਨੂੰ ਚੰਗੀ ਸਿੱਖਿਆ, ਵਧੀਆ ਸਿਹਤ ਸੇਵਾਵਾਂ, ਰੁਜ਼ਗਾਰ ਅਤੇ ਬਰਾਬਰ ਮੌਕਾ ਮਿਲਣ ਲਈ ਆਬਾਦੀ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਬਣ ਜਾਂਦੀ ਹੈ। ਜਦੋਂ ਦੇਸ਼ ਵਿੱਚ ਇੰਪਲੋਇਮੈਂਟ ਦੀ ਬਹੁਤ ਘਾਟ ਹੁੰਦੀ ਹੈ ਜਾਂ ਅਸੀਂ ਆਪਣੇ ਨੇਚਰ ਨੂੰ ਸੇਵ ਨਹੀਂ ਕਰਦੇ, ਤਾਂ ਓਬਵੀਅਸਲੀ ਸਾਨੂੰ ਇਹੀ ਲੱਗੇਗਾ ਕਿ ਆਬਾਦੀ ਇੱਕ ਬਹੁਤ ਵੱਡੀ ਸਮੱਸਿਆ ਹੈ। ਪਰ ਜੇ ਯੋਜਨਾਬੰਦੀ ਨਾ ਹੋਵੇ, ਇਹ ਆਬਾਦੀ ਬੇਰੁਜ਼ਗਾਰੀ, ਗਰੀਬੀ, ਟ੍ਰੈਫਿਕ, ਪੋਲਿਊਸ਼ਨ, ਪਾਣੀ ਦੀ ਕਮੀ ਅਤੇ ਵਾਤਾਵਰਨ 'ਤੇ ਦਬਾਅ ਦਾ ਕਾਰਨ ਬਣ ਸਕਦੀ ਹੈ। ਅਤੇ ਅੱਜ ਦੀ ਆਬਾਦੀ ਦਾ ਸਫ਼ਰ, ਲਗਭਗ 1804 ਵਿੱਚ ਦੁਨੀਆ ਦੀ ਆਬਾਦੀ 1 ਅਰਬ ਹੋਈ, ਅਤੇ ਉਸ ਤੋਂ ਬਾਅਦ 1927 ਵਿੱਚ 2 ਅਰਬ, 1960 ਵਿੱਚ 3 ਅਰਬ ਅਤੇ 1974 ਵਿੱਚ 4 ਅਰਬ। ਇਸ ਤਰ੍ਹਾਂ ਹੀ ਵਧਦੇ ਵਧਦੇ ਹੀ 1987 ਵਿੱਚ 5 ਅਰਬ, 1999 ਵਿੱਚ 6 ਅਰਬ ਅਤੇ 2011 ਵਿੱਚ 7 ਅਰਬ ਤੱਕ ਪਹੁੰਚ ਗਈ, ਅਤੇ 2022 ਵਿੱਚ ਦੁਨੀਆ ਦੀ ਆਬਾਦੀ ਨੇ 8 ਅਰਬ ਦਾ ਅੰਕੜਾ ਪਾਰ ਕਰ ਲਿਆ। ਇਹ ਦੱਸਦਾ ਹੈ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਆਬਾਦੀ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ। ਅਤੇ ਦੋਸਤੋ, ਅੱਜ ਦਾ ਜਿਹੜਾ ਦਿਨ ਹੈ ਨਾ, ਉਹ ਸਾਨੂੰ ਇਹੀ ਸਿਖਾ ਰਿਹਾ ਹੈ, ਇਹੀ ਦੱਸਣਾ ਮੈਸੇਜ ਦੇਣਾ ਚਾਹ ਰਿਹਾ ਕਿ ਜਿਹੜੀ ਆਬਾਦੀ ਹੈ ਨਾ, ਉਹ ਸਮੱਸਿਆ ਉਦੋਂ ਬਣਦੀ ਹੈ ਜਦੋਂ ਅਸੀਂ ਆਪਣੇ ਆਲੇ ਦੁਆਲੇ ਦੇ ਨੇਚਰ, ਇੰਪਲੋਇਮੈਂਟ ਜਾਂ ਐਜੂਕੇਸ਼ਨ ਦਾ ਖਿਆਲ ਨਹੀਂ ਰੱਖਦੇ। ਅਤੇ ਸਾਡੀ ਸਭ ਤੋਂ ਵੱਡੀ ਰਿਸਪੋਂਸੀਬਿਲਿਟੀ ਕੀ ਹੈ? ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਸਾਡੀ ਸਭ ਤੋਂ ਵੱਡੀ ਰਿਸਪੋਂਸੀਬਿਲਿਟੀ ਇਹ ਹੈ ਕਿ ਅਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖੀਏ, ਕਿਉਂਕਿ ਜੇ ਦੇਸ਼ ਵਿੱਚ ਜਨਸੰਖਿਆ ਵੱਧਦੀ ਰਹੇਗੀ ਅਤੇ ਐਜੂਕੇਸ਼ਨ 'ਤੇ ਲੋਕ ਧਿਆਨ ਨਹੀਂ ਦੇਣਗੇ ਤਾਂ ਇਹ ਸਭ ਤੋਂ ਵੱਡੀ ਸਮੱਸਿਆ ਹੀ ਬਣ ਜਾਵੇਗੀ।

ਐਫਐਮਐਨਿਕਸ 2.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਤੇ ਮੈਂ ਹਾਂ ਤੁਹਾਡੀ ਦੋਸਤ ਆਰਜੀ ਨੇਹਾ ਤੇ ਦੋਸਤੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਯੁਵਾਣੀ ਤੇ ਹਰ ਰੋਜ਼ ਦੀ ਤਰ੍ਹਾਂ ਜਿਵੇਂ ਕਿ ਇਨਫੋਰਮੇਸ਼ਨ ਵਾਲੀ ਗੱਲਾਂ ਤਾਂ ਹੋ ਗਈਆਂ ਨੇ ਹੁਣ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਹੀ ਖਾਸ ਪੰਜਾਬੀ ਦਾ ਵਰਡ ਜਿਵੇਂ ਕਿ ਅਸੀਂ ਹਰ ਵਾਰ ਸੈਗਮੈਂਟ ਵਰਡ ਐਕਸਪ੍ਰੈਸ ਦੇ ਵਿੱਚ ਤੁਹਾਨੂੰ ਕੋਈ ਡਿਫਰੈਂਟ ਵਰਡ ਜਾਂ ਕੋਈ ਡਿਫਰੈਂਟ ਜਿਹਾ ਮੁਹਾਵਰਾ ਲੈ ਕੇ ਆਉਂਦੇ ਹਾਂ ਹਮੇਸ਼ਾ ਇਸ ਵਾਰ ਅੱਜ ਦਾ ਜਿਹੜਾ ਸ਼ਬਦ ਹੈ ਨਾ ਉਹ ਮੈਨੂੰ ਵੀ ਬਹੁਤ ਜ਼ਿਆਦਾ ਇੰਟਰਸਟਿੰਗ ਜਿਹਾ ਲੱਗ ਰਿਹਾ ਵਰਡ ਹੈ ਰਿਜਕ ਹੋ ਸਕਦਾ ਹੈ ਅੱਜ ਦੀ ਨਵੀਂ ਪੀੜ੍ਹੀ ਨੇ ਇਹ ਲਫ਼ਜ਼ ਬਹੁਤ ਘੱਟ ਸੁਣਿਆ ਹੋਏਗਾ ਪਰ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਇੱਕ ਸ਼ਬਦ ਵਿੱਚ ਵਸਦੀ ਹੈ ਰਿਜਕ ਦਾ ਅਸਲੀ ਅਰਥ ਹੈ ਇਹ ਉਹ ਦਿਲੋਂ ਨਿਕਲੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਕਿਸੇ ਮਹਿਮਾਨ ਦੋਸਤ ਜਾਂ ਰਿਸ਼ਤੇਦਾਰ ਦਾ ਸਵਾਗਤ ਪੂਰੇ ਪਿਆਰ ਆਪਣੇਪਨ ਅਤੇ ਖੁੱਲ੍ਹੇ ਦਿਲ ਨਾਲ ਕਰਦੇ ਹਾਂ ਅਤੇ ਦੋਸਤੋ ਹੁਣ ਜਿਹੜੀ ਮੈਂ ਦੋ ਲਾਈਨਾਂ ਬੋਲੀਆਂ ਨਾ ਮਹਿਮਾਨ ਦਾ ਸਵਾਗਤ ਅਤੇ ਜਿਹੜੇ ਸਾਡੇ ਪੰਜਾਬੀ ਹੈ ਸਾਡੇ ਪੰਜਾਬ ਦਾ ਜਿਹੜਾ ਕਲਚਰ ਹੈ ਨਾ ਉਹਦੇ ਵਿੱਚ ਮਹਿਮਾਨ ਨਵਾਜ਼ੀ ਤਾਂ ਫਿਰ ਮੈਨੂੰ ਲੱਗਦਾ ਕਿ ਬਹੁਤ ਹੀ ਖਾਸ ਹੈ ਘਰ ਕੋਈ ਮਹਿਮਾਨ ਆ ਜਾਵੇ ਈਵਨ ਕਿ ਮਹਿਮਾਨ ਛੱਡੋ ਜੇ ਸਾਡੇ ਆਂਢ ਗੁਆਂਢੇ ਪੜੋਸ 'ਚੋਂ ਵੀ ਕੋਈ ਆ ਜਾਂਦਾ ਹੈ ਨਾ ਅਸੀਂ ਬਿਨਾਂ ਇੱਕ ਚਾਹ ਦਾ ਕੱਪ ਪਿਲਾਏ ਉਹਨੂੰ ਵਾਪਸ ਭੇਜ ਦੇਣੀ ਆ ਅਤੇ ਹੁਣ ਇਹ ਸਿਰਫ ਲਫ਼ਜ਼ ਨਹੀਂ ਹੈ ਇੱਕ ਅਹਿਸਾਸ ਹੈ ਇੱਕ ਦਿਲ ਦਾ ਰਿਸ਼ਤਾ ਹੈ ਜੋ ਸਾਡੇ ਪੰਜਾਬੀਆਂ ਦੇ ਨਾਲ ਮਤਲਬ ਬਹੁਤ ਕਲੋਜ਼ ਅਸੀਂ ਹੁੰਦੇ ਇਹਨਾਂ ਚੀਜ਼ਾਂ ਤੋਂ ਲੈ ਕੇ ਕਿ ਜੇ ਘਰ ਵਿੱਚ ਕੋਈ ਬੰਦਾ ਆ ਗਿਆ ਨਾ ਤਾਂ ਅਸੀਂ ਨਾਲ ਬਹਿ ਕੇ ਕੱਪ ਚਾਹ ਅਤੇ ਚਾਰ ਗੱਲਾਂ ਤਾਂ ਕਰ ਹੀ ਲੈਂਦੇ ਹਾਂ ਪੰਜਾਬ ਦੀ ਪਹਿਚਾਣ ਸਿਰਫ ਸਰਸੋਂ ਦਾ ਸਾਗ ਜਾਂ ਮੱਕੀ ਦੀ ਰੋਟੀ ਨਹੀਂ ਹੈ ਪੰਜਾਬ ਦੀ ਅਸਲੀ ਪਹਿਚਾਣ ਉਸਦੀ ਰਿਜਕ ਹੈ ਜਦੋਂ ਕੋਈ ਮਹਿਮਾਨ ਘਰ ਆਉਂਦਾ ਹੈ ਸਭ ਤੋਂ ਪਹਿਲਾਂ ਕਿਹਾ ਜਾਂਦਾ ਹੈ ਆਓ ਜੀ ਬੈਠੋ ਪਾਣੀ ਪੀਓ ਚਾਹ ਬਣਾਉਂਦੇ ਹਾਂ ਕੁਛ ਖਾ ਕੇ ਜਾਈਓ ਭਾਵੇਂ ਜਿੰਨਾ ਮਰਜ਼ੀ ਉਹ ਕਹਿੰਦਾ ਰਹੇ ਕਿ ਨਾ ਨਾ ਮੈਂ ਤਾਂ ਨਹੀਂ ਖਾਣਾ ਮੈਂ ਤਾਂ ਘਰੋਂ ਖਾ ਕੇ ਆਈ ਹਾਂ ਪਰ ਫਿਰ ਵੀ ਅਸੀਂ ਜਿਹੜੇ ਪੰਜਾਬੀ ਹੁੰਦੇ ਹਾਂ ਸਾਡੇ ਵਿੱਚ ਇਹੀ ਹੁੰਦਾ ਕਿ ਭਾਈ ਜੇ ਮਹਿਮਾਨ ਘਰ ਆਇਆ ਹੈ ਤਾਂ ਉਹ ਖਾ ਪੀ ਕੇ ਹੀ ਜਾਵੇ ਤਾਂ ਘਰ ਵਾਲੇ ਫਿਰ ਵੀ ਪਿਆਰ ਨਾਲ ਕਹਿੰਦੇ ਨੇ ਇਹ ਕਿਵੇਂ ਹੋ ਸਕਦਾ ਹੈ ਕੁਝ ਤਾਂ ਜ਼ਰੂਰ ਖਾ ਕੇ ਜਾਓ ਦੋਸਤੋ ਰਿਜਕ ਸਿਰਫ ਮਹਿਮਾਨਾਂ ਲਈ ਨਹੀਂ ਰਿਜਕ ਸਿਰਫ ਘਰ ਤੱਕ ਸੀਮਿਤ ਨਹੀਂ ਹੁੰਦੀ ਸਾਡੇ ਆਫਿਸ ਵਿੱਚ ਸਕੂਲ ਵਿੱਚ ਜਿਹੜੇ ਸਾਡੇ ਦੋਸਤ ਹੁੰਦੇ ਹੈ ਜਾਂ ਕਿਤੇ ਵੀ ਆਪਾਂ ਜਿਹੜੇ ਸਾਡੇ ਅੰਦਰ ਮਨ ਵਿੱਚ ਇੱਕ ਮਦਦ ਕਰਨ ਦੀ ਭਾਵਨਾ ਹੁੰਦੀ ਹੈ ਜਾਂ ਕਿਸੇ ਨੂੰ ਖੁਸ਼ ਕਰਨ ਦੀ ਹੈ ਜਿਹੜੀ ਕਾਇੰਡਨੈਸ ਆਪਾਂ ਕਹਿੰਦੇ ਹਾਂ ਨਾ ਜਿਹੜੀ ਸਾਡੇ ਦਿਲ ਵਿੱਚ ਹੁੰਦੀ ਹੈ ਉਹਨੂੰ ਵੀ ਰਿਜਕ ਦਾ ਰੂਪ ਕਹਿ ਦਿੰਦੇ ਨੇ ਅੱਜ ਦੇ ਸਮੇਂ ਵਿੱਚ ਰਿਜਕ ਕਿਉਂ ਘੱਟ ਹੋ ਰਹੀ ਹੈ ਕਿਉਂਕਿ ਲਾਈਫ ਸਟਾਈਲ ਕਾਫੀ ਬਿਜ਼ੀ ਹੋ ਗਿਆ ਲੋਕ ਬਿਜ਼ੀ ਤਾਂ ਹੋ ਗਏ ਨੇ ਬਟ ਬਿਜ਼ੀ ਹੋਣਾ ਮੈਨੂੰ ਲੱਗਦਾ ਕਿ ਐਕਸਕਿਊਜ਼ ਹੈ ਕਈ ਵਾਰ ਸਾਨੂੰ ਜੇ ਸਾਡੇ ਦਿਲ ਵਿੱਚੋਂ ਆਪਣਾਪਨ ਕਿਸੇ ਲਈ ਖਤਮ ਹੋ ਜਾਂਦਾ ਹੈ ਨਾ ਤਾਂ ਅਸੀਂ ਇੱਕ ਐਕਸਕਿਊਜ਼ ਦੇ ਦਿੰਦੇ ਹਾਂ ਕਿ ਨਹੀਂ ਯਾਰ ਅਸੀਂ ਬਿਜ਼ੀ ਸੀਗੇ ਤਾਂ ਨਹੀਂ ਪੁੱਛਿਆ ਜਾਂ ਫਿਰ ਅੱਜ ਕੱਲ੍ਹ ਜਿਹੜੇ ਘਰ ਵਿੱਚ ਦੇਖੀਏ ਤਾਂ ਆਲਮੋਸਟ ਸਾਰੇ ਲੋਕ ਜੋਬ 'ਤੇ ਜਾਂਦੇ ਨੇ ਕੰਮ ਕਰਦੇ ਨੇ ਪਰ ਜੇ ਆਪਣਾਪਨ ਹੋਵੇ ਨਾ ਤਾਂ ਇਨਸਾਨ ਜਿੰਨਾ ਮਰਜ਼ੀ ਬਿਜ਼ੀ ਹੋਵੇ ਉਹ ਟਾਈਮ ਕੱਢ ਹੀ ਲੈਂਦਾ ਹੈ ਜਾਂ ਫਿਰ ਕਈਆਂ ਨੂੰ ਹੁੰਦਾ ਕਿਸੇ ਦੇ ਘਰ ਆਉਣ 'ਤੇ ਖੁਸ਼ੀ ਨਹੀਂ ਹੁੰਦੀ ਅਤੇ ਕਈ ਲੋਕ ਹੁੰਦੇ ਆ ਜੇ ਕੋਈ ਬੰਦਾ ਹਾਂ ਦੂਜੇ ਤੀਜੇ ਦਿਨ ਵੀ ਘਰ ਆ ਜਾਵੇ ਤਾਂ ਵੀ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਕਿ ਬੈਠ ਕੇ ਚਾਰ ਕੁ ਗੱਲਾਂ ਤਾਂ ਮਾਰ ਹੀ ਲੈਂਦੇ ਹਾਂ ਅਤੇ ਅੱਜ ਦਾ ਜਿਹੜਾ ਵਰਡ ਸੀਗਾ ਇਹ ਰਿਜਕ ਇਸ ਲਈ ਸੀਗਾ ਕਿਉਂਕਿ ਜਿਹੜੇ ਸਾਡੇ ਪੰਜਾਬੀਆਂ ਦੇ ਦਿਲ ਹੁੰਦੇ ਨਾ ਉਹ ਬਹੁਤ ਵੱਡੇ ਹੁੰਦੇ ਹੈ ਅਤੇ ਦੋਸਤੋ ਦਿਲ ਆਪਣਾ ਵੱਡਾ ਰੱਖੋ ਦਿਲ ਵਿੱਚ ਕਾਇੰਡਨੈਸ ਹਮੇਸ਼ਾ ਰੱਖੋ ਅਤੇ ਜਿਹੜਾ ਆਪਣਾਪਨ ਹੁੰਦਾ ਨਾ ਉਹ ਕਦੇ ਖਤਮ ਨਾ ਕਰੋ ਕਿਉਂਕਿ ਜਿਹੜੇ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨਾ ਇਹਨਾਂ ਨਾਲ ਪਿਆਰ ਵੱਧਦਾ ਹੈ ਅਤੇ ਰਿਸ਼ਤੇ ਮਜ਼ਬੂਤ ਹੁੰਦੇ ਨੇ

ਹਾਂਜੀ ਦੋਸਤੋ, ਤੁਸੀਂ ਟਿਊਨ ਇਨ ਕੀਤਾ ਹੋਇਆ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਤੁਸੀਂ ਦੋਸਤੋ ਇੰਜੋਏ ਕਰ ਰਹੇ ਹੋ ਯੁਵਾਣੀ ਮੇਰੇ ਆਰਜੇ ਨੇਹਾ ਦੇ ਨਾਲ। ਅੱਜ ਦੀ ਖਾਸ ਗੱਲ ਤੋਂ ਬਾਅਦ ਸੈਗਮੈਂਟ ਸੀਗਾ ਵਰਡ ਐਕਸਪ੍ਰੈਸ, ਜਿਹਦੇ ਵਿੱਚ ਗੱਲ ਕੀਤੀ ਅਸੀਂ ਬਹੁਤ ਹੀ ਖਾਸ ਪੰਜਾਬੀ ਸ਼ਬਦ ਬਾਰੇ। ਅਤੇ ਦੋਸਤੋ, ਸਾਡਾ ਜਿਹੜਾ ਇੱਕ ਅੱਜ ਦਾ ਖਾਸ ਸੈਗਮੈਂਟ ਹੈ ਵੱਖਰਾ ਸਵੈਗ, ਜਿਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਹਰ ਵਾਰ ਨਵੇਂ ਫੈਸ਼ਨ ਟ੍ਰੈਂਡ ਬਾਰੇ, ਆਊਟਫਿਟਸ ਬਾਰੇ, ਫੈਸ਼ਨ ਸਟਾਈਲਸ ਬਾਰੇ, ਜਾਂ ਮੈਂ ਤੁਹਾਨੂੰ ਟਿਪਸ ਦਿੰਦੀ ਹਾਂ ਕਿ ਤੁਸੀਂ ਆਪਣੇ ਆਪ ਨੂੰ ਕਿੱਦਾਂ ਇਨਹੈਂਸ ਕਰ ਸਕਦੇ ਹੋ, ਸਟਾਈਲ ਕਿੱਦਾਂ ਕਰ ਸਕਦੇ ਹੋ, ਨਵੇਂ ਨਵੇਂ ਜਿਹੜੇ ਆਊਟਫਿਟਸ ਨੇ ਜਾਂ ਕਿਸੇ ਵੀ ਆਊਟਫਿਟ ਨੂੰ ਤੁਸੀਂ ਮਿਸਮੈਚ ਕਿੱਦਾਂ ਕਰ ਸਕਦੇ ਹੋ, ਕਿਉਂਕਿ ਅਸੀਂ ਕਿੰਨੇ ਹੀ ਕੱਪੜੇ ਖਰੀਦ ਸਕਦੇ ਹਾਂ ਕਿਉਂਕਿ ਸਾਡਾ ਬਜਟ ਅਤੇ ਸਾਡੀ ਪੋਕਿਟ ਵੀ ਅਲਾਓ ਨਹੀਂ ਕਰਦੀ ਨਾ। ਬਟ ਜਿਹੜਾ ਅੱਜ ਦਾ ਮੇਰਾ ਟੋਪਿਕ ਹੈ ਨਾ, ਬਹੁਤ ਹੀ ਡਿਫਰੈਂਟ ਅਤੇ ਬਹੁਤ ਹੀ ਅਲੱਗ ਜਿਹਾ ਟੋਪਿਕ ਹੈ ਜੋ ਕਿ ਮੈਨੂੰ ਲੱਗਦਾ ਕਿ ਇਹਦੇ ਬਾਰੇ ਗੱਲ ਕਰਨਾ ਬਹੁਤ ਜ਼ਰੂਰੀ ਹੈ। ਸੋ ਦੋਸਤੋ, ਅੱਜ ਦਾ ਜਿਹੜਾ ਟੋਪਿਕ ਹੈ ਨਾ ਸਾਡੇ ਸੈਗਮੈਂਟ ਦੇ ਵਿੱਚ, ਉਹ ਹੈ ਪ੍ਰੈਜੈਂਸ ਓਵਰ ਪਰਫੈਕਸ਼ਨ। ਅਤੇ ਇਹਦੇ ਬਾਰੇ ਅਸੀਂ ਗੱਲ ਕਿਉਂ ਕਰਾਂਗੇ, ਕਿਉਂਕਿ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿਉਂਕਿ ਮੈਂ ਕੁਛ ਟਾਈਮ ਤੋਂ ਦੇਖ ਰਹੀ ਹਾਂ ਕਿ ਜਿਹੜੇ ਮੇਰੇ ਨਾਲ ਦੇ ਨੇ ਜਾਂ ਫਿਰ ਮੇਰੇ ਫਰੈਂਡ ਸਰਕਲ ਵਿੱਚੋਂ ਬਹੁਤ ਸਾਰੇ ਲੋਕ ਇੱਦਾਂ ਦੇ ਹੈਗੇ ਨੇ ਜਿਨ੍ਹਾਂ ਨੂੰ ਨਾ ਪ੍ਰੈਜੈਂਸ ਬਹੁਤ ਜ਼ਿਆਦਾ ਮੈਟਰ ਕਰਦੀ ਹੈ। ਅਤੇ ਮਤਲਬ ਪ੍ਰੈਜੈਂਸ ਦਾ ਉਨਾ ਕੁ ਮੈਨੂੰ ਲੱਗਦਾ ਕਿ ਉਹਨਾਂ ਨੂੰ ਆਪਣੀ ਪ੍ਰੈਜੈਂਸ ਦਾ ਫੀਲ ਨਹੀਂ ਹੁੰਦਾ, ਬਟ ਉਹਨਾਂ ਨੂੰ ਲੱਗਦਾ ਪਰਫੈਕਸ਼ਨ, ਪਰਫੈਕਟ

ਜਿੱਤਣਾ ਹਰ ਚੀਜ਼ ਦੇ ਵਿੱਚ ਬਹੁਤ ਜ਼ਰੂਰੀ ਹੈ। ਅਤੇ ਇਹਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ ਆਪਣੇ ਅੱਜ ਦੇ ਸੈਗਮੈਂਟ ਵੱਖਰਾ ਸਵੈਗ ਦੇ ਵਿੱਚ। ਅਤੇ ਦੋਸਤੋ, ਜ਼ਿੰਦਗੀ ਵਿੱਚ ਹਰ ਵਾਰ ਪਰਫੈਕਟ ਹੋਣਾ ਜ਼ਰੂਰੀ ਨਹੀਂ ਹੈ, ਜਾਂ ਫਿਰ ਸਿਰਫ ਆਪਣੀ ਪ੍ਰੈਜੈਂਸ, ਆਪਣੀ ਐਨਰਜੀ ਅਤੇ ਆਪਣੀ ਪਰਸਨੈਲਿਟੀ ਨਾਲ ਹੀ ਤੁਸੀਂ ਕਿਸੇ ਵੀ ਰੂਮ ਦਾ ਸਭ ਤੋਂ ਯਾਦਗਾਰ ਇਨਸਾਨ ਬਣ ਸਕਦੇ ਹੋ। ਪ੍ਰੈਜੈਂਸ ਓਵਰ ਪਰਫੈਕਸ਼ਨ ਦਾ ਅਸਲ ਮਤਲਬ ਕੀ ਹੈ? ਸਭ ਤੋਂ ਪਹਿਲਾਂ ਤਾਂ ਅਸੀਂ ਇਹਦਾ ਮਤਲਬ ਜਾਣਾਂਗੇ ਕਿ ਮਤਲਬ ਹੈ ਕੀ ਹੈ, ਜਿਹਦੇ ਵਿੱਚ ਜਿਹਦੇ ਪਿੱਛੇ ਲੋਕ ਹਨ ਪਾਗਲ ਨੇ ਕਿ ਯਾਰ ਪਰਫੈਕਟ ਦਿਖਣਾ, ਪਰਫੈਕਟ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੀ ਦੁਨੀਆ ਸੋਸ਼ਲ ਮੀਡੀਆ ਫਿਲਟਰਸ, ਐਡਿਟਡ ਫੋਟੋਜ਼ ਅਤੇ ਅਨਰੀਅਲਿਸਟਿਕ ਐਕਸਪੈਕਟੇਸ਼ਨਸ ਨਾਲ ਭਰੀ ਪਈ ਹੈ। ਹਰ ਕੋਈ ਪਰਫੈਕਟ ਦਿਖਣਾ ਚਾਹੁੰਦਾ ਹੈ, ਪਰਫੈਕਟ ਸਕਿਨ, ਪਰਫੈਕਟ ਬਾਡੀ, ਪਰਫੈਕਟ ਡਿਜ਼ਾਈਨ ਅਤੇ ਪਰਫੈਕਟ ਕਰੀਅਰ। ਸਾਨੂੰ ਸਾਰਾ ਕੁਝ ਪਰਫੈਕਟ ਚਾਹੀਦਾ ਹੈ ਅਤੇ ਜਿਹਦੇ ਵਿੱਚ ਅਸੀਂ ਬਹੁਤ ਕੁਝ ਖਾਸ ਮਿਹਨਤ ਕਰਨਾ ਵੀ ਨਹੀਂ ਚਾਹੁੰਦੇ। ਸਾਨੂੰ ਇੱਦਾਂ ਹੁੰਦਾ ਕਿ ਕਿਸੇ ਨੂੰ ਦੇਖਿਆ ਅਤੇ ਕੰਪੇਅਰ ਕੀਤਾ ਅਤੇ ਅਸੀਂ ਬਸ ਇਹੀ ਸੋਚਦੇ ਰਹਿੰਦੇ ਹਾਂ ਕਿ ਜੇ ਉਹ ਪਰਫੈਕਟ ਹੈ ਤਾਂ ਅਸੀਂ ਕਿਉਂ ਨਹੀਂ ਹੋ ਸਕਦੇ। ਪਰ ਦੋਸਤੋ, ਇੱਕ ਸੱਚ ਇਹ ਵੀ ਹੈ ਕਿ ਲੋਕ ਤੁਹਾਡੀ ਪਰਫੈਕਸ਼ਨ ਨੂੰ ਨਹੀਂ, ਤੁਹਾਡੀ ਪ੍ਰੈਜੈਂਸ ਨੂੰ ਯਾਦ ਰੱਖਦੇ ਹੈ। ਤੁਸੀਂ ਜੇ ਕਿਸੇ ਜਗ੍ਹਾ 'ਤੇ ਗਏ ਹੋ ਜਾਂ ਕਿਸੇ ਰੂਮ ਦੇ ਵਿੱਚ ਤੁਸੀਂ ਗਏ ਹੋ, ਕਿਸੇ ਫੈਮਿਲੀ ਫੰਕਸ਼ਨ ਨੂੰ ਵੀ ਤੁਸੀਂ ਅਟੈਂਡ ਕੀਤਾ ਹੈ, ਜੇ ਤੁਹਾਡੀ ਪ੍ਰੈਜੈਂਸ ਬਹੁਤ ਅੱਛੀ ਹੈ, ਇੱਕ ਪੋਜ਼ਿਟਿਵ ਮਾਇੰਡਸੈਟ ਦੇ ਨਾਲ, ਇੱਕ ਅੱਛੇ ਤਰੀਕੇ ਨਾਲ, ਸਾਦਗੀ ਨਾਲ ਵੀ ਤੁਸੀਂ ਕਿਤੇ ਗਏ ਹੋ ਨਾ, ਤਾਂ ਤੁਹਾਨੂੰ ਲੋਕ ਮੁੱਦਤ ਤੱਕ ਯਾਦ ਰੱਖਦੇ ਨੇ। ਤੁਸੀਂ ਕਿੰਨੇ ਐਕਸਪੈਂਸਿਵ ਕੱਪੜੇ ਪਾਏ ਨੇ, ਇਹ ਕੁਝ ਦੇਰ ਲਈ ਨੋਟਿਸ ਹੋਵੇਗਾ, ਪਰ ਤੁਸੀਂ ਕਿੰਨੇ ਕੋਨਫੀਡੈਂਸ ਨਾਲ ਵਾਕ ਕਰਦੇ ਹੋ, ਕਿੰਨੀ ਰਿਸਪੈਕਟ ਨਾਲ ਗੱਲ ਕਰਦੇ ਹੋ, ਕਿੰਨੀ ਪੋਜ਼ਿਟਿਵਿਟੀ ਸਪਰੈਡ ਕਰਦੇ ਹੋ, ਇਹ ਸਾਰੀਆਂ ਚੀਜ਼ਾਂ ਹਮੇਸ਼ਾ ਯਾਦ ਰਹਿ ਜਾਂਦੀਆਂ ਨੇ। ਦੋਸਤੋ, ਅਸੀਂ ਨਾ ਇਸ ਚੀਜ਼ ਦਾ ਬਹੁਤ ਸਟ੍ਰੈਸ ਲੈਂਦੇ ਹਾਂ ਕਿ ਸਾਡੇ ਲਈ ਜ਼ਿੰਦਗੀ ਵਿੱਚ ਸਾਰੀ ਚੀਜ਼ਾਂ ਬਿਲਕੁਲ ਪਰਫੈਕਟ ਹੋਣੀਆਂ ਚਾਹੀਦੀਆਂ, ਕਿ ਅਸੀਂ ਕੱਪੜੇ ਪਰਫੈਕਟ ਪਾਈਏ। ਅਸੀਂ ਲੋਕਾਂ ਨੂੰ ਦੇਖ ਕੇ ਇਨਫਲੂਐਂਸ ਬਹੁਤ ਜਲਦੀ ਹੋ ਜਾਂਦੇ ਹਾਂ, ਖਾਸ ਕਰ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਇੰਨਾ ਟਰੈਂਡ ਹੈ ਕਿ ਸਾਨੂੰ ਲੱਗਦਾ ਕਿ ਜਿੱਦਾਂ ਸਾਹਮਣੇ ਵਾਲੇ ਨੇ ਕੋਈ ਆਊਟਫਿਟ ਪਾਇਆ ਹੈ, ਭਾਵੇਂ ਕੋਈ ਕੁੜੀ ਹੋਵੇ ਜਾਂ ਮੁੰਡਾ, ਸਾਨੂੰ ਲੱਗਦਾ ਕਿ ਉਹਨੇ ਸਭ ਕੁਝ ਇੱਕਦਮ ਮੈਚ ਕਰਕੇ ਪਾਇਆ, ਪਰ ਉਹਦੇ ਪਿੱਛੇ ਉਹਨੇ ਕਿੰਨੀ ਸਟਰਗਲ ਕੀਤੀ ਹੈ, ਜਾਂ ਫਿਰ ਉਹ ਕੀ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਾਂ ਫਿਰ ਉਹਨੇ ਉਹਦਾ ਲਾਈਫ ਸਟਾਈਲ ਕੀ ਹੈ, ਉਹਦੇ ਪਿੱਛੇ ਦੀ ਰਿਐਲਿਟੀ ਕੀ ਹੈ, ਸਾਨੂੰ ਉਹ ਨਹੀਂ ਪਤਾ ਹੁੰਦਾ, ਅਸੀਂ ਸਿਰਫ ਸਾਹਮਣੇ ਉਸ ਚੀਜ਼ ਨੂੰ ਦੇਖ ਰਹੇ ਹੁੰਦੇ ਹਾਂ। ਸੋ ਇਸ ਲਈ ਅੱਜ ਦਾ ਜਿਹੜਾ ਮੇਰਾ ਮੇਨ ਟੋਪਿਕ ਹੈ ਸਾਡੇ ਲਿਸਨਰਸ ਨੂੰ, ਜਿਹੜੇ ਸਾਡੇ ਯੁਵਾ ਯੰਗ ਲਿਸਨਰਸ ਨੇ, ਉਹਨਾਂ ਲਈ ਇਹ ਅੱਜ ਦਾ ਟੋਪਿਕ ਹੈ ਕਿ ਪਰਫੈਕਸ਼ਨ ਕਿੰਨੀ ਕੁ ਮੈਟਰ ਕਰਦੀ ਹੈ ਅਤੇ ਪ੍ਰੈਜੈਂਸ ਕਿੰਨੀ ਕੁ ਮੈਟਰ ਕਰਦੀ ਹੈ। ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ, ਪਰ ਇਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਟਰੈਕ ਇੰਜੋਏ ਕਰਦੇ ਹਾਂ, ਅਤੇ ਟਰੈਕ ਤੋਂ ਉਸ ਪਾਰ ਮਿਲਦੇ ਹਾਂ ਸਾਡੀ ਅੱਗੇ ਦੀ ਗੱਲਬਾਤ ਦੇ ਨਾਲ।

ਹਾਂਜੀ ਦੋਸਤੋ, ਗੱਲ ਹੋ ਰਹੀ ਸੀ ਕਿ ਪ੍ਰੈਜੈਂਸ ਅਤੇ ਪਰਫੈਕਸ਼ਨ ਦੀ। ਹੁਣ ਜੇ ਦੋਨਾਂ ਵਿੱਚੋਂ ਆਪਾਂ ਡਿਫਰੈਂਸ ਦੇਖੀਏ ਤਾਂ ਜੇ ਪਰਫੈਕਸ਼ਨ ਦੀ ਗੱਲ ਕਰੀਏ ਤਾਂ ਹਰ ਗੱਲ ਤੋਂ ਡਰਨਾ, ਜਦੋਂ ਅਸੀਂ ਪਰਫੈਕਸ਼ਨ ਵੱਲ ਬਹੁਤ ਜ਼ਿਆਦਾ ਧਿਆਨ ਦਿੰਦੇ ਹਾਂ ਨਾ, ਸਾਨੂੰ ਹਰ ਛੋਟੀ ਛੋਟੀ ਗਲਤੀ ਤੋਂ ਡਰ ਲੱਗਣ ਲੱਗ ਜਾਂਦਾ ਕਿ ਕਿਤੇ ਮੇਰੇ ਤੋਂ ਛੋਟੀ ਜਿਹੀ ਗਲਤੀ ਨਾ ਹੋ ਜਾਵੇ, ਕਿਤੇ ਮੈਂ ਕੋਈ ਚੀਜ਼ ਗਲਤ ਨਾ ਕਰ ਦੇਵਾਂ। ਅਤੇ ਹਮੇਸ਼ਾ ਕੰਪੈਰੀਜ਼ਨ ਕਰਨਾ, ਅਸੀਂ ਹਰ ਇਨਸਾਨ ਦੇ ਨਾਲ ਹਰ ਛੋਟੀ ਛੋਟੀ ਚੀਜ਼ ਲਈ ਕੰਪੇਅਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਅਤੇ ਜਦੋਂ ਅਸੀਂ ਕੰਪੈਰੀਜ਼ਨ ਕਰਨਾ ਸ਼ੁਰੂ ਕਰਦੇ ਹਾਂ ਨਾ, ਅਤੇ ਅਸੀਂ ਬਹੁਤ ਜ਼ਿਆਦਾ ਓਵਰਥਿੰਕ ਕਰਨ ਲੱਗ ਜਾਂਦੇ ਹਾਂ। ਅਤੇ ਜਦੋਂ ਅਸੀਂ ਬਹੁਤ ਜ਼ਿਆਦਾ ਓਵਰਥਿੰਕ ਕਰਨ ਲੱਗ ਜਾਂਦੇ ਹਾਂ ਤਾਂ ਅਸੀਂ ਮੈਂਟਲੀ ਬਹੁਤ ਜ਼ਿਆਦਾ ਸਟ੍ਰੈਸਡ ਹੋ ਜਾਂਦੇ ਹਾਂ। ਅਤੇ ਇਸ ਦੇ ਨਾਲ ਹੀ ਅਸੀਂ ਹਮੇਸ਼ਾ ਕਿਸੇ ਦੀ ਅਪਰੂਵਲ ਦੀ ਵੇਟ ਕਰਦੇ ਰਹਿੰਦੇ ਹਾਂ ਕਿ ਜੇ ਆਪਾਂ ਕੋਈ ਚੀਜ਼, ਕੋਈ ਆਊਟਫਿਟ ਪਾ ਕੇ ਕਿਤੇ ਗਏ ਹਾਂ, ਜਾਂ ਆਪਾਂ ਕੋਈ ਨਵਾਂ ਹੇਅਰ ਕੱਟ ਹੀ ਕਰਾਇਆ, ਜਾਂ ਕੁਛ ਵੀ ਚੇਂਜ ਕੀਤਾ ਹੈ ਨਾ, ਤਾਂ ਸਾਨੂੰ ਅਪਰੂਵਲ ਦੀ ਵੇਟ ਹੁੰਦੀ ਹੈ, ਜਾਂ ਫਿਰ ਅਸੀਂ ਕਿਸੇ ਦੇ ਕੰਪਲੀਮੈਂਟ ਦਾ ਵੇਟ ਕਰਦੇ ਹਾਂ ਕਿ ਹਾਂ ਅਸੀਂ ਅੱਜ ਸਹੀ ਲੱਗ ਰਹੇ ਹਾਂ, ਨਹੀਂ ਲੱਗ ਰਹੇ। ਜੇ ਤਾਂ ਕਿਸੇ ਨੇ ਕੰਪਲੀਮੈਂਟ ਕਰ ਦਿੱਤਾ ਫਿਰ ਤਾਂ ਅਸੀਂ ਬਹੁਤ ਖੁਸ਼ ਹੋ ਜਾਂਦੇ ਹਾਂ, ਅਤੇ ਜੇ ਤਾਂ ਕਿਸੇ ਨੇ ਕੰਪਲੀਮੈਂਟ ਨਹੀਂ ਦਿੱਤਾ ਤਾਂ ਸਾਡਾ ਮੂਡ ਆਪਣੇ ਆਪ 'ਚ ਹੀ ਔਫ ਹੋ ਜਾਂਦਾ ਹੈ। ਇਸ ਤਰ੍ਹਾਂ ਦੋਸਤੋ, ਹਰ ਕੰਮ ਪਰਫੈਕਟ ਹੋਣ ਦੀ ਵੇਟ ਕਰਨਾ, ਸਾਨੂੰ ਇੱਦਾਂ ਲੱਗਦਾ ਕਿ ਜੇ ਅਸੀਂ ਕੋਈ ਕੰਮ ਕੀਤਾ ਹੈ ਤਾਂ ਉਹਨੂੰ ਬਹੁਤ ਪਰਫੈਕਟ ਤਰੀਕੇ ਨਾਲ ਕਰਨਾ ਹੈ ਅਸੀਂ, ਉਹਦੇ ਵਿੱਚ ਕੋਈ ਗਲਤੀਆਂ ਨਹੀਂ ਹੋਣੀ ਚਾਹੀਦੀਆਂ। ਅਤੇ ਬਸ ਇਹਦਾ ਜਿਹੜਾ ਰਿਜ਼ਲਟ ਹੁੰਦਾ ਉਹ ਕੀ ਹੁੰਦਾ, ਕੌਨਫੀਡੈਂਸ ਲੂਜ਼ ਹੋਣਾ, ਸਟ੍ਰੈਸ ਹੋਣਾ, ਓਵਰਥਿੰਕ ਕਰਨਾ ਅਤੇ ਮੈਂਟਲੀ ਡਿਸਟਰਬ ਰਹਿਣਾ। ਹੁਣ ਇੱਥੇ ਜੇ ਆਪਾਂ ਪ੍ਰੈਜੈਂਸ ਦੀ ਗੱਲ ਕਰੀਏ, ਜਿਨ੍ਹਾਂ ਨੂੰ ਪ੍ਰੈਜੈਂਸ ਬਹੁਤ ਜ਼ਿਆਦਾ ਮੈਟਰ ਕਰਦੀ ਹੈ, ਪ੍ਰੈਜੈਂਸ ਇੰਪੋਰਟੈਂਟ ਹੁੰਦੀ ਹੈ, ਅਤੇ ਆਪਣੇ ਆਪ ਨੂੰ ਐਕਸੈਪਟ ਕਰਨਾ, ਅਤੇ ਅਸੀਂ ਜਿਵੇਂ ਦੇ ਹੈਗੇ ਹਾਂ ਨਾ, ਅਸੀਂ ਉਸ ਤਰੀਕੇ ਨਾਲ ਹੀ ਖੁਦ ਨੂੰ ਐਕਸੈਪਟ ਕਰਦੇ ਹਾਂ, ਐਜ਼ ਇਟ ਇਜ਼, ਆਪਣੀ ਕਮੀਆਂ ਦੇ ਨਾਲ ਅਤੇ ਆਪਣੀ ਖੂਬੀਆਂ ਦੇ ਨਾਲ। ਹਮੇਸ਼ਾ ਸਮਾਈਲ ਕਰਦੇ ਰਹਿਣਾ, ਜਦੋਂ ਆਪਾਂ ਕਿਸੇ ਜਾ ਰਹੇ ਹਾਂ, ਕਿਸੇ ਨੂੰ ਮਿਲ ਰਹੇ ਹਾਂ, ਅਤੇ ਹਮੇਸ਼ਾ ਸਾਡੇ ਫੇਸ 'ਤੇ ਇੱਕ ਪੋਜ਼ੀਟਿਵ ਜਿਹੀ ਸਮਾਈਲ ਹੋਣੀ ਚਾਹੀਦੀ ਹੈ। ਅਤੇ ਤੁਹਾਨੂੰ ਪਤਾ ਬੋਡੀ ਲੈਂਗੁਏਜ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਇਹਦੇ ਵਿੱਚ। ਪੋਜ਼ੀਟਿਵ ਬੋਡੀ ਲੈਂਗੁਏਜ ਜਿਹੜੀ ਹੁੰਦੀ ਹੈ ਨਾ, ਜਦੋਂ ਆਪਾਂ ਕਿਸੇ ਨੂੰ ਮਿਲਦੇ ਹਾਂ ਬਹੁਤ ਖੁਸ਼ੀ ਦੇ ਨਾਲ, ਬਹੁਤ ਹੀ ਅੱਛੇ ਮਾਇੰਡਸੈਟ ਦੇ ਨਾਲ, ਸਾਡੀ ਬੋਡੀ ਲੈਂਗੁਏਜ ਵੀ ਦੱਸ ਦਿੰਦੀ ਹੈ ਕਿ ਅਸੀਂ ਪੋਜ਼ੀਟਿਵ ਮਾਇੰਡਸੈਟ ਦੇ ਨਾਲ ਮਿਲ ਰਹੇ, ਨੈਗੇਟਿਵ ਮਾਇੰਡਸੈਟ ਦੇ ਨਾਲ। ਅਤੇ ਸਭ ਤੋਂ ਇੰਪੋਰਟੈਂਟ ਚੀਜ਼ ਦੋਸਤੋ, ਐਕਟਿਵ ਲਿਸਨਿੰਗ, ਸੁਣਨਾ ਬਹੁਤ ਜ਼ਰੂਰੀ ਹੈ, ਜੋ ਕਿ ਅੱਜ ਦੇ ਟਾਈਮ ਦੇ ਵਿੱਚ ਪੇਸ਼ੈਂਸ ਬਹੁਤ ਘੱਟ ਗਏ ਲੋਕਾਂ ਦੇ ਵਿੱਚ, ਕਿਉਂਕਿ ਉਹ ਸੁਣਨਾ ਨਹੀਂ ਚਾਹੁੰਦੇ ਕਿਸੇ ਨੂੰ, ਉਹ ਸਿਰਫ ਆਪਣੀ ਗੱਲ ਕਰਨਾ ਚਾਹੁੰਦੇ ਨੇ। ਪਰ ਸੁਣਨਾ ਬਹੁਤ ਜ਼ਰੂਰੀ ਹੈ, ਜਦੋਂ ਤੁਸੀਂ ਕਿਸੇ ਦੀ ਗੱਲ ਨੂੰ ਬਹੁਤ ਹੀ ਧਿਆਨ ਨਾਲ ਸੁਣਦੇ ਹੋ ਨਾ, ਉਹ ਵੀ ਇੱਕ ਬਹੁਤ ਵਧੀਆ ਇੰਪ੍ਰੈਸ਼ਨ ਪਾਉਂਦੀ ਹੈ ਸਾਹਮਣੇ ਵਾਲੇ ਪਰਸਨ 'ਤੇ, ਕਿ ਉਹਦੀ ਪੂਰੀ ਗੱਲ ਸੁਣਨ ਤੋਂ ਬਾਅਦ ਹੀ ਤੁਸੀਂ ਆਪਣੀ ਗੱਲ ਸਟਾਰਟ ਕਰੋ ਅਤੇ ਉਹਦਾ ਜਵਾਬ ਦਿਓ। ਉਸ ਤੋਂ ਬਾਅਦ ਦੋਸਤੋ, ਰਿਸਪੈਕਟਫੁਲ ਕਮਿਊਨੀਕੇਸ਼ਨ, ਜੇ ਅਸੀਂ ਕਿਸੇ ਨਾਲ ਬਹੁਤ ਹੀ ਰਿਸਪੈਕਟਫੁਲੀ ਗੱਲ ਕਰਦੇ ਹਾਂ, ਉਹ ਇੱਕ ਬਹੁਤ ਹੀ ਵਧੀਆ ਇੰਪੈਕਟ ਛੱਡਦੀ ਹੈ ਸਾਹਮਣੇ ਵਾਲੇ ਦੇ ਉੱਤੇ, ਭਾਵੇਂ ਉਹ ਤੁਹਾਡੇ ਤੋਂ ਛੋਟਾ ਹੋਵੇ ਜਾਂ ਵੱਡਾ ਹੋਵੇ, ਮੈਟਰ ਨਹੀਂ ਕਰਦਾ। ਛੋਟੇ ਨੂੰ ਵੀ ਉਨੀ ਰਿਸਪੈਕਟ ਦੇਣੀ ਹੈ ਅਤੇ ਵੱਡੇ ਨੂੰ ਵੀ ਉਨੀ ਰਿਸਪੈਕਟ ਨਾਲ ਗੱਲ ਕਰਨੀ ਹੈ। ਅਤੇ ਇਹਦੇ ਜਿਹੜੇ ਰਿਜ਼ਲਟਸ ਹੁੰਦੇ ਉਹ ਕੀ ਹੁੰਦੇ ਆ, ਜਦੋਂ ਤੁਸੀਂ ਇਸ ਚੀਜ਼ ਨੂੰ ਫੋਲੋ ਕਰਦੇ ਹੋ ਤੁਹਾਡਾ ਕੌਨਫੀਡੈਂਸ ਬਿਲਡਅਪ ਹੁੰਦਾ ਹੈ, ਤੁਸੀਂ ਕਿਸੇ ਨੂੰ ਇਨਫਲੂਐਂਸ ਬਹੁਤ ਅੱਛੇ ਤਰੀਕੇ ਨਾਲ ਕਰ ਸਕਦੇ ਹੋ, ਤੁਹਾਡਾ ਕਿਸੇ ਪਰਸਨ ਦੇ ਨਾਲ ਸਟਰੋਂਗ ਕਨੈਕਸ਼ਨ ਬਿਲਡਅਪ ਹੁੰਦਾ ਹੈ, ਅਤੇ ਨੈਚੁਰਲੀ ਤੁਸੀਂ ਸਾਹਮਣੇ ਵੱਲ ਨੂੰ ਅਟਰੈਕਟ ਕਰਦੇ ਹੋ। ਇੱਕ ਪੋਜ਼ਿਟਿਵ ਪਰਸਨ, ਇੱਕ ਪੋਜ਼ਿਟਿਵ ਮਾਇੰਡਸੈਟ ਹਮੇਸ਼ਾ ਹੀ ਨੈਚੁਰਲ ਅਟਰੈਕਸ਼ਨ ਦਾ ਕਾਰਨ ਬਣਦਾ ਹੈ। ਅਤੇ ਇਸ ਦੇ ਨਾਲ ਹੀ ਦੋਸਤੋ, ਜੇ ਤੁਸੀਂ ਸੋਚੋ, ਪਹਿਲਾਂ ਪਰਸਨ ਜਿਹੜੇ ਡਿਜ਼ਾਈਨਰ ਆਊਟਫਿਟ ਪਾ ਕੇ, ਪਰਫੈਕਟ ਮੇਕਅਪ, ਬ੍ਰਾਂਡਿਡ ਸ਼ੂਜ਼, ਪਰ ਹਰ ਟਾਈਮ ਉਹ ਆਪਣੇ ਫੋਨ ਦੇ ਵਿੱਚ ਵੜਿਆ ਰਹੇ, ਕੋਈ ਸਮਾਈਲ ਨਹੀਂ, ਕੋਈ ਕੌਨਫੀਡੈਂਸ ਨਹੀਂ, ਕਿਸੇ ਨਾਲ ਕੋਈ ਇੰਟਰੈਕਸ਼ਨ ਨਹੀਂ, ਅਤੇ ਦੂਜਾ ਪਰਸਨ ਜਿਹੜਾ ਕਿ ਸਮਾਈਲਿੰਗ ਫੇਸ ਦੇ ਨਾਲ, ਫਰੈਂਡਲੀ, ਗੁੱਡ ਆਈ ਕੋਂਟੈਕਟ ਅਤੇ ਬਹੁਤ ਹੀ ਕਾਮ ਅਤੇ ਵਾਰਮ ਨੇਚਰ ਦੇ ਨਾਲ ਤੁਹਾਨੂੰ ਮਿਲੇ, ਤਾਂ ਤੁਸੀਂ ਖੁਦ ਸੋਚੋ ਤੁਸੀਂ ਕਿਹੜੇ ਪਰਸਨ ਨਾਲ ਜ਼ਿਆਦਾ ਅਟਰੈਕਟ ਹੋਵੋਗੇ। ਜ਼ਿਆਦਾ ਚਾਂਸਿਸ ਦੂਸਰੇ ਪਰਸਨ ਵੱਲ ਹੀ ਜਾਂਦੇ ਨੇ। ਇਸ ਲਈ ਪ੍ਰੈਜੈਂਸ ਆਲਵੇਜ਼ ਮੈਟਰ, ਜਿਹੜੀ ਤੁਹਾਡੀ ਪ੍ਰੈਜੈਂਸ ਹੈ ਨਾ, ਉਹ ਸਭ ਤੋਂ ਇੰਪੋਰਟੈਂਟ ਹੁੰਦੀ ਹੈ। ਤੁਹਾਡੇ ਕੱਪੜੇ ਇੱਕ ਵਾਰੀ ਨੂੰ ਘੱਟ ਵਧੀਆ ਹੋ ਸਕਦੇ ਨੇ, ਘੱਟ ਸੋਹਣੇ ਹੋ ਸਕਦੇ ਨੇ, ਤੁਸੀਂ ਬ੍ਰੈਂਡਿਡ ਕੱਪੜੇ ਨਹੀਂ ਵੀ ਪਾਏ, ਪਰ ਜਿਹੜਾ ਤੁਹਾਡਾ ਨੇਚਰ ਹੈ ਨਾ, ਉਹ ਬਹੁਤ ਮੈਟਰ ਕਰਦਾ ਹੈ।

ਹਾਂਜੀ ਦੋਸਤੋ, ਸੈਗਮੈਂਟ ਚੱਲ ਰਿਹਾ ਵੱਖਰਾ ਸਵੈਗ, ਅਤੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਕੋਈ ਤੁਹਾਨੂੰ ਤੌਬਾ ਤੌਬਾ ਤੇਰੀ ਸੂਰਤ ਜਾਂ ਮਾਸ਼ਾ ਅੱਲਾ ਕਹਿ ਦੇ, ਤਾਂ ਮੈਂ ਕੁਛ ਤੁਹਾਡੇ ਨਾਲ ਟਿਪਸ ਸ਼ੇਅਰ ਕਰਨਾ ਚਾਹੂੰਗੀ, ਫੈਸ਼ਨ ਟਿਪਸ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਸਾਡਾ ਅਗਲਾ ਸੈਗਮੈਂਟ ਹੈ ਫੋਨ ਇਨ ਪ੍ਰੋਗਰਾਮ, ਜਿਹਦੇ ਵਿੱਚ ਤੁਹਾਡੇ ਦਿਮਾਗ ਦੀ ਕਸਰਤ ਹੋਣ ਵਾਲੀ ਹੈ, ਅਤੇ ਬਸ ਫਿਰ ਕਰਨਾ ਤੁਸੀਂ ਕੁਛ ਨਹੀਂ, ਤੁਸੀਂ ਮੇਰੇ ਬਸ ਕੁਛ ਸਵਾਲਾਂ ਦੇ ਜਵਾਬ ਦੇਣੇ ਆ, ਅਤੇ ਕੁਛ ਟੰਗ ਟਵਿਸਟਰਸ ਮੈਂ ਤੁਹਾਨੂੰ ਪੁੱਛੂੰਗੀ, ਜਿਹਦੇ ਲਈ ਤੁਸੀਂ ਮੈਨੂੰ ਕਾਲ ਕਰਨੀ ਹੈ 0181 23 44 'ਤੇ। ਅਤੇ ਬਸ ਤੁਸੀਂ ਫਟਾਫਟ ਆਪਣੇ ਫੋਨਸ ਆਪਣੇ ਹੱਥ ਵਿੱਚ ਚੱਕ ਲਓ, ਕਿਉਂਕਿ ਨੈਕਸਟ ਜਿਹੜਾ ਸਾਡਾ ਸੈਗਮੈਂਟ ਹੈ ਉਹ ਤੁਹਾਡੇ ਦਿਮਾਗ ਦੀ ਕਸਰਤ ਕਰਵਾਉਣ ਵਾਲਾ ਹੈ। ਅਤੇ ਹੁਣ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਹੈ ਕੁਛ ਫੈਸ਼ਨ ਟਿਪਸ, ਜੇ ਤੁਸੀਂ ਵੀ ਕਿਸੇ ਤੋਂ ਕੰਪਲੀਮੈਂਟਸ ਗ੍ਰੈਬ ਕਰਨੇ ਆ, ਤਾਂ ਇਹ ਫੈਸ਼ਨ ਟਿਪਸ ਬਹੁਤ ਧਿਆਨ ਨਾਲ ਸੁਣਿਓ। ਡੋਂਟ ਕਾਪੀ ਐਵਰੀ ਟ੍ਰੈਂਡ, ਕਿਸੇ ਵੀ ਟ੍ਰੈਂਡ ਨੂੰ ਤੁਸੀਂ ਕਾਪੀ ਨਹੀਂ ਕਰਨਾ, ਕਿਉਂਕਿ ਹਰ ਇੱਕ ਦੀ ਪਰਸਨੈਲਿਟੀ ਡਿਫਰੈਂਟ ਹੁੰਦੀ ਹੈ, ਹਰ ਇੱਕ ਦਾ ਬੋਡੀ ਲੈਂਗੁਏਜ ਡਿਫਰੈਂਟ ਹੁੰਦਾ ਹੈ, ਸਾਰਿਆਂ ਦੇ ਕਲਰ ਕੰਪਲੈਕਸ਼ਨਸ ਬਹੁਤ ਡਿਫਰੈਂਟ ਹੁੰਦੇ ਹੈ। ਅਤੇ ਜਿਵੇਂ ਮੈਂ ਤੁਹਾਨੂੰ ਕਿਹਾ ਕਲਰ ਕੰਪਲੈਕਸ਼ਨ ਡਿਫਰੈਂਟ ਹੁੰਦੇ ਹੈ, ਅਤੇ ਤੁਸੀਂ ਆਪਣੇ ਕਲਰ ਕੰਪਲੈਕਸ਼ਨ ਅਤੇ ਸਕਿਨ ਟੋਨ ਦੇ ਅਕੋਰਡਿੰਗ ਹੀ ਕੱਪੜੇ ਪਾਉਣੇ ਹੈ ਜਿਹੜੇ ਤੁਹਾਨੂੰ ਸੂਟੇਬਲ ਬੈਠਦੇ ਹੈ, ਕਿਉਂਕਿ ਤੁਸੀਂ ਬਹੁਤ ਵਾਰੀ ਅਸੀਂ ਇਹਨਾਂ ਚੀਜ਼ਾਂ ਨੂੰ ਨੋਟਿਸ ਕਰਦੇ ਹਾਂ ਕਿ ਜੇ ਅਸੀਂ ਕੋਈ ਅੱਜ ਸੂਟ ਪਾਇਆ ਹੈ ਜਾਂ ਕੋਈ ਸ਼ਰਟ ਪਾਈ ਹੈ, ਅੱਜ ਸਾਡੇ 'ਤੇ ਬਹੁਤ ਸੋਹਣੀ ਲੱਗ ਰਹੀ ਹੈ, ਅਤੇ ਦੂਜੇ ਦਿਨ ਆਪਾਂ ਦੂਜਾ ਕਲਰ ਪਾਇਆ ਤਾਂ ਸਾਨੂੰ ਇੰਨਾ ਸੂਟ ਨਹੀਂ ਕਰ ਰਿਹਾ। ਅਤੇ ਇਸੇ ਤਰੀਕੇ ਨਾਲ ਤੁਸੀਂ ਹਮੇਸ਼ਾ ਇਸ ਚੀਜ਼ ਵੱਲ ਧਿਆਨ ਦੇਣਾ ਹੈ ਕਿ ਤੁਹਾਡੇ 'ਤੇ ਕਿਹੜਾ ਕਲਰ ਬਹੁਤ ਜ਼ਿਆਦਾ ਸੂਟ ਕਰ ਰਿਹਾ ਅਤੇ ਕਿਹੜਾ ਕਲਰ ਸੂਟ ਨਹੀਂ ਕਰ ਰਿਹਾ, ਅਤੇ ਹਮੇਸ਼ਾ ਉਹਦੇ ਅਕੋਰਡਿੰਗ ਹੀ ਤੁਸੀਂ ਨੈਕਸਟ ਆਪਣੇ ਕੱਪੜੇ ਖਰੀਦਣੇ ਹੈ ਅਤੇ ਉਹਨੂੰ ਪਾਉਣਾ ਹੈ। ਅਤੇ ਕੌਨਫੀਡੈਂਸ ਸਭ ਤੋਂ ਇੰਪੋਰਟੈਂਟ ਚੀਜ਼ ਦੋਸਤੋ, ਕੌਨਫੀਡੈਂਸ ਜ਼ਰੂਰ ਹੋਣਾ ਚਾਹੀਦਾ ਹੈ ਆਪਣੇ ਆਪ ਦੇ ਵਿੱਚ, ਆਪਣੇ ਫੇਸ 'ਤੇ ਇੱਕ ਚਾਮ, ਇੱਕ ਕੌਨਫੀਡੈਂਸ ਅਤੇ ਇੱਕ ਸਮਾਈਲ ਹਮੇਸ਼ਾ ਰੱਖਣੀ ਹੈ। ਅਤੇ ਇੱਕ ਹੋਰ ਇੰਪੋਰਟੈਂਟ ਟਿਪ, ਕੱਪੜਿਆਂ ਨੂੰ ਹਮੇਸ਼ਾ ਆਇਰਨ ਕਰਕੇ ਪਾਓ, ਹਮੇਸ਼ਾ ਪ੍ਰੈਸ ਕਰਕੇ ਪਾਓ। ਕਿੰਨਾ ਕੁ ਟਾਈਮ ਲੱਗਦਾ ਹੈ? 2 ਮਿੰਟ ਲੱਗਦੇ ਹੈ ਜੇ ਫਿਰ ਆਪਾਂ ਬਾਹਰ ਆਪਣੀ ਪਰਸਨੈਲਿਟੀ ਦਿਖਾਉਣੀ ਹੈ, ਤਾਂ ਫਿਰ ਇੰਨਾ ਕੁ ਤਾਂ ਮਿਹਨਤ ਕਰਨੀ ਬਣਦੀ ਹੈ। ਐਂਡ ਉਸ ਤੋਂ ਬਾਅਦ ਆਪਣੇ ਸ਼ੂਜ਼ ਅਤੇ ਆਪਣੇ ਫੁੱਟਵੇਅਰ ਨੂੰ ਹਮੇਸ਼ਾ ਕਲੀਨ ਰੱਖੋ, ਕਦੇ ਵੀ ਗੰਦੇ ਸ਼ੂਜ਼ ਜਾਂ ਫੁੱਟਵੇਅਰ ਪਾ ਕੇ ਬਾਹਰ ਨਾ ਜਾਓ, ਖਾਸ ਕਰ ਜੇ ਤੁਸੀਂ ਕੋਈ ਇੱਦਾਂ ਦੇ ਸਪੈਸ਼ਲ ਈਵੈਂਟ 'ਤੇ ਜਾ ਰਹੇ ਹੋ, ਜੋਬ ਇੰਟਰਵਿਊਜ਼ 'ਤੇ ਜਾ ਰਹੇ ਹੋ ਜਾਂ ਕੋਈ ਫੰਕਸ਼ਨ ਅਟੈਂਡ ਕਰ ਰਹੇ ਹੋ, ਉੱਥੇ ਤਾਂ ਬਿਲਕੁਲ ਵੀ ਇਸ ਚੀਜ਼ ਦਾ ਧਿਆਨ ਰੱਖਣਾ ਤੁਸੀਂ। ਅਤੇ ਉਸ ਤੋਂ ਬਾਅਦ ਦੋਸਤੋ, ਸਾਨੂੰ ਲੱਗਦਾ ਨਾ ਕਿ ਅਸੀਂ ਬਹੁਤ ਜ਼ਿਆਦਾ ਪਰਫਿਊਮ ਪਾ ਲੈਂਦੇ ਹਾਂ ਅਤੇ ਅਸੀਂ ਬਹੁਤ ਇੱਦਾਂ ਮਤਲਬ ਅਟਰੈਕਟ ਕਰ ਲੈਂਦੇ ਸਾਰਿਆਂ ਨੂੰ, ਬਟ ਨਹੀਂ, ਪਰਫਿਊਮ ਵੀ ਬਹੁਤ ਜ਼ਿਆਦਾ ਨਹੀਂ ਯੂਜ਼ ਕਰਨਾ, ਕੁਛ 4 ਜਾਂ 5 ਜਾਂ 2 ਜਾਂ 3 ਵਾਰ ਤੁਸੀਂ ਸਪਰੇਅ ਕਰ ਸਕਦੇ ਹੋ, ਜਿਹੜੀ ਇੰਪੋਰਟੈਂਟ ਤੁਸੀਂ ਆਪਣੇ ਨੈਕਲਾਈਨਸ 'ਤੇ ਜਾਂ ਆਪਣੇ ਨੈਕ 'ਤੇ ਤੁਸੀਂ ਪਰਫਿਊਮ ਸਪਰੇਅ ਕਰੋ, ਬਹੁਤ ਜ਼ਿਆਦਾ ਜਦੋਂ ਤੁਸੀਂ ਪਰਫਿਊਮ ਪਾ ਲੈਂਦੇ ਹਾਂ ਨਾ, ਅਤੇ ਉਹ ਇੱਕ ਨਾ ਬਹੁਤ ਜ਼ਿਆਦਾ ਸਮੈਲ ਹੋ ਜਾਂਦੀ ਹੈ, ਤਾਂ ਬਹੁਤ ਚੰਗਾ ਨਹੀਂ ਲੱਗਦਾ। ਇਸ ਲਈ ਪਰਫਿਊਮ ਵੀ ਬਹੁਤ ਤੁਸੀਂ ਤਰੀਕੇ ਨਾਲ ਯੂਜ਼ ਕਰਨਾ ਹੈ। ਅਤੇ ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਚੀਜ਼ ਹੈ ਐਕਸੈਸਰੀਜ਼, ਜੇ ਤੁਸੀਂ ਬਹੁਤ ਐਲੀਗੈਂਟ ਦਿਖਣਾ ਹੈ ਅਤੇ ਗ੍ਰੇਸਫੁਲ ਦਿਖਣਾ ਹੈ, ਅਤੇ ਐਸੈਸਰੀਜ਼ ਵੱਲ ਬਹੁਤ ਧਿਆਨ ਦਿਓ, ਕਿਉਂਕਿ ਜਦੋਂ ਆਪਾਂ ਬਹੁਤ ਜ਼ਿਆਦਾ ਚੀਜ਼ਾਂ, ਖਾਸ ਕਰ ਕੁੜੀਆਂ ਨੂੰ ਇਹ ਟਿਪਸ ਦਊਂਗੀ ਮੈਂ, ਬਹੁਤ ਜ਼ਿਆਦਾ ਚੀਜ਼ਾਂ ਇਕੱਠੇ ਹੀ ਪਾ ਲੈਂਦੇ ਹਾਂ ਨਾ, ਅਤੇ ਉਹ ਬਹੁਤ ਚੰਕੀ ਜਿਹਾ ਹੋ ਜਾਂਦਾ। ਇਸ ਲਈ ਐਲੀਗੈਂਟ ਲੱਗਣ ਲਈ ਕਿ ਐਕਸੈਸਰੀਜ਼ ਬਹੁਤ ਮਿਨੀਮਲ ਰੱਖੋ, ਏਅਰਿੰਗਸ ਤੋਂ ਲੈ ਕੇ ਚੇਨ ਜਾਂ ਫਿਰ ਵਾਚਿਸ ਵਗੈਰਾ ਤੁਸੀਂ ਯੂਜ਼ ਕਰ ਸਕਦੇ ਹੋ, ਜੋ ਕਿ ਮਿਨੀਮਲ ਐਕਸੈਸਰੀਜ਼ ਦੇ ਵਿੱਚ ਆਉਂਦਾ ਹੈ। ਬਾਕੀ ਤੁਸੀਂ ਅਕੋਰਡਿੰਗ ਟੂ ਆਪਣੇ ਡਰੈਸ ਵੀ ਉਹਨਾਂ ਨੂੰ ਯੂਜ਼ ਕਰ ਸਕਦੇ ਹੋ। ਉਸ ਤੋਂ ਬਾਅਦ ਗੁੱਡ ਪੋਸਚਰ ਮੇਨਟੇਨ ਕਰਕੇ ਰੱਖਣਾ, ਜੇ ਤੁਸੀਂ ਕਿਤੇ ਖੜ੍ਹੇ ਹੋ, ਕਿਸੇ ਨਾਲ ਗੱਲ ਕਰ ਰਹੇ ਹੋ, ਤੁਹਾਡਾ ਜਿਹੜਾ ਤੁਸੀਂ ਜਿਹੜੇ

ਸਟੈਂਡਿੰਗ ਤੁਹਾਡਾ ਓਵੇਸ਼ਨ ਹੈ ਉਹ ਬਿਲਕੁਲ ਪਰਫੈਕਟ ਹੋਣਾ ਚਾਹੀਦਾ ਹੈ। ਇੱਕ ਸਟ੍ਰੇਟ ਪੋਜੀਸ਼ਨ ਦੇ ਵਿੱਚ ਤੁਸੀਂ ਖੜ੍ਹੇ ਹੋ ਕੇ ਜੇ ਕਿਸੇ ਨਾਲ ਗੱਲ ਕਰੋਗੇ ਉਹਦਾ ਇੰਪੈਕਟ ਬਹੁਤ ਵਧੀਆ ਪੈਂਦਾ ਹੈ। ਐਂਡ ਸਭ ਤੋਂ ਲਾਸਟ ਦੇ ਵਿੱਚ ਤੁਹਾਡੀ ਜਿਹੜੀ ਖੂਬਸੂਰਤ ਜੀ ਸਮਾਈਲ, ਦੋਸਤੋ ਆਪਣੇ ਫੇਸ 'ਤੇ ਹਮੇਸ਼ਾ ਇੱਕ ਸਮਾਈਲ ਬਣਾ ਕੇ ਰੱਖੋ। ਅਤੇ ਜਿਹੜੀ ਤੁਹਾਡੀ ਸਮਾਈਲ ਹੈ ਨਾ, ਉਹ ਤੁਹਾਡੇ ਮਨ ਵਿੱਚ ਕੀ ਚੱਲ ਰਿਹਾ, ਤੁਸੀਂ ਦੁਖੀ ਹੋ, ਤੁਸੀਂ ਖੁਸ਼ ਹੋ, ਸਾਹਮਣੇ ਵਾਲੇ ਬੰਦੇ ਨੂੰ ਸ਼ੋਅ ਨਹੀਂ ਹੋਣ ਦਿੰਦੀ। ਅਤੇ ਤੁਸੀਂ ਜੇ ਨਰਵਸ ਵੀ ਹੈਗੇ ਹੋ ਨਾ, ਕਈ ਵਾਰੀ ਆਪਾਂ ਕਿਤੇ ਜਾਂਦੇ ਹਾਂ ਜੋਬ ਇੰਟਰਵਿਊਜ਼ 'ਤੇ ਜਾਂ ਕਿਸੇ ਵੀ ਇਵੈਂਟ 'ਤੇ, ਅਤੇ ਅਸੀਂ ਨਰਵਸ ਫੀਲ ਕਰਦੇ ਹਾਂ, ਸਾਡਾ ਅਸੀਂ ਪਹਿਲੀ ਵਾਰ ਕਿਤੇ ਜਾ ਰਹੇ ਹੁੰਦੇ ਹਾਂ ਨਾ, ਪਰ ਜਿਹੜੀ ਸਾਡੀ ਫੇਸ ਦੀ ਸਮਾਈਲ ਹੈ ਨਾ, ਉਹ ਸਾਨੂੰ ਬਚਾ ਲੈਂਦੀ ਹੈ ਹਰ ਔਕਵਰਡ ਮੂਮੈਂਟ ਤੋਂ। ਅਤੇ ਇਸ ਲਈ ਆਪਣੇ ਫੇਸ 'ਤੇ ਹਮੇਸ਼ਾ ਇੱਕ ਪਿਆਰੀ ਜੀ ਵੱਡੀ ਜੀ ਸਮਾਈਲ ਜ਼ਰੂਰ ਰੱਖੋ, ਤਾਂ ਕਿ ਕਿਸੇ ਨੂੰ ਪਤਾ ਨਾ ਚੱਲੇ ਕਿ ਤੁਸੀਂ ਨਰਵਸ ਫੀਲ ਕਰ ਰਹੇ ਹੋ।

0: ਦੋਸਤੋ ਚੰਦਰੀ ਰਾਤ ਤਾਂ ਮੁੱਕ ਗਈ ਹੈ ਅਤੇ ਪਰ ਪ੍ਰੋਗਰਾਮ ਹਜੇ ਚੱਲ ਰਿਹਾ ਅਤੇ ਪ੍ਰੋਗਰਾਮ ਤੁਸੀਂ ਇੰਜੋਏ ਕਰੋ ਆਪਣੀ ਦੋਸਤ ਆਰਜੇ ਨੇਹਾ ਦੇ ਨਾਲ ਅਤੇ ਸੈਗਮੈਂਟ ਚੱਲ ਰਿਹਾ ਦਿਮਾਗੀ ਦੰਗਲ ਜਿਹਦੇ ਵਿੱਚ ਅਸੀਂ ਕਰਵਾ ਰਹੇ ਹਾਂ ਤੁਹਾਡੇ ਦਿਮਾਗ ਦੀ ਕਸਰਤ ਅਤੇ ਦੋਸਤੋ ਸਾਡੇ ਨਾਲ ਸਾਡੇ ਅਗਲੇ ਕਾਲਰ ਜੁੜ ਚੁੱਕੇ ਨੇ ਅਤੇ ਚਲੋ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹੈਲੋ ਹੈਲੋ ਹਾਂਜੀ
1: ਸਤਿ ਸ਼੍ਰੀ ਅਕਾਲ ਮੈਡਮ ਜੀ,
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ। ਕੌਣ ਗੱਲ ਕਰ ਰਹੇ ਨੇ?
1: ਮੈਡਮ ਮੈਂ ਰਿੰਕੂ ਭਗਤ ਬੋਲਦਾ ਮੈਡਮ ਜੀ, ਗੁਰੂ ਨਾਨਕ ਕਲੋਨੀ ਜਲੰਧਰ।
0: ਹਾਂਜੀ ਰਿੰਕੂ ਜੀ, ਪ੍ਰੋਗਰਾਮ ਇੰਜੋਏ ਕਰ ਰਹੇ ਹੋ?
1: ਹਾਂਜੀ ਹਾਂਜੀ ਮੈਡਮ ਜੀ।
0: ਤੇ ਫਿਰ ਤੁਸੀਂ ਤਿਆਰ ਹੋ ਮੇਰੇ ਸਵਾਲ ਦੇ ਲਈ?
1: ਹਾਂਜੀ ਹਾਂਜੀ ਮੈਡਮ ਜੀ, ਮੈਨੂੰ ਪਤਾ ਨਹੀਂ ਇਹ ਪ੍ਰੋਗਰਾਮ ਟੱਡਾ ਲੱਗਦਾ ਮੈਨੂੰ, ਹੈ ਨਾ ਮੇਰਾ ਯਾਰ ਦੋਸਤ ਹੈ ਸੰਨੀ ਭਗਤ, ਉਹਨੇ ਦੱਸਿਆ ਹੀ ਕਹਿੰਦਾ 90 ਪ੍ਰੋਗਰਾਮ ਲੱਗਦਾ, ਮੈਂ ਚੱਲ ਟਰਾਈ ਕਰਦੇ ਹਾਂ ਮੈਡਮ ਜੀ।
0: ਓਕੇ, ਤੇ ਤੁਸੀਂ ਟਰਾਈ ਕੀਤਾ, ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਫਿਰ ਪ੍ਰੋਗਰਾਮ ਦੇ ਵਿੱਚ?
1: ਨਹੀਂ ਬਹੁਤ ਵਧੀਆ ਮੈਡਮ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ। ਤੇ ਸਵਾਲ ਮੇਰਾ ਇਹ ਹੈ ਤੁਹਾਡੇ ਤੋਂ, ਮੈਂ ਬੁਝਾਰਤ ਪੁੱਛਣ ਲੱਗੀ ਹਾਂ, ਉਹ ਕਿਹੜੀ ਚੀਜ਼ ਹੈ ਜਿਹਨੂੰ ਜਿੰਨਾ ਸਾਂਝਾ ਕਰੋ ਤੇ ਓਨੀ ਵੱਧਦੀ ਹੈ?
1: ਹੈਲੋ ਹਾਂਜੀ ਮੈਡਮ ਜੀ,
0: ਉਹ ਕਿਹੜੀ ਚੀਜ਼ ਹੈ ਜਿਹਨੂੰ ਜਿੰਨਾ ਸਾਂਝਾ ਕਰੋ ਤੇ ਓਨੀ ਵੱਧਦੀ ਹੈ?
1: ਪਿਆਰ ਮੈਡਮ ਜੀ।
0: ਬਿਲਕੁਲ ਜੀ, ਬਹੁਤ ਬਿਲਕੁਲ ਸਹੀ ਜਵਾਬ ਦਿੱਤਾ ਵੈਸੇ ਤੁਸੀਂ। ਪਿਆਰ ਨੂੰ ਜਿੰਨਾ ਸਾਂਝਾ ਕਰੋ ਓਨਾ ਵੱਧਦਾ ਹੈ, ਤੇ ਜਿੰਨਾ ਤੁਸੀਂ ਪਿਆਰ ਸਾਡੇ ਪ੍ਰੋਗਰਾਮ ਨੂੰ ਦੇ ਰਹੇ ਹੋ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ।
1: ਥੈਂਕ ਯੂ ਮੈਡਮ ਜੀ।
0: ਤੇ ਦੋਸਤੋ ਇਸੇ ਤਰ੍ਹਾਂ ਹੀ ਜੇ ਤੁਸੀਂ ਵੀ ਸਾਡੇ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤੇ ਤੁਸੀਂ ਡਾਇਲ ਕਰਨਾ 0181-23-2474 ਤੇ ਜ਼ਿਆਦਾ ਕੁਛ ਨਹੀਂ ਕਰਨਾ, ਬਸ ਤੁਸੀਂ ਮੇਰੇ ਕੁਛ ਬੁਝਾਰਤਾਂ ਬੁਝਣੀਆਂ ਨੇ ਤੇ ਕੁਛ ਜਿਹੜੇ ਮੇਰੇ ਟੰਗ ਟਵਿਸਟਰਸ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਤੁਸੀਂ ਰਿਪੀਟ ਕਰਨਾ ਤੇ ਬਸ ਤੁਸੀਂ ਡਾਇਲ ਕਰ ਲਓ 0181-23-2474 ਤੇ ਇੰਜੋਏ ਕਰਦੇ ਪਿਆਰਾ ਜਗੀਤ ਜੋਤਿਕਾ ਤਾਂਗੜੀ ਦੀ ਆਵਾਜ਼ ਦੇ ਵਿੱਚ। ਉਸ ਤੋਂ ਬਾਅਦ ਮੈਂ ਤੁਹਾਨੂੰ ਫਿਰ ਮਿਲਾਂਗੀ ਸਾਡੇ ਅਗਲੇ ਕਾਲਰ ਦੇ ਨਾਲ।

0: ਟੈਕਸਟਰ ਸਹੀ ਤਰੀਕੇ ਨਾਲ ਰਿਪੀਟ ਕਰ ਸਕਦੇ ਨੇ ਕਿ ਨਹੀਂ? ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਹਾਂਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ। ਕੌਣ ਗੱਲ ਕਰ ਰਹੇ ਨੇ?
1: ਪਾਲੀ ਪਿਆਲਾ, ਜ਼ਿਲ੍ਹਾ ਹੁਸ਼ਿਆਰਪੁਰ।
0: ਹਾਂਜੀ ਪਾਲੀ ਜੀ, ਪ੍ਰੋਗਰਾਮ ਇੰਜੋਏ ਕਰ ਰਹੇ ਹੋ?
1: ਹਾਂਜੀ ਹਾਂਜੀ ਮੈਮ।
0: ਤੇ ਫਿਰ ਆਪਣੇ ਦਿਮਾਗ ਦੀ ਕਸਰਤ ਲਈ ਤੁਸੀਂ ਤਿਆਰ ਹੋ?
1: ਹਾਂਜੀ ਹਾਂਜੀ ਮੈਮ।
0: ਤੇ ਮੈਂ ਨਾ ਤੁਹਾਨੂੰ ਟੰਗ ਟਵਿਸਟਰ ਬੋਲਣ ਵਾਲੀ ਹਾਂ, ਬਹੁਤ ਧਿਆਨ ਨਾਲ ਸੁਣਿਓ, ਤੁਸੀਂ ਉਹਨੂੰ 3 ਵਾਰੀ ਰਿਪੀਟ ਕਰਨਾ ਹੈ।
1: ਠੀਕ ਹੈ ਜੀ।
0: ਤੇ ਟੰਗ ਟਵਿਸਟਰ ਕੁਛ ਇੱਦਾਂ ਹੈ, ਚਾਚਾ ਚੰਦੂ ਦੇ 4 ਚੰਗੇ ਚੇਲੇ।
1: ਚਾਚਾ ਚੰਦੂ ਦੇ 4, ਇੱਕ ਵਾਰ ਦੁਬਾਰਾ ਰਿਪੀਟ ਕਰਿਓ।
0: ਚਾਚਾ ਚੰਦੂ ਦੇ 4 ਚੰਗੇ ਚੇਲੇ।
1: ਚਾਚਾ ਚੰਦੂ ਦੇ 4 ਚੰਗੇ ਚੇਲੇ। ਚਾਚਾ ਚੰਗੂ ਦੇ 4 ਚੰਗੇ ਚੇਲੇ।
0: ਚੰਗੂ ਨੀ,
1: ਹਾਂਜੀ
0: ਚਾਚਾ ਚੰਦੂ ਦੇ 4 ਚੰਗੇ ਚੇਲੇ।
1: ਚਾਚਾ ਚੰਡੂ,
0: ਚਾਚਾ ਚੰਦੂ ਦੇ 4 ਚੰਗੇ ਚੇਲੇ।
1: ਹਾਂਜੀ ਹਾਂਜੀ, ਚਾਚਾ ਚੰਡੂ ਦੇ 4 ਚੰਗੇ ਚੇਲੇ। ਚਾਚਾ ਚੰਡੂ ਦੇ 4 ਚੰਗੇ ਚੇਲੇ। ਚਾਚਾ ਚੰਡੂ ਦੇ 4 ਚੰਗੇ ਚੇਲੇ।
0: ਤੁਸੀਂ ਨਾ ਬੁਝਾਰਤ ਗਲਤ ਬੋਲਦੇ, ਮੈਨੂੰ ਲੱਗਦਾ ਤੁਸੀਂ ਬਹੁਤ ਧਿਆਨ ਨਾਲ ਮੇਰੀ ਗੱਲ ਸੁਣੀ ਨਹੀਂ ਹੈ, ਪਰ ਚਲੋ ਕੋਈ ਗੱਲ ਨਹੀਂ, ਥੋੜੀ ਬਹੁਤ ਮਿਸਟੇਕ ਤਾਂ ਹੋ ਜਾਂਦੀ ਹੈ। ਟੰਗ ਟਵਿਸਟਰ ਕੁਛ ਇਸ ਤਰ੍ਹਾਂ ਸੀਗਾ, ਚਾਚਾ ਚੰਦੂ ਦੇ 4 ਚੰਗੇ ਚੇਲੇ, ਤੇ ਤੁਸੀਂ ਚੰਦੂ ਵਰਡ ਗਲਤ ਬੋਲਤਾ। ਚਲੋ ਕੋਈ ਗੱਲ ਨਹੀਂ, ਬਟ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਪ੍ਰੋਗਰਾਮ ਦੇ ਨਾਲ ਜੁੜਨ ਲਈ। ਉਮੀਦ ਕਰਦੇ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਗੇ।
1: ਓਕੇ ਮੈਮ, ਥੈਂਕ ਯੂ।
0: ਤੇ ਦੋਸਤੋ, ਇਸੇ ਤਰ੍ਹਾਂ ਤੁਸੀਂ ਵੀ ਸਾਡੇ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜ ਸਕਦੇ ਹੋ। ਬਸ ਤੁਸੀਂ ਕੁਛ ਨਹੀਂ ਕਰਨਾ, ਡਾਇਲ ਕਰਨਾ 0181 23174 'ਤੇ, ਅਤੇ ਬਸ ਮੇਰੀ ਕੁਛ ਬੁਝਾਰਤਾਂ ਦੇ ਜਵਾਬ ਦੇਣੇ ਹੈ, ਅਤੇ ਇਸੇ ਤਰ੍ਹਾਂ ਹੀ ਮੇਰੇ ਜਿਹੜੇ ਟੰਗ ਟਵਿਸਟਰਸ ਨੇ ਉਹਨਾਂ ਨੂੰ ਰਿਪੀਟ ਕਰਨਾ ਹੈ। ਅਤੇ ਮਿਲਦੇ ਹਾਂ ਇਸ ਗਾਣੇ ਤੋਂ ਬਾਅਦ ਫਿਰ ਸਾਡੇ ਅਗਲੇ ਕਾਲਰ ਦੇ ਨਾਲ।

ਹਾਂਜੀ ਦੋਸਤੋ, ਉਮੀਦ ਕਰਦੀ ਹਾਂ ਕਿ ਪ੍ਰੋਗਰਾਮ ਤੁਸੀਂ ਅੱਜ ਦਾ ਯੁਵਾਣੀ ਇੰਜੋਏ ਕੀਤਾ ਹੋਏਗਾ। ਪਰ ਘੜੀ ਦੀਆਂ ਸੂਈਆਂ ਹੁਣ ਮੈਨੂੰ ਕਹਿ ਰਹੀਆਂ ਨੇ ਕਿ ਬਸ ਨੇਹਾ, ਹੁਣ ਤਾਂ ਚਲੋ ਕਾਲਸ ਨਹੀਂ ਲੈ ਸਕਦੀ ਕਿਉਂਕਿ ਟਾਈਮ ਹੋ ਗਿਆ ਮੇਰੇ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਅਤੇ ਸਾਡੇ ਅਗਲੇ ਜਿਹੜੇ ਆਰਜੇ ਦੋਸਤ ਨੇ ਉਹ ਸਟੂਡੀਓ ਵਿੱਚ ਮੌਜੂਦ ਨੇ ਅਤੇ ਮੈਨੂੰ ਕਹਿ ਰਹੇ ਨੇ ਕਿ ਨੇਹਾ ਬਸ ਕਰੋ, ਹੁਣ ਹੋ ਗਿਆ ਤੁਹਾਡਾ ਟਾਈਮ, ਹੁਣ ਤੁਸੀਂ ਜਾਓ, ਮੈਨੂੰ ਮੇਰੀ ਗੱਦੀ ਵਾਪਸ ਦੇ ਦਿਓ। ਅਤੇ ਦੋਸਤੋ, ਇਸ ਦੇ ਨਾਲ ਹੀ ਮੈਂ ਤੁਹਾਡੀ ਦੋਸਤ ਆਰਜੇ ਨੇਹਾ ਤੁਹਾਡੇ ਤੋਂ ਲੈਂਦੀ ਹਾਂ ਇਜਾਜ਼ਤ। ਫਿਰ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ।

ਬਿਲਕੁਲ ਜੀ ਬਿਲਕੁਲ, ਅੱਜ ਜ਼ਿੰਦਗੀ ਨੂੰ ਸਵਾਰਾਂਗੇ ਅਤੇ ਜ਼ਿੰਦਗੀ ਨੂੰ ਸਵਾਰ ਕੇ ਗਲਵੱਕੜੀ ਪਾ ਕੇ ਕਵਾਂਗੇ ਲਵ ਯੂ ਜ਼ਿੰਦਗੀ। ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਿੰਦਗੀ ਜਿਹੜੀ ਸਾਡੀ ਹੈਗੀ ਹੈ ਜਿਹਨੂੰ ਅਸੀਂ ਨਿੱਤ ਕੋਸਦੇ ਰਹਿੰਦੇ ਹਾਂ, ਸ਼ਿਕਵੇ ਕਰਦੇ ਰਹਿੰਦੇ ਹਾਂ, ਅੱਜ ਆਪਾਂ ਉਸ ਜ਼ਿੰਦਗੀ ਨੂੰ ਸਵਾਰਨ ਦੀ, ਸੁਧਾਰਨ ਦੀ ਅਤੇ ਉਹਨੂੰ ਗਲਵੱਕੜੀ 'ਚ ਲੈ ਕੇ ਉਹਨੂੰ ਬਹੁਤ ਸਾਰਾ ਪਿਆਰ, ਬਹੁਤ ਸਾਰਾ ਕਦਰ ਕਰਨ ਦੀ ਉਹਦੀ ਕੋਸ਼ਿਸ਼ ਕਰਾਂਗੇ। ਕਿਵੇਂ ਕਰਾਂਗੇ? ਆਪਣੇ ਹਾਸਿਆਂ ਦੇ ਨਾਲ, ਮੁਸਕਰਾਹਟ ਦੇ ਨਾਲ। ਆਪਾਂ ਅਕਸਰ ਕਹਿੰਦੇ ਹਾਂ ਕਿ ਜੇ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀ ਹੋਏਗੀ, ਕੁਛ ਅਸੀਂ ਆਪਣੀ ਜ਼ਿੰਦਗੀ 'ਚ ਸੈਟਿਸਫਾਈਡ ਹੋਵਾਂਗੇ, ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ, ਤਾਂ ਅਸੀਂ ਕਿਤੇ ਜਾ ਕੇ ਸਾਡੇ ਚਿਹਰੇ 'ਤੇ ਰੌਣਕ ਆਏਗੀ, ਤਾਂ ਜਾ ਕੇ ਸਾਡੇ ਚਿਹਰੇ 'ਤੇ ਮੁਸਕਾਨ ਆਏਗੀ। ਪਰ ਕਦੇ ਸੋਚਿਆ ਹੈ ਕਿ ਜੇ ਅਸੀਂ ਜ਼ਿੰਦਗੀ ਨੂੰ ਹਮੇਸ਼ਾ ਹੀ ਹੱਸਦੇ ਹੋਏ ਫੇਸ ਕਰੀਏ ਅਤੇ ਜ਼ਿੰਦਗੀ ਨੂੰ ਹਮੇਸ਼ਾ ਹੱਸਦੇ ਹੋਏ ਹੀ ਮਤਲਬ ਜ਼ਿੰਦਗੀ ਦੇ ਵਿੱਚੋਂ ਹੱਸਦੇ ਹੋਏ ਹੀ ਗੁਜ਼ਰੀਏ ਅਤੇ ਜ਼ਿੰਦਗੀ ਜਿਹੜੀ ਹੈਗੀ ਆ ਹੋਰ ਸੋਹਣੀ ਹੋ ਜਾਏਗੀ। ਇਹਨੂੰ ਨਾ ਤੁਸੀਂ ਇੱਦਾਂ ਸੋਚੋ ਕਿ ਕੋਈ ਘਰ ਹੈ, ਇੱਕ ਤਾਂ ਘਰ ਹੈ ਕਿ ਉਹਦੇ ਸਿਰਫ ਦੀਵਾਰਾਂ ਖੜੀਆਂ ਕਰ ਦਿੱਤੀਆਂ ਨੇ, ਉੱਪਰ ਛੱਤ ਪਾ ਦਿੱਤੀ ਹੈ ਅਤੇ ਕੋਈ ਉਹਦੀ ਸਜਾਵਟ ਨਹੀਂ ਕੀਤੀ, ਅਤੇ ਇੱਕ ਘਰ ਹੈ ਜਿਹਦੇ ਸੇਮ ਉੱਦਾਂ ਹੀ ਦੀਵਾਰਾਂ ਖੜੀਆਂ ਕੀਤੀਆਂ ਨੇ, ਛੱਤ ਪਾਈ ਹੈ, ਪਰ ਨਾਲ ਦੇ ਨਾਲ ਉਹਦੇ ਆਲੇ ਦੁਆਲੇ ਫੁੱਲਾਂ ਦਾ ਬਗੀਚਾ ਹੈ, ਉਹਦੇ ਅੰਦਰ ਤੁਸੀਂ ਫੁੱਲ ਪੌਦੇ ਲਗਾਏ ਹੋਏ ਨੇ, ਉਹਨੂੰ ਮਹਿਕਾਇਆ ਹੋਇਆ ਸੋਹਣੀ ਜਿਹੀ ਖੁਸ਼ਬੂ ਦੇ ਨਾਲ, ਉਹਨੂੰ ਤੁਸੀਂ ਉਹਦੇ ਅੰਦਰ ਉਸ ਘਰ ਦੇ ਅੰਦਰ ਇੱਕ ਮੰਦਿਰ ਬਣਾ ਕੇ ਰੱਖਿਆ ਹੈ, ਉਸ ਘਰ ਦੇ ਅੰਦਰ ਜੀ ਰਹਿੰਦੇ ਨੇ। ਅਤੇ ਘਰ ਦੇਖੋ ਉਹੀ ਹੈ, ਮਕਾਨ ਉਹੀ ਹੈ, ਪਰ ਫਰਕ ਕਿੱਥੇ ਹੁੰਦਾ ਹੈ? ਸਾਡੇ ਆਪਦੇ ਨਜ਼ਰੀਏ ਦੇ ਵਿੱਚ। ਕਹਿੰਦੇ ਨੇ ਕਿ ਬਹੁਤ ਸਾਰੀਆਂ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਹੱਥ ਵਿੱਚ ਨਹੀਂ ਹੁੰਦੀਆਂ, ਪਰ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ ਜੋ ਸਾਡੇ ਹੱਥ ਵਿੱਚ ਹੁੰਦੀਆਂ ਨੇ। ਐਕਸਟਰਨਲ ਸਿਚੁਏਸ਼ਨਸ ਭਾਵੇਂ ਸਾਡੇ ਹੱਥ ਵਿੱਚ ਹੋਣ ਨਾ ਹੋਣ, ਪਰ ਜਿਹੜੀਆਂ ਇੰਟਰਨਲ ਸਿਚੁਏਸ਼ਨਸ ਨੇ ਕਿ ਅਸੀਂ ਆਪਣੀ ਜ਼ਿੰਦਗੀ ਜਿਵੇਂ ਦੀ ਵੀ ਹੈਗੀ ਹੈ ਉਹਨੂੰ ਕਿਵੇਂ ਸਵਾਰਨਾ ਹੈ, ਇਹ ਸਾਡੇ ਹੱਥ ਵਿੱਚ ਹਮੇਸ਼ਾ ਪਰਮਾਤਮਾ ਨੇ ਸਾਨੂੰ ਇੰਨੀ ਕੁ ਜਿਹੜੀ ਚੋਇਸ ਹੈ ਉਹ ਜ਼ਰੂਰ ਦਿੱਤੀ ਹੁੰਦੀ ਹੈ। ਅਤੇ ਅੱਜ ਆਪਾਂ ਇਸੇ ਚੋਇਸ ਨੂੰ ਯੂਜ਼ ਕਰਾਂਗੇ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ।

ਜਦੋਂ ਗੱਲ ਆਵੇ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਦੀ, ਤਾਂ ਅਸੀਂ ਇੱਕ ਚੀਜ਼ ਕਿਵੇਂ ਭੁੱਲ ਸਕਦੇ ਹਾਂ ਜੋ ਸਾਡੀ ਜ਼ਿੰਦਗੀ ਨੂੰ ਐਕਚੁਅਲ 'ਚ ਜ਼ਿੰਦਗੀ ਨਾਲ ਭਰ ਦਿੰਦੀ ਹੈ, ਜੋ ਸਾਡੀ ਜ਼ਿੰਦਗੀ ਨੂੰ ਜਿਉਣ ਜੋਗੀਆਂ ਕਰ ਦਿੰਦੀ ਹੈ? ਮੈਂ ਗੱਲ ਕਰ ਰਹੀ ਹਾਂ ਮੁਹੱਬਤ ਦੀ। ਅਸੀਂ ਅਕਸਰ ਸਾਡੀ ਸੋਸਾਇਟੀ ਦੇ ਵਿੱਚ ਵੀ ਨਾ ਮੁਹੱਬਤ ਨੂੰ ਇੱਕ ਬਹੁਤ ਹੀ, ਜਿਹਨੂੰ ਕਹਿੰਦੇ ਨਾ ਕਿ ਗਲਤ ਤਰੀਕੇ ਨਾਲ ਵੇਖਿਆ ਜਾਂਦਾ, ਗਲਤ ਨਜ਼ਰ ਨਾਲ ਦੇਖਿਆ ਜਾਂਦਾ ਹੈ। ਪਰ ਸੋਚ ਕੇ ਵੇਖੋ, ਜੇ ਮੁਹੱਬਤ ਨਾ ਹੋਵੇ ਤਾਂ ਕੀ ਹੋਵੇ? ਹੁਣ ਇਹ ਜ਼ਰੂਰੀ ਤਾਂ ਨਹੀਂ ਹੈ ਕਿ ਮੁਹੱਬਤ ਇੱਕ ਗਰਲਫ੍ਰੈਂਡ ਬੋਏਫ੍ਰੈਂਡ ਵਿੱਚ ਹੀ ਹੋ ਸਕਦੀ ਹੈ, ਮੁਹੱਬਤ ਦੋ ਦੋਸਤਾਂ ਵਿੱਚ ਵੀ ਹੋ ਸਕਦੀ ਹੈ, ਆਪਣੇ ਮਾਤਾ ਪਿਤਾ ਨਾਲ ਵੀ ਹੋ ਸਕਦੀ ਹੈ, ਆਪਣੇ ਟੀਚਰਸ ਦੇ ਨਾਲ ਵੀ ਹੋ ਸਕਦੀ।

ਆਪਣੇ ਬੱਚਿਆਂ ਦੇ ਨਾਲ ਵੀ ਹੋ ਸਕਦੀ ਹੈ। ਸੋ ਅਸੀਂ ਜਿਹੜੀ ਹੇਟਰਡ ਹੈ ਨਾ ਉਹਨੂੰ ਇੰਨਾ ਜ਼ਿਆਦਾ, ਜਿਹੜੀ ਨਫ਼ਰਤ ਹੈ ਉਹਨੂੰ ਅਸੀਂ ਇੰਨਾ ਜ਼ਿਆਦਾ ਆਪਣੀ ਜ਼ਿੰਦਗੀ ਦੇ ਵਿੱਚ ਵਧਾ ਦਿੰਦੇ ਹਾਂ ਕਿ ਮੁਹੱਬਤ ਲਈ ਕੋਈ ਜਗ੍ਹਾ ਹੀ ਨਹੀਂ ਛੱਡਦੀ। ਅਤੇ ਫਿਰ ਅਸੀਂ ਸੋਚਦੇ ਹਾਂ ਕਿ ਲੈ ਸਭ ਕੁਝ ਹੈਗਾ ਸਾਡੀ ਜ਼ਿੰਦਗੀ ਵਿੱਚ, ਦੌਲਤ ਹੈ, ਸ਼ੋਹਰਤ ਹੈ, ਪੈਸਾ ਹੈ, ਰਿਸ਼ਤੇ ਹੈ, ਪਰ ਖੁਸ਼ੀ ਨਹੀਂ ਹੈਗੀ। ਪਰ ਖੁਸ਼ੀ ਆਏਗੀ ਕਿੱਥੋਂ? ਜਦੋਂ ਅਸੀਂ ਖੁਸ਼ੀ ਦੀ ਜਿਹੜੀ ਅਸਲ ਬੁਨਿਆਦ ਹੁੰਦੀ ਹੈ ਉਹਨੂੰ ਹੀ ਢਾਹ ਦਿੱਤਾ, ਜਦੋਂ ਅਸੀਂ ਆਪਣੇ ਰਿਸ਼ਤਿਆਂ ਦੇ ਵਿੱਚ ਹੀ ਮੁਹੱਬਤ ਦੀ ਜਗ੍ਹਾ ਨਫ਼ਰਤ ਦੇ ਬੀਜ ਬੋਏ ਹੋਣ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਮੁਹੱਬਤ ਜਿਹੜੀ ਹੈਗੀ ਹੈ ਉਹਨੂੰ ਖੁੱਲ੍ਹੇ ਹੱਥ ਨਾਲ ਵੰਡੀਏ ਅਤੇ ਖੁੱਲ੍ਹੇ ਹੱਥ ਨਾਲ ਐਕਸੈਪਟ ਵੀ ਕਰੀਏ ਅਤੇ ਫਿਰ ਜ਼ਿੰਦਗੀ ਨੂੰ ਗਲਵੱਕੜੀ ਪਾ ਕੇ ਕਹੀਏ, ਲਵ ਯੂ ਜ਼ਿੰਦਗੀ।

0: FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਪਹਿਲਾਂ ਚ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਸੁਣੋਗੇ ਪੰਜਾਬ ਵਿੱਚ ਖਬਰਾਂ।
1: ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਸੂਖਮ ਖੁਰਾਕ ਸਨਅਤ ਅਪਗ੍ਰੇਡੇਸ਼ਨ ਯੋਜਨਾ PMFME ਨੇ ਦੇਸ਼ ਭਰ ਵਿੱਚ 2 ਲੱਖ ਤੋਂ ਵੱਧ ਸੂਖਮ ਭੋਜਨ ਪ੍ਰੋਸੈਸਿੰਗ ਉਦਮਾਂ ਨੂੰ ਕਰਜ਼ੇ ਮਨਜ਼ੂਰ ਕਰਨ ਦਾ ਮੀਲ ਪੱਥਰ ਪਾਰ ਕੀਤਾ। ਪੰਜਾਬ 'ਚ ਜਨਤਕ ਟਰਾਂਸਪੋਰਟ ਸਿਲਸਿਲੇ 'ਚ ਅਤਿਆਧੁਨਿਕ ਕੈਮਰਿਆਂ ਅਤੇ GPS ਸਿਸਟਮ ਨਾਲ ਲੈਸ 696 ਨਵੀਆਂ ਬੱਸਾਂ ਦਾ ਬੇੜਾ ਹੋਏਗਾ ਸ਼ਾਮਿਲ। ਪੰਜਾਬ ਭਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤਹਿਤ ਵੋਟਰਾਂ ਦੀ ਸਹੂਲਤ ਲਈ ਸਾਰੇ ਵੋਟ ਕੇਂਦਰਾਂ 'ਤੇ ਅੱਜ ਅਤੇ ਭਲਕੇ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਪੰਜਾਬ ਭਾਜਪਾ ਨੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੂੰ ਅਬੋਹਰ ਨਗਰ ਨਿਗਮ ਮੇਅਰ ਚੋਣਾਂ ਦੌਰਾਨ ਬੇਨੇਮੀਆਂ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਇਲਜ਼ਾਮ ਵਾਲਾ ਇੱਕ ਮੰਗ ਪੱਤਰ ਸੌਂਪਿਆ ਕਿ ਭਾਰਤ ਅਤੇ ਇੰਗਲੈਂਡ ਦਰਮਿਆਨ 5 ਮੈਚਾਂ ਦੀ 2020 ਅੰਤਰਰਾਸ਼ਟਰੀ ਕ੍ਰਿਕਟ ਲੜੀ ਦਾ 5ਵਾਂ ਅਤੇ ਆਖਰੀ ਮੈਚ ਅੱਜ ਸਾਊਥਹੈਂਪਟਨ ਵਿਖੇ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਸੂਖਮ ਖੁਰਾਕ ਸਨਅਤ ਅਪਗ੍ਰੇਡੇਸ਼ਨ ਯੋਜਨਾ PMFME ਨੇ ਦੇਸ਼ ਭਰ ਵਿੱਚ 2 ਲੱਖ ਤੋਂ ਵੱਧ ਸੂਖਮ ਭੋਜਨ ਪ੍ਰੋਸੈਸਿੰਗ ਉਦਮਾਂ ਨੂੰ ਕਰਜ਼ੇ ਮਨਜ਼ੂਰ ਕਰਨ ਦਾ ਮੀਲ ਪੱਥਰ ਪਾਰ ਕਰ ਲਿਆ ਹੈ। ਇਸ ਯੋਜਨਾ ਤਹਿਤ ਨਿਵੇਸ਼ 20,300 ਕਰੋੜ ਰੁਪਏ ਤੋਂ ਵੱਧ ਹੋ ਗਿਆ ਅਤੇ ਰੁਜ਼ਗਾਰ ਦੇ ਕਰੀਬ 11 ਲੱਖ ਸਿੱਧੇ ਅਤੇ ਅਸਿੱਧੇ ਮੌਕੇ ਪੈਦਾ ਕੀਤੇ ਗਏ ਨੇ। ਅੱਜ ਨਵੀਂ ਦਿੱਲੀ ਵਿੱਚ ਇੱਕ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਖੁਰਾਕ ਪ੍ਰੋਸੈਸਿੰਗ ਸਨਅਤ ਮੰਤਰੀ ਚਿਰਾਗ ਪਾਸਵਾਨ ਨੇ ਕਿਹਾ ਕਿ ਇਹ ਪ੍ਰਾਪਤੀ ਨਾ ਸਿਰਫ ਜਸ਼ਨ ਦਾ ਕਾਰਨ ਹੈ ਸਗੋਂ ਭਾਰਤ ਦੇ ਫੂਡ ਪ੍ਰੋਸੈਸਿੰਗ ਵਿਕਾਸ ਦੀ ਯਾਤਰਾ ਦੇ ਅਗਲੇ ਪੜਾਅ ਲਈ ਇੱਕ ਮਜ਼ਬੂਤ ਨੀਂਹ ਵੀ ਹੈ। ਇਹ ਪ੍ਰਾਪਤੀ ਦਰਸਾਉਂਦੀ ਹੈ ਕਿ ਯੋਜਨਾ ਦਾ ਦ੍ਰਿਸ਼ਟੀਕੋਣ ਦੇਸ਼ ਭਰ ਵਿੱਚ ਠੋਸ ਨਤੀਜਿਆਂ ਵਿੱਚ ਬਦਲ ਰਿਹਾ ਹੈ। ਸ਼੍ਰੀ ਪਾਸਵਾਨ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਔਰਤ ਉੱਦਮੀਆਂ ਵੱਲੋਂ ਕਰੀਬ 44% ਲਾਭਪਾਤਰੀਆਂ ਦੀ ਹਿੱਸੇਦਾਰੀ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਦੀ ਸੱਚੀ ਭਾਵਨਾ ਨੂੰ ਦਰਸਾਉਂਦੀ ਹੈ ਜੋ ਕਿ ਵਿਕਸਿਤ ਭਾਰਤ ਦਾ ਇੱਕ ਮੁੱਖ ਥੰਮ ਹੈ। ਇਸ ਮੌਕੇ 'ਤੇ ਸ਼੍ਰੀ ਪਾਸਵਾਨ ਨੇ ਯੋਜਨਾ ਤਹਿਤ ਪ੍ਰਦਾਨ ਕੀਤੀ ਗਈ ਬੀਜ ਪੂੰਜੀ ਸਹਾਇਤਾ ਦਾ ਵੀ ਜ਼ਿਕਰ ਕੀਤਾ। ਇਸ ਰਾਹੀਂ 4,18,000 ਤੋਂ ਵੱਧ ਸਵੈ ਸਹਾਇਤਾ ਸਮੂਹ ਮੈਂਬਰਾਂ ਦੀ ਮਦਦ ਕੀਤੀ ਗਈ ਹੈ। ਪੰਜਾਬ ਵਿੱਚ ਜਲਦ ਹੀ 696 ਨਵੀਆਂ ਬੱਸਾਂ ਦਾ ਬੇੜਾ ਹੋਏਗਾ ਜੋ ਕਿ ਅੰਦਰੂਨੀ ਅਤੇ ਬਾਹਰੀ ਕੈਮਰਿਆਂ ਅਤੇ GPS ਸਿਸਟਮ ਨਾਲ ਲੈਸ ਹੋਣਗੀਆਂ ਅਤੇ ਇਹਨਾਂ ਬੱਸਾਂ ਦੀ ਰਾਜ ਟਰਾਂਸਪੋਰਟ ਵਿਭਾਗ ਵੱਲੋਂ ਉਹਨਾਂ ਦੀ ਨਿਗਰਾਨੀ ਅਤੇ ਟਰੈਕਿੰਗ ਵੀ ਹੋਏਗੀ। ਇਸ ਸਾਲ ਅਕਤੂਬਰ ਤੱਕ ਰਾਜ ਟਰਾਂਸਪੋਰਟ ਵਿੱਚ ਪਹਿਲੀ ਡਿਲੀਵਰੀ ਸ਼ਾਮਲ ਕੀਤੀ ਜਾਏਗੀ। ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਦਾ ਖੁਲਾਸਾ ਕਰਦਿਆਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸ਼ੋਕ ਲੇਲੈਂਡ ਕੰਪਨੀ ਮੁਕੰਮਲ ਬੱਸ ਪ੍ਰਦਾਨ ਕਰੇਗੀ।
2: ਦੇਸ਼ ਦੇ ਅੰਦਰ ਪਬਲਿਕ ਟਰਾਂਸਪੋਰਟ ਦੇ ਖੇਤਰ ਦੇ ਅੰਦਰ ਸਭ ਤੋਂ ਵੱਧ ਬੱਸਾਂ ਜੇ ਕਿਸੇ ਸਟੇਟ ਕੋਲੇ ਨੇ ਤਾਂ ਮੈਂ ਸਮਝਦਾ ਉਹ ਪੰਜਾਬ ਸਟੇਟ ਆ। ਅੱਜ ਅਸੀਂ ਪੰਜਾਬ ਸਟੇਟ ਦੇ ਅੰਦਰ 56% ਦਾ ਵਾਧਾ ਕਰਨ ਜਾ ਰਹੇ ਹਾਂ। ਲਗਭਗ ਜਿਹੜਾ ਨਵਾਂ ਟੈਂਡਰ ਕੀਤਾ ਉਹਦੇ ਵਿੱਚ ਅਸੀਂ 696 ਨਵੀਆਂ ਬੱਸਾਂ ਖਰੀਦ ਕਰ ਰਹੇ ਹਾਂਗੇ, ਜਿਹਦੇ ਵਿੱਚੋਂ ਲਗਭਗ 387 ਬੱਸਾਂ ਪਨਬੱਸ ਦੇ ਬੇੜੇ 'ਚ ਸਵਾਰ ਹੋਣਗੀਆਂ, 309 ਬੱਸਾਂ PRTC ਕੰਪਨੀ ਉਹਦੇ ਵਿੱਚ ਜਾਣਗੀਆਂ। ਇਹਦੇ ਵਿੱਚ ਵੱਡਾ ਸੁਧਾਰ ਕੀਤਾ, ਇਸ ਬੱਸ ਦੇ ਅੰਦਰ ਵੀ ਕੈਮਰਾ ਹੋਊਗਾ, ਸਵਾਰੀਆਂ ਨੂੰ ਦੇਖਣ ਦੇ ਲਈ ਕਿੰਨੀਆਂ ਸਵਾਰੀਆਂ ਬੈਠੀਆਂ ਨੇ, ਕਿੰਨੀਆਂ

0: ਰਾਹੀਂ ਔਰ ਬਾਹਰ ਵੀ ਕੈਮਰਾ ਹੋਊਗਾ, ਇੰਟਰਨਲ ਤੇ ਐਕਸਟਰਨਲ ਦੋ ਕੈਮਰੇ ਲਗਾਏ ਜਾਣਗੇ। ਇਹਦੇ ਨਾਲ ਹੀ ਨਾਲ ਲੇਟੈਸਟ GPS ਸਿਸਟਮ ਸ਼ਾਮਿਲ ਕੀਤਾ ਜਾ ਰਿਹਾ ਤਾਂ ਕਿ ਸਾਡੇ ਆਫਿਸਰ ਸਾਹਿਬਾਨ ਮੋਨੀਟਰਿੰਗ ਕਰ ਸਕਣ।
1: ਉਨ੍ਹਾਂ ਇਹ ਵੀ ਕਿਹਾ ਕਿ ਆਨਲਾਈਨ ਟਿਕਟਿੰਗ ਦੀ ਸਹੂਲਤ ਵੀ ਜਲਦ ਹੀ ਚਾਲੂ ਕੀਤੀ ਜਾਏਗੀ। ਨਵੇਂ ਬੇੜੇ ਤੇ ਜੋੜੇ ਜਾਣ ਨਾਲ ਹੋਰ ਬੱਸਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਪਨ ਬੱਸ ਅਤੇ PRTC ਦੋਵਾਂ ਲਈ ਕੁੱਲ ਜਨਤਕ ਟਰਾਂਸਪੋਰਟ ਬੱਸਾਂ ਦੀ ਗਿਣਤੀ ਵਧਾ ਕੇ 3,546 ਕਰ ਦਿੱਤੀ ਜਾਏਗੀ। ਪੰਜਾਬ ਭਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤਹਿਤ ਘਰ ਘਰ ਜਾ ਕੇ ਗਣਨਾ ਕਰਨ ਦੀ ਪ੍ਰਕਿਰਿਆ ਨਿਰੰਤਰ ਤੇਜ਼ੀ ਨਾਲ ਚੱਲ ਰਹੀ ਹੈ। ਇਸ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਅਤੇ ਜਨਤਾ ਦੀ ਵੱਧ ਤੋਂ ਵੱਧ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਅੱਜ ਪੰਜਾਬ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਾਇਆ ਗਿਆ। ਅੱਜ ਦੀ ਤਰ੍ਹਾਂ ਇਹ ਕੈਂਪ ਭਲਕੇ 12 ਜੁਲਾਈ ਨੂੰ ਵੀ ਸਵੇਰੇ 8 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ ਲਾਇਆ ਜਾਏਗਾ। ਇਹਨਾਂ ਕੈਂਪਾਂ ਦੌਰਾਨ ਬਾਕੀ ਰਹਿੰਦੇ ਗਣਨਾ ਫਾਰਮ ਭਰੇ, ਇਕੱਠੇ ਅਤੇ ਡਿਜੀਟਾਈਜ਼ ਕੀਤੇ ਜਾ ਰਹੇ ਨੇ। ਵੋਟਰ ਸੂਚੀਆਂ ਦੀ ਖਾਮੀਆਂ ਤੇ ਫਰਕ ਨੂੰ ਦੂਰ ਕੀਤਾ ਜਾ ਰਿਹਾ ਤੇ ਨਾਗਰਿਕਾਂ ਨੂੰ ਉਹਨਾਂ ਦੇ ਵੋਟ ਦੇ ਵੇਰਵਿਆਂ ਨੂੰ ਅਪਡੇਟ ਅਤੇ ਤਸਦੀਕ ਕਰਨ ਵਿੱਚ ਮਦਦ ਕੀਤੀ ਜਾ ਰਹੀ ਹੈ। ਚੰਡੀਗੜ੍ਹ ਵਿੱਚ ਵੀ ਇਹ 2 ਦਿਨਾਂ ਦੇ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਚੋਣ ਵਿਭਾਗ ਨੇ ਵਿਸ਼ੇਸ਼ ਗਹਿਣ ਸੋਧ SIR ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਦੇ ਸਹਿਯੋਗ ਨਾਲ ਅੱਜ ਸੁਖਨਾ ਝੀਲ ਵਿਖੇ ਨੁੱਕੜ ਨਾਟਕ ਵੀ ਕਰਾਇਆ। ਦਿਲਚਸਪ ਪੇਸ਼ਕਾਰੀ ਰਾਹੀਂ ਕਲਾਕਾਰਾਂ ਨੇ ਵੋਟਰ ਸੂਚੀਆਂ ਨੂੰ ਅਪਡੇਟ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਵੋਟਰਾਂ ਨੂੰ ਚੰਡੀਗੜ੍ਹ ਲਈ ਆਖਰੀ ਤਰੀਕ 14 ਜੁਲਾਈ 2026 ਤੋਂ ਪਹਿਲਾਂ ਆਪਣੇ ਗਣਨਾ ਫਾਰਮ ਜਮ੍ਹਾਂ ਕਰਾਉਣ ਦੀ ਤਾਕੀਦ ਕੀਤੀ ਗਈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤੀ ਜਨਤਾ ਪਾਰਟੀ ਭਾਜਪਾ ਪੰਜਾਬ ਦੇ ਇੱਕ ਵਫਦ ਨੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਅੱਜ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਅਬੋਹਰ ਨਗਰ ਨਿਗਮ ਮੇਅਰ ਚੋਣ ਦੌਰਾਨ ਬੇਨੇਮੀਆਂ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦਾ ਇਲਜ਼ਾਮ ਲਾਉਂਦੇ ਹੋਏ ਇੱਕ ਮੰਗ ਪੱਤਰ ਸੌਂਪਿਆ। ਸ਼੍ਰੀ ਢਿੱਲੋਂ ਦੇ ਨਾਲ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਵੀ ਮੌਜੂਦ ਸਨ। ਮੰਗ ਪੱਤਰ ਵਿੱਚ ਪੰਜਾਬ ਸਰਕਾਰ ਅਤੇ ਇਸ ਦੇ ਅਧਿਕਾਰੀਆਂ ਦੀ ਚੋਣ ਦੇ ਸੰਚਾਲਨ ਵਿੱਚ ਕਥਿਤ ਧੱਕੇਸ਼ਾਹੀ ਤੇ ਭਾਜਪਾ ਦੀਆਂ ਚਿੰਤਾਵਾਂ ਦਾ ਵੇਰਵਾ ਦਿੱਤਾ ਗਿਆ ਹੈ। ਪਾਰਟੀ ਨੇ ਰਾਜਪਾਲ ਨੂੰ ਪਾਰਦਰਸ਼ਿਤਾ, ਨਿਰਪੱਖਤਾ, ਜਵਾਬਦੇਹੀ ਅਤੇ ਲੋਕਤੰਤਰੀ ਨਿਯਮਾਂ ਅਤੇ ਕਾਨੂੰਨ ਦੇ ਰਾਜ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਦਖਲ ਦੇਣ ਦੀ ਅਪੀਲ ਕੀਤੀ ਹੈ।
2: ਹਮਨੇ ਰਾਜਪਾਲ ਕੋ ਸਾਰੀ ਪੋਜੀਸ਼ਨ ਕਲੀਅਰ ਕਰ ਦੀ, ਮੈਮੋਰੈਂਡਮ ਦੇ ਕਰ ਆਏ ਹੈ, ਉਸਮੇ ਬਾਤ ਬਤਾ ਦੀ ਕਿ ਹਮਾਰੇ 28 ਜੀਤੇ ਹੋਏ ਮੈਂਬਰ ਥੇ, ਇੱਕ ਹਮਾਰਾ ਵਿਧਾਇਕ ਥਾ 29 ਥੇ, ਉਨਕੇ ਪਾਸ 20 ਥੇ, ਉਨ੍ਹਾਂ ਪੂਰੀ ਕੋਸ਼ਿਸ਼ ਕੀ ਕਿ ਹਮਾਰਾ ਜੋ ਉਨਕਾ ਮੇਅਰ ਡਿਕਲੇਅਰ ਹੋ ਜਾਏ। ਐਸੇ ਉਨ੍ਹਾਂ ਨੰਗਲ ਪੇ ਕੀਆ, ਐਸੇ ਉਨ੍ਹਾਂ ਰਾਜਪੁਰੇ ਮੇ ਕੀਆ, ਐਸੇ ਉਨ੍ਹਾਂ ਪਤਾ ਚਲਾ ਕਪੂਰਥਲੇ ਮੇ ਵੀ ਐਸੇ ਕੀਆ।
1: ਇਸ ਦੌਰਾਨ ਅਬੋਹਰ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਦੀਆਂ ਚੋਣਾਂ ਕੱਲ ਸ਼ਾਮ ਨੂੰ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਪੰਜਾਬ ਵਿੱਚ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਜ਼ਮੀਨੀ ਪੱਧਰ ਤੇ ਹੋਰ ਮਜ਼ਬੂਤ ਕਰਦਿਆਂ ਸੂਬਾ ਸਰਕਾਰ ਨੇ ਪਿੰਡਾਂ ਦਾ ਹਾਲ ਐਕਸ਼ਨ ਪਲਾਨ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਕ ਢਾਂਚਾਗਤ ਯੋਜਨਾ ਜਿਸ ਦਾ ਉਦੇਸ਼ ਲੋਕਾਂ ਦੀ ਹਿੱਸੇਦਾਰੀ ਵਧਾਉਣਾ ਤੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਲੋਕਾਂ ਨੂੰ ਹੋਰ ਸਰਗਰਮੀ ਨਾਲ ਸ਼ਾਮਿਲ ਕਰਨਾ ਹੈ। ਇਸ ਐਕਸ਼ਨ ਪਲਾਨ ਨੂੰ ਜੂਨ ਮਹੀਨੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਇੱਕ ਜਾਇਜ਼ਾ ਮੀਟਿੰਗ ਪਿੰਡਾਂ ਦਾ ਹਾਲ CM ਦੇ ਨਾਲ ਦੌਰਾਨ ਅੰਤਿਮ ਰੂਪ ਦਿੱਤਾ ਗਿਆ ਸੀ। ਐਕਸ਼ਨ ਪਲਾਨ ਵਿੱਚ ਜ਼ਿਲ੍ਹਾ ਅਤੇ ਸੂਬਾ ਪੱਧਰੀ ਜਾਇਜ਼ਾ ਮੀਟਿੰਗਾਂ, ਹਰ ਪਿੰਡ ਲਈ ਵਿਸ਼ੇਸ਼ ਨਸ਼ਾ ਵਿਰੋਧੀ ਰਣਨੀਤੀ ਅਤੇ ਸੂਬੇ ਭਰ ਵਿੱਚ ਇਸ ਦੇ ਨਿਰੰਤਰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਨਿਗਰਾਨੀ ਢਾਂਚਾ ਸ਼ਾਮਿਲ ਹੈ। ਪ੍ਰਸ਼ਾਸਨ, ਪੁਲਿਸ, ਸਿਹਤ ਵਿਭਾਗ ਅਤੇ ਸਥਾਨਕ ਭਾਈਚਾਰੇ ਦਰਮਿਆਨ ਮੋਰਚੇ ਦੇ ਬਲਾਕ ਕੋਆਰਡੀਨੇਟਰ ਇੱਕ ਮਹੱਤਵਪੂਰਨ ਕੜੀ ਵਜੋਂ ਕੰਮ ਕਰਦੇ ਨੇ। ਇਸ ਨੈਟਵਰਕ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੀ ਜਾਇਜ਼ਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਜਿਨ੍ਹਾਂ ਵਿੱਚ ਬਲਾਕ ਕੋਆਰਡੀਨੇਟਰ, ਪਿੰਡ ਰੱਖਿਆ ਕਮੇਟੀ ਮੈਂਬਰ ਅਤੇ ਸਥਾਨਕ ਪ੍ਰਸ਼ਾਸਨ ਸ਼ਾਮਿਲ ਹੋ ਰਹੇ ਨੇ। ਇਨ੍ਹਾਂ ਮੀਟਿੰਗਾਂ ਦਾ ਮਕਸਦ ਮੁਹਿੰਮ ਦੀ ਜ਼ਮੀਨੀ ਹਕੀਕਤ ਦਾ ਮੁਲੰਘਣ ਕਰਨਾ, ਸਥਾਨਕ ਚੁਣੌਤੀਆਂ ਦਾ ਪਤਾ ਲਾਉਣਾ ਅਤੇ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜੇ ਸਾਰੇ ਭਾਈਵਾਲਾਂ ਦਰਮਿਆਨ ਬਿਹਤਰ ਤਾਲਮੇਲ ਯਕੀਨੀ ਬਣਾਉਣਾ ਹੈ। ਪੰਜਾਬ ਦੀ ਪਸ਼ੂਧਨ ਸਿਹਤ ਸੰਭਾਲ ਪ੍ਰਣਾਲੀ ਵਿੱਚ ਹੋਰ ਸੁਧਾਰ ਲਈ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਵੈਟਨਰੀ ਅਫਸਰਾਂ, ਇੰਸਪੈਕਟਰਾਂ ਅਤੇ ਹੋਰ ਅਮਲੇ ਨੂੰ ਆਮ ਜਨਤਾ ਪ੍ਰਤੀ ਜਵਾਬਦੇਹੀ ਨਾਲ ਆਪਣੀ ਡਿਊਟੀ ਨਿਭਾਉਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਅਤੇ ਚੇਤਾਵਨੀ ਦਿੱਤੀ ਕਿ ਡਿਊਟੀ ਵਿੱਚ ਕਿਸੇ ਤਰ੍ਹਾਂ ਦੀ ਕੋਤਾਹੀ ਸਾਹਮਣੇ ਆਉਣ 'ਤੇ ਸਖ਼ਤ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਸ੍ਰੀ ਖੁੱਡੀਆ ਨੇ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਕਿ ਹਰੇਕ ਵੈਟਨਰੀ ਸੰਸਥਾ ਵਿੱਚ 24 ਘੰਟੇ ਬਿਜਲੀ ਅਤੇ ਪੀਣ ਵਾਲੇ ਸਾਫ਼ ਪਾਣੀ ਦੀ ਸਹੂਲਤ ਹੋਣੀ ਚਾਹੀਦੀ ਹੈ। ਭਾਰਤੀ ਮੌਸਮ ਵਿਭਾਗ IMD ਨੇ ਅਗਲੇ 5 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ

ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਦਿੱਲੀ ਸਮੇਤ ਉੱਤਰੀ ਭਾਰਤ ਦੇ ਹਿੱਸਿਆਂ ਵਿੱਚ ਬੇਹੱਦ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਏ। ਬੀਤੇ ਕੱਲ੍ਹ ਵੀ ਕਈ ਥਾਵਾਂ ਤੇ ਮੀਂਹ ਪੈਣ ਨਾਲ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਏ, ਪਰ ਹੁੰਮਸ ਕਾਰਨ ਪਰੇਸ਼ਾਨੀ ਦਰਪੇਸ਼ ਏ। ਖੇਡਾਂ ਵਿੱਚ ਭਾਰਤ ਤੇ ਇੰਗਲੈਂਡ ਦਰਮਿਆਨ 5 ਮੈਚਾਂ ਦੀ 2020 ਅੰਤਰਰਾਸ਼ਟਰੀ ਕ੍ਰਿਕਟ ਲੜੀ ਦਾ 5ਵਾਂ ਤੇ ਆਖਰੀ ਮੈਚ ਅੱਜ ਸਾਊਥਹੈਂਪਟਨ ਦੇ ਯੂਟੀਲਿਕਾ ਬਾਊਲ ਵਿਖੇ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਣਾ ਹੈ। ਇੰਗਲੈਂਡ ਪਹਿਲਾਂ ਹੀ 3-0 ਦੀ ਲੀਡ ਨਾਲ ਲੜੀ ਆਪਣੇ ਨਾਂ ਕਰ ਚੁੱਕਿਆ ਹੈ। ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ। ਪ੍ਰਧਾਨ ਮੰਤਰੀ ਸੂਖਮ ਖੁਰਾਕ ਸਨਅਤ ਅਪਗ੍ਰੇਡੇਸ਼ਨ ਯੋਜਨਾ ਨੇ ਦੇਸ਼ ਭਰ ਵਿੱਚ 2 ਲੱਖ ਤੋਂ ਵੱਧ ਸੂਖਮ ਭੋਜਨ ਪ੍ਰੋਸੈਸਿੰਗ ਉਦਮਾਂ ਨੂੰ ਕਰਜ਼ੇ ਮਨਜ਼ੂਰ ਕਰਨ ਦਾ ਮੀਲ ਪੱਥਰ ਪਾਰ ਕੀਤਾ। ਪੰਜਾਬ 'ਚ ਜਨਤਕ ਟਰਾਂਸਪੋਰਟ ਸਿਲਸਿਲੇ 'ਚ ਅਤਿਆਧੁਨਿਕ ਕੈਮਰਿਆਂ ਅਤੇ GPS ਸਿਸਟਮ ਨਾਲ ਲੈਸ 696 ਨਵੀਆਂ ਬੱਸਾਂ ਦਾ ਬੇੜਾ ਹੋਏਗਾ ਸ਼ਾਮਿਲ। ਪੰਜਾਬ ਭਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤਹਿਤ ਵੋਟਰਾਂ ਦੀ ਸਹੂਲਤ ਲਈ ਸਾਰੇ ਵੋਟ ਕੇਂਦਰਾਂ 'ਤੇ ਅੱਜ ਅਤੇ ਭਲਕੇ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੂੰ ਅਬੋਹਰ ਨਗਰ ਨਿਗਮ ਮੇਅਰ ਚੋਣ ਦੌਰਾਨ ਬੇਨੇਮੀਆਂ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਇਲਜ਼ਾਮ ਵਾਲਾ ਇੱਕ ਮੰਗ ਪੱਤਰ ਸੌਂਪਿਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।

प्रोग्राम तो इंजॉय कर रही हूँ। लव यू जिंदगी, अपनी दोस्त ते होस्ट आर जे रिया दे नाल। ते अज आपां गलबात करदे पए आ कि जिंदगी नूं जो भी साडे एक्सटर्नल सरकमस्टांसिस हुंदे ने, मतलब बाहर लियां जो गतिविधियां हुंदियां ने, असीं उहनां नूं ते बहुत हद तक शायद कंट्रोल ना कर पाईए, पर एक चीज़ हुंदी है साडे कंट्रोल दे विच, उह हुंदे ने कि साडे अंदरूनी भाव, साडे इंटरनल रिएक्शनज उस चीज़ नूं लैके। एक चीज़ तुसीं कदे नोटिस करियो, तुहाडा दिन बहुत ही बुरा जा रहा होए भावें, ਅਤੇ ਜੇ ਤੁਸੀਂ ਦਿਨ ਦੇ ਅਖੀਰਲੇ ਇੱਕ ਘੰਟੇ, ਮਤਲਬ ਦਿਨ 'ਚੋਂ ਤੁਸੀਂ ਜੇ ਇੱਕ ਘੰਟਾ ਕੱਢ ਕੇ, ਅੱਧਾ ਘੰਟਾ ਕੱਢ ਕੇ, 10 ਮਿੰਟ ਵੀ ਕੱਢ ਕੇ, ਜੇ ਤੁਸੀਂ ਇੱਕ ਆਹ ਕੰਮ ਕਰਦੇ ਹੋ ਨਾ ਜਿਹੜਾ ਮੈਂ ਅਗਲਾ ਗਾਣਾ ਚਲਾਉਣ ਜਾ ਰਹੀ ਹਾਂ, ਅਤੇ ਤੁਸੀਂ ਨੋਟਿਸ ਕਰਿਓ ਤੁਹਾਡੀ ਜਿਹੜੀ ਟੈਨਸ਼ਨ ਹੈ ਨਾ ਉਹ ਇੱਕਦਮ ਦੂਰ ਹੋ ਜਾਏਗੀ, ਅਤੇ ਤੁਸੀਂ 10-15 ਮਿੰਟ ਬਾਅਦ ਆਪਣੇ ਆਪ ਨੂੰ ਕਹੋਗੇ ਕਿ ਲੈ ਇਹ ਤਾਂ ਇੱਡੀ ਵੱਡੀ ਕੋਈ ਗੱਲ ਹੀ ਨਹੀਂ ਹੈਗੀ। ਅਤੇ ਜੇ ਉਹ ਐਕਚੁਅਲ 'ਚ ਵੀ ਵੱਡੀ ਗੱਲ ਹੋਏਗੀ ਨਾ, ਤਾਂ ਤੁਹਾਨੂੰ ਉਸ ਚੀਜ਼ ਨੂੰ ਫੇਸ ਕਰਨ ਦੀ ਹਿੰਮਤ ਆ ਜਾਏਗੀ। ਕਿਵੇਂ ਆ ਜਾਏਗੀ? ਇਸ ਗਾਣੇ 'ਚ ਉਹਦਾ ਆਂਸਰ ਹੈ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ ਅਤੇ ਇਸ ਗੀਤ ਤੋਂ ਪਹਿਲੇ ਮੈਂ ਕਿਹਾ ਸੀਗਾ ਕਿ ਕੋਈ ਇਹੋ ਜਿਹੀ ਚੀਜ਼ ਤੁਸੀਂ ਕਰੋਗੇ 10 ਮਿੰਟ ਦੇ ਲਈ 15 ਮਿੰਟ ਦੇ ਲਈ ਜਿਸ ਤੋਂ ਬਾਅਦ ਤੁਸੀਂ ਕਹੋਗੇ ਕਿ ਯਾਰ ਜ਼ਿੰਦਗੀ 'ਚ ਜਿਹੜੀ ਵੀ ਟੈਨਸ਼ਨ ਹੈਗੀ ਹੈ ਨਾ ਉਹਨੂੰ ਇੱਕ ਸਾਈਡ 'ਤੇ ਕਰ ਦਿਉ ਮੈਂ ਤਾਂ ਆਪਣੀ ਜ਼ਿੰਦਗੀ ਜਿਹੜੀ ਹੈਗੀ ਹੈ ਖੂਬਸੂਰਤੀ ਦੇ ਨਾਲ ਜੀਣੀ ਹੈ ਅਤੇ ਉਹ ਹੈਗਾ ਹੈ ਡਾਂਸ ਜਦੋਂ ਤੁਸੀਂ ਡਾਂਸ ਕਰਦੇ ਆ ਨਾ ਵੈਸੇ ਵੀ ਡਾਕਟਰਸ ਕਹਿੰਦੇ ਨੇ ਐਕਸਪਰਟਸ ਕਹਿੰਦੇ ਨੇ ਕਿ ਜਦੋਂ ਡਾਂਸ ਕਰਨ ਦੇ ਨਾਲ ਜਿਹੜੇ ਹੈਪੀ ਹੋਰਮੋਨਸ ਹੈਗੇ ਨੇ ਨਾ ਉਹ ਸਾਡੀ ਬੋਡੀ ਵਿੱਚ ਰਿਲੀਜ਼ ਹੁੰਦੇ ਨੇ ਅਤੇ ਸਪੈਸ਼ਲੀ ਉਹਨਾਂ ਲੋਕਾਂ ਲਈ ਅਤੇ ਐਕਚੁਅਲ 'ਚ ਬਹੁਤ ਜ਼ਰੂਰੀ ਹੈ ਜਿਹੜੇ ਕਿਸੇ ਬਿਮਾਰੀ ਤੋਂ ਗੁਜ਼ਰ ਰਹੇ ਨੇ ਅਤੇ ਜਿਨ੍ਹਾਂ ਨੂੰ ਹੈਪੀ ਹੋਰਮੋਨਸ ਦੀ ਬਹੁਤ ਜ਼ਰੂਰਤ ਹੈ ਜਾਂ ਫਿਰ ਜਿਹੜੇ ਕਿਸੇ ਮੈਂਟਲ ਪ੍ਰੋਬਲਮ ਤੋਂ ਗੁਜ਼ਰ ਰਹੇ ਨੇ ਉਹਨਾਂ ਲਈ ਵੀ ਜਿਹੜਾ ਡਾਂਸ ਹੈਗਾ ਹੈ ਇੱਕ ਵਰਦਾਨ ਦੇ ਲਈ ਹੈ ਨਾਲ ਹੀ ਨਾਲ ਜਿਹੜੇ ਲੋਕ ਆਪਣੀ ਡੇਲੀ ਰੂਟੀਨ ਵਿੱਚੋਂ ਟਾਈਮ ਨਹੀਂ ਕੱਢ ਪਾਉਂਦੇ ਐਕਸਰਸਾਈਜ਼ ਕਰਨ ਦੇ ਲਈ ਉਹ ਵੀ ਡਾਂਸ ਦੇ ਜ਼ਰੀਏ ਐਕਸਰਸਾਈਜ਼ ਕਰ ਸਕਦੇ ਨੇ ਕਾਰਡੀਓ ਐਕਸਰਸਾਈਜ਼ ਡਾਂਸ ਦੇ ਜ਼ਰੀਏ ਬਹੁਤ ਹੀ ਵਧੀਆ ਤਰੀਕੇ ਨਾਲ ਹੋ ਸਕਦੀ ਹੈ ਸੋ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਸਾਡੇ ਹੱਥ ਵਿੱਚ ਹੁੰਦਾ ਹੈ ਸਾਨੂੰ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਭਾਵੇਂ ਤੁਸੀਂ ਉਹਨੂੰ ਡਾਂਸ ਕਰਕੇ ਖੂਬਸੂਰਤ ਬਣਾਓ ਜਾਂ ਫਿਰ ਗਾ ਕੇ

ਪਰ ਦੇਖੋ ਜੀ, ਗਾਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਕਦੇ ਕਦੇ ਡਾਂਸ ਵੀ ਨਹੀਂ ਅਸੀਂ ਕਰ ਸਕਦੇ, ਪਰ ਕੋਈ ਨਾ ਕੋਈ ਇਹੋ ਜਿਹੀ ਹੋਬੀ ਹੁੰਦੀ ਹੈ, ਕੋਈ ਨਾ ਕੋਈ ਇਹੋ ਜਿਹੀ ਚੀਜ਼ ਹੁੰਦੀ ਹੈ ਜੋ ਸਾਡੀ ਜ਼ਿੰਦਗੀ ਨੂੰ ਨਾ ਜ਼ਿੰਦਗੀ ਦੇ ਨਾਲ ਭਰ ਦਿੰਦੀ ਹੈ। ਅਤੇ ਅਸੀਂ ਅਕਸਰ ਕੀ ਕਰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਜਿਹੜੀਆਂ ਸਾਡੇ ਸਿਰ 'ਤੇ ਜ਼ਿੰਮੇਵਾਰੀਆਂ ਪੈਂਦੀਆਂ ਨੇ, ਸਾਡੇ ਮੋਢੇ 'ਤੇ ਜਿਹੜੀਆਂ ਜ਼ਿੰਮੇਵਾਰੀਆਂ ਪੈਂਦੀਆਂ ਨੇ, ਅਸੀਂ ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਨਾ ਆਪਣੇ ਸ਼ੌਂਕ ਨੂੰ, ਆਪਣੇ ਹੋਬੀ ਨੂੰ, ਆਪਣੇ ਪੈਸ਼ਨ ਨੂੰ ਪਿੱਛੇ ਛੱਡ ਦਿੰਦੇ ਹਾਂ, ਇੰਨਾ ਪਿੱਛੇ ਕਿ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਵੀ ਇੱਕ ਦਿਲ ਰੱਖਦੇ ਹਾਂ ਅਤੇ ਦਿਲ ਜਿਹੜਾ ਹੈਗਾ ਨਾ ਉਹ ਹਮੇਸ਼ਾ ਜਵਾਨ ਰਹਿੰਦਾ ਹੈ। ਸੋ ਸਾਨੂੰ ਕੋਸ਼ਿਸ਼ ਇਹੀ ਕਰਨੀ ਚਾਹੀਦੀ ਕਿ ਸਾਡਾ ਜਿਹੜੀ ਵੀ ਹੋਬੀ, ਜਿਹੜਾ ਵੀ ਸਾਡਾ ਪੈਸ਼ਨ ਜਿਹੜਾ ਸਾਨੂੰ ਜ਼ਿੰਦਾ ਰੱਖਦਾ, ਅਸੀਂ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਿੰਦਾ ਜ਼ਰੂਰ ਰੱਖੀਏ। ਅਤੇ ਜੇਕਰ ਤੁਹਾਡੀ ਉਮਰ ਵੀ ਤੁਹਾਨੂੰ ਲੱਗਦਾ ਹੈ ਕਿ ਹੋ ਗਈ ਹੈ, ਹਾਲਾਂਕਿ ਕਿਸੇ ਵੀ ਚੀਜ਼ ਨੂੰ ਕਰਨ ਦੀ ਕੋਈ ਉਮਰ ਨਹੀਂ ਹੁੰਦੀ, ਪਰ ਜੇਕਰ ਜੇ ਤੁਸੀਂ ਸੋਚਦੇ ਹੋ ਕਿ ਤੁਹਾਡੀ ਉਮਰ ਹੋ ਗਈ ਹੈ ਕਿਸੇ ਚੀਜ਼ ਨੂੰ ਕਰਨ ਦੀ, ਕਿਸੇ ਪੈਸ਼ਨ ਨੂੰ ਫੋਲੋ ਕਰਨ ਦੀ, ਤਾਂ ਗੁਰਦਾਸ ਮਾਨ ਹੋਰਾਂ ਦਾ ਜਿਹੜਾ ਇਹ ਗਾਣਾ ਹੈ ਨਾ, ਇਹ ਤੁਹਾਡੇ ਲਈ ਹੈ।

ਦੇਖੋ ਜੀ, ਗੁਰਦਾਸ ਮਾਨ ਹੋਰਾਂ ਨੇ ਜਿੰਨੀ ਐਫਰਟਸ ਪਾ ਕੇ ਵੱਖਰੀ ਵੱਖਰੀ ਭਾਸ਼ਾਵਾਂ ਦੇ ਵਿੱਚ ਸਾਰਿਆਂ ਨੂੰ ਦੱਸਿਆ ਕਿ ਬਈ ਦਿਲ ਹੋਣਾ ਚਾਹੀਦਾ ਹੈ ਜਵਾਨ ਉਮਰਾਂ 'ਚ, ਕੀ ਰੱਖਿਆ ਇਸ ਗੱਲ 'ਤੇ ਮੈਨੂੰ ਲੱਗਦਾ ਕਿ ਅਸੀਂ ਭਾਵੇਂ ਇੱਕ ਭਾਸ਼ਾ ਸਾਨੂੰ ਕੋਈ ਕਹੇ ਅਸੀਂ ਅਮਲ ਨਹੀਂ ਕਰਦੇ, ਦੋਸ਼ ਕਹਿ ਦੇਵੇ ਆਪਾਂ ਤਾਂ ਨਹੀਂ ਅਮਲ ਕਰਦੇ। ਉਹਨਾਂ ਨੇ ਇੰਨੀਆਂ ਸਾਰੀਆਂ ਭਾਸ਼ਾਵਾਂ ਵਰਤ ਕੇ ਸਾਨੂੰ ਕਿਹਾ ਹੈ ਕਿ ਬਈ ਜੇ ਕੋਈ ਤੁਹਾਡਾ ਪੈਸ਼ਨ ਹੈਗਾ, ਕੋਈ ਹੋਬੀ ਹੈਗੀ ਹੈ ਜੋ ਤੁਹਾਨੂੰ ਜ਼ਿੰਦਾ ਰੱਖਦੀ ਹੈ, ਉਹਨੂੰ ਜ਼ਿੰਦਾ ਰੱਖਣਾ ਤੁਹਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਸੋ ਕੋਸ਼ਿਸ਼ ਸਾਨੂੰ ਇਹੀ ਕਰਨੀ ਚਾਹੀਦੀ ਹੈ ਕਿ ਜੇ ਕੋਈ ਸਾਡੀ ਹੋਬੀ ਹੈਗੀ, ਪੈਸ਼ਨ ਹੈਗਾ ਜਾਂ ਕੋਈ ਵੀ ਇਹੋ ਜਿਹੀ ਸਾਡੀ ਆਦਤ ਹੈਗੀ ਹੈ ਜਿਹੜੀ ਸਾਨੂੰ ਜ਼ਿੰਦਾ ਰੱਖਦੀ ਹੈ, ਪਰ ਜ਼ਿੰਦਗੀ ਦੇ ਬੋਝ ਥੱਲੇ ਉਹ ਕਿਤੇ ਨਾ ਕਿਤੇ ਅਸੀਂ ਉਹਨੂੰ ਇਗਨੋਰ ਕਰਕੇ ਬੈਕ ਸੀਟ 'ਤੇ ਰੱਖ ਦਿੰਦੇ ਹਾਂ, ਸਾਨੂੰ ਹੁਣ ਉਹਨੂੰ ਫਰੰਟ ਸੀਟ 'ਤੇ ਲਿਆਉਣ ਦੀ ਲੋੜ ਹੈ ਅਤੇ ਵਾਪਸ ਜਿਹੜਾ ਜ਼ਿੰਦਗੀ ਦਾ ਗਹਿਰ ਹੈ ਇਹਨੂੰ ਵਾਪਸ ਪਾਉਣ ਦੀ ਲੋੜ ਹੈ। ਸੋ ਇੱਕ ਹੋਰ ਚੀਜ਼ ਹੁੰਦੀ ਹੈ ਜੋ ਸਾਨੂੰ ਮੈਨੂੰ ਲੱਗਦਾ ਹੈ ਕਿ ਜ਼ਿੰਦਾ ਰੱਖਦੀ ਹੈ, ਅਤੇ ਮੈਨੂੰ ਲੱਗਦਾ ਖਾਸ ਕਰਕੇ ਇਹ ਗੱਲ ਨਾ ਜਿਹੜੀ ਲੇਡੀਜ਼ ਹੈ ਉਹਨਾਂ 'ਤੇ ਜ਼ਿਆਦਾ ਢੁੱਕਦੀ ਹੈ, ਕਿਉਂਕਿ ਮੈਂ ਜੈਂਟਸ ਦਾ ਵੇਖਿਆ, ਮੈਨ ਦਾ ਵੇਖਿਆ ਕਿ ਉਹ ਹਾਲਾਂਕਿ ਆਪਣੇ ਕੰਮ ਦੇ ਵਿੱਚ ਇੰਨੇ ਰੁੱਝੇ ਰਹਿੰਦੇ ਨੇ ਅਤੇ ਉਹਨਾਂ ਨੂੰ ਗੱਲਾਂ ਬਾਤਾਂ ਕਰਨ ਦਾ ਵਾਲਾ ਸ਼ੌਂਕ ਨਹੀਂ ਹੁੰਦਾ, ਪਰ ਜੇ ਤੁਸੀਂ ਕਿਸੇ ਲੇਡੀ ਨੂੰ ਪੁੱਛੋਗੇ, ਕਿਸੇ ਵਿਮੈਨ ਨੂੰ ਪੁੱਛੋਗੇ ਨਾ ਕਿ ਉਹਨਾਂ ਲਈ ਸਭ ਤੋਂ ਵਧੀਆ ਇੱਕ ਐਕਟੀਵਿਟੀ ਹੋਵੇ ਜਿਹੜੀ ਉਹਨਾਂ ਨੂੰ ਇੱਕਦਮ ਉਹਨਾਂ ਨੂੰ ਰਿਲੈਕਸ ਕਰ ਦਿੰਦੀ ਹੈ, ਉਹਨਾਂ ਦਾ ਜਿਹੜਾ ਦਿਨ ਹੈ ਉਹਨੂੰ ਵਧੀਆ ਕਰ ਦਿੰਦੀ ਹੈ, ਅਤੇ ਉਹੀ ਗੱਲ ਕਹਿਣਗੇ ਮੈਨੂੰ ਨਾ ਗੱਲਾਂ ਕਰਨੀਆਂ ਜਾਂ ਕਹਿ ਦਿਉ ਕਿ ਗੌਸਿਪ ਕਰਨਾ ਬਹੁਤ ਪਸੰਦ ਹੈ। ਸੋ ਜਿਹੜਾ ਅਗਲਾ ਗਾਣਾ ਹੈ ਨਾ, ਇਹ ਵੀ ਇਹੀ ਕਹਿ ਰਿਹਾ ਕਿ ਬਈ ਗੱਲਾਂ ਕਰੋ ਅਤੇ ਗੱਲਾਂ ਗੂੜੀਆਂ ਕਰੋ।

ਬਿਲਕੁਲ ਜੀ ਬਿਲਕੁਲ, ਆਪਣੇ ਜਿਹੜਾ ਦਿਲ ਦਾ ਹੈ ਉਹ ਅਸੀਂ ਤਰਾਨਾ ਗਾਵਾਂਗੇ, ਅਤੇ ਨਾਲ ਹੀ ਤਰਾਨਾ ਗਾਉਣ ਵਾਸਤੇ ਸਾਡੇ ਜਿਹੜੇ ਅਗਲੇ ਆਰਜੇ ਨੇ ਉਹ ਸਟੂਡੀਓ ਦੇ ਵਿੱਚ ਆ ਗਏ ਨੇ, ਬਹੁਤ ਸਾਰੇ ਕਿੱਸੇ ਕਹਾਣੀਆਂ, ਡਾਇਰੀ, ਪੈੱਨ, ਫੋਨ, ਪਤਾ ਨਹੀਂ ਕੀ ਚੱਕ ਕੇ, ਅਤੇ ਮੈਨੂੰ ਇਸ਼ਾਰੇ ਨਾਲ ਕਹਿ ਰਹੇ ਨੇ ਕਿ ਰੀਆ ਜੀ ਚਲੋ ਚਲੋ ਟਾਈਮ ਹੋ ਗਿਆ ਹੈ ਤੁਹਾਡਾ, ਸੋ ਮੈਨੂੰ ਤੁਸੀਂ ਇਜਾਜ਼ਤ ਦਿਓ ਅਤੇ ਜਿਹੜੇ ਅਗਲੇ ਸਾਡੇ ਆਰਜੇ ਨੇ ਆਰਜੇ ਵੰਦਨਾ ਉਹਨਾਂ ਦਾ ਸਵਾਗਤ ਕਰਦੇ ਹਾਂ।

ਇਸ ਵੇਲੇ ਸ਼ਾਮ ਦੇ ਠੀਕ 7 ਵੱਜ ਚੁੱਕੇ ਨੇ ਤੇ ਵੇਲਾ ਹੈ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਵਿਚ ਭਾਰਤ ਭਾਈਚਾਰਾ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਹੋ ਰਹੇ ਸੰਬੰਧਾਂ ਦਾ ਇਕ ਮਹੱਤਵਪੂਰਨ ਥੰਮ ਏ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਦਾ ਕਹਿਣਾ ਏ ਕਿ ਲੋਕ ਰਾਜ ਵਿਚ ਵਿਚਾਰਾਂ ਦਾ ਮਤਭੇਦ ਹੋਣਾ ਸੁਭਾਵਿਕ ਏ, ਪਰ ਸੰਵਿਧਾਨ ਅਤੇ ਲੋਕ ਭਲਾਈ ਪ੍ਰਤੀ ਵਚਨਬੱਧਤਾ ਸਭ ਤੋਂ ਉਪਰ ਰਹਿਣੀ ਚਾਹੀਦੀ ਏ। ਪ੍ਰਧਾਨ ਮੰਤਰੀ ਸੂਖਮ ਖੁਰਾਕ ਸਨਅਤ ਅਪਗ੍ਰੇਡੇਸ਼ਨ ਯੋਜਨਾ ਪੀ ਐਮ ਐਫ ਐਮ ਈ ਨੇ ਦੇਸ਼ ਭਰ ਵਿਚ 2 ਲੱਖ ਤੋਂ ਵੱਧ ਸੂਖਮ ਭੋਜਨ ਪ੍ਰੋਸੈਸਿੰਗ ਉੱਦਮਾਂ ਨੂੰ ਕਰਜ਼ੇ ਮਨਜ਼ੂਰ ਕਰਨ ਦਾ ਮੀਲ ਪੱਥਰ ਪਾਰ ਕੀਤਾ। ਵੀਅਤਨਾਮ ਵਿਚ ਫੂ ਕਉਕੇ ਟਾਪੂ ਨੇੜੇ ਅੱਜ ਭਾਰਤੀ ਸੈਲਾਨੀਆਂ ਨੂੰ ਲਿਜਾ ਰਹੀ ਇਕ ਕਿਸ਼ਤੀ ਪਲਟਣ ਦੀ ਘਟਨਾ ਚ 15 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ, ਜਦੋਂ ਕਿ 21 ਲੋਕਾਂ ਨੂੰ ਬਚਾਇਆ ਗਿਆ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਏ। ਪੰਜਾਬ ਚ ਜਨਤਕ ਟਰਾਂਸਪੋਰਟ ਸਿਲਸਿਲੇ ਚ ਅਤਿ ਆਧੁਨਿਕ ਕੈਮਰਿਆਂ ਤੇ ਜੀ ਪੀ ਐਸ ਸਿਸਟਮ ਨਾਲ ਲੈਸ 696 ਨਵੀਆਂ ਬੱਸਾਂ ਦਾ ਬੇੜਾ ਹੋਵੇਗਾ ਸ਼ਾਮਿਲ। ਪੰਜਾਬ ਭਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਐਸ ਆਈ ਆਰ ਤਹਿਤ ਵੋਟਰਾਂ ਦੀ ਸਹੂਲਤ ਲਈ ਸਾਰੇ ਵੋਟ ਕੇਂਦਰਾਂ ਤੇ ਅੱਜ ਅਤੇ ਭਲਕੇ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਪੰਜਾਬ ਭਾਜਪਾ ਨੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਅਬੋਹਰ ਨਗਰ ਨਿਗਮ ਮੇਅਰ ਚੋਣ ਦੌਰਾਨ ਬੇਨੇਮੀਆਂ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਇਜਲਾਸ ਵਾਲਾ ਇਕ ਮੰਗ ਪੱਤਰ ਸੌਂਪਿਆ। ਅੱਜ ਆਜ਼ਾਦੀ ਦਿਵਸ ਏ ਤੇ ਇਹ ਦਿਨ ਵਧਦੀ ਆਬਾਦੀ ਨਾਲ ਜੁੜੀਆਂ ਚੁਣੌਤੀਆਂ ਅਤੇ ਮੌਕਿਆਂ ਬਾਰੇ ਜਾਗਰੂਕਤਾ ਵਧਾਉਣ ਲਈ ਮਨਾਇਆ ਜਾਂਦਾ ਏ। ਅਤੇ ਭਾਰਤੀ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਸਮੇਤ ਉੱਤਰ ਭਾਰਤ ਦੇ ਹਿੱਸਿਆਂ ਚ ਬੇਹੱਦ ਭਾਰੀ ਬਾਰਿਸ਼ ਹੋਣ ਦੀ ਪੇਸ਼ਗੋਈ ਕੀਤੀ ਏ। ਇਹ ਸਨ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਜ਼।

ਕਹਿੰਦੇ ਜਿਹੜੇ ਮੂਵੀਜ਼ ਫਿਲਮ ਦੇ ਕ੍ਰਿਟਿਕਸ ਨੇ ਨਾ ਉਹ ਮੰਨਦੇ ਨੇ ਕਿ 80s ਦੇ ਵਿੱਚ ਨਾ ਇੰਨਾ ਜ਼ਿਆਦਾ ਮਤਲਬ ਇੱਕਦਮ ਤੋਂ ਜਿਹਨੂੰ ਕਹਿੰਦੇ ਨੇ ਨਾ ਕਿ ਬਲੋਕਬਸਟਰ ਹਿੱਟ ਮੂਵੀ ਦੇ ਕੇ ਇਸ ਲੈਵਲ ਦੇ ਉੱਤੇ ਇੰਨਾ ਜ਼ਬਰਦਸਤ ਰਿਸਪੋਂਸ ਜਿਹੜਾ ਸੀਗਾ ਨਾ ਉਹ ਸ਼ਾਇਦ ਹੀ ਬਹੁਤ ਘੱਟ ਹੀਰੋਜ਼ ਨੂੰ ਮਿਲਦਾ ਹੈ ਅਤੇ ਇਹ ਜਿਹੜੇ ਇਸ ਤਰ੍ਹਾਂ ਦੀ ਇੱਕ ਕੀ ਕਹਿੰਦੇ ਨਾ ਇੱਕ ਪੋਪੂਲੈਰਿਟੀ ਪਾਉਣ ਵਾਲੇ ਇੱਦਾਂ ਦੇ ਇੱਕ ਖਾਸ ਐਕਟਰ ਸੀ ਕੁਮਾਰ ਗੌਰਵ। ਜੀ ਹਾਂ, ਤੇ ਗੱਲਬਾਤ ਕਰਾਂਗੇ ਅੱਜ ਕੁਮਾਰ ਗੌਰਵ ਜੀ ਦੇ ਬਾਰੇ ਵਿੱਚ। ਤੇ ਗੱਲ ਹੋ ਰਹੀ ਹੈ ਜੀ ਲਵ ਸਟੋਰੀ ਦੀ, ਜਿਹੜੀ ਕਿ ਮੂਵੀ ਆਈ ਇਹਨਾਂ ਦੀ 1981 ਦੇ ਵਿੱਚ। ਇਸ ਮੂਵੀ ਨੇ ਆ ਕੇ ਇਦਾਂ ਦੀਆਂ ਧਮਾਲਾਂ ਪਾਈਆਂ ਕਿ ਅੱਜ ਤੱਕ ਇਸ ਮੂਵੀ ਦਾ ਜਿਹੜਾ ਮਿਊਜ਼ਿਕ ਹੈ ਨਾ ਉਹ ਹਜੇ ਤੱਕ ਪਲੇ ਕੀਤਾ ਜਾਂਦਾ। ਔਰ ਕੁਮਾਰ ਗੌਰਵ ਜੀ ਜਿਹੜੇ ਸੀ ਨਾ ਉਹਨਾਂ ਵਾਸਤੇ ਅਮਿਤ ਕੁਮਾਰ ਦੀ ਆਵਾਜ਼ ਜਿਹੜੀ ਆ ਉਹ ਇੰਨੀ ਸੂਟ ਕੀਤੀ ਕਿ ਲੋਕਾਂ ਨੂੰ ਉਸ ਟਾਈਮ ਲੱਗਣ ਲੱਗ ਗਿਆ ਕਿ ਸ਼ਾਇਦ ਕੁਮਾਰ ਗੌਰਵ ਸਾਹਿਬ ਖੁਦ ਹੀ ਗਾ ਰਹੇ ਨੇ ਇਸ ਮੂਵੀ ਦੇ ਗਾਣੇ।

0: ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ। ਮੈਂ ਤੁਹਾਡੀ ਦੋਸਤ ਵੰਦਨਾ ਤੁਹਾਡੇ ਨਾਲ ਅੱਜ ਬਣੀ ਹੋਈ ਹਾਂ ਅਤੇ ਗੱਲਬਾਤ ਕਰ ਰਹੇ ਹਾਂ ਜੀ ਅਸੀਂ ਕੁਮਾਰ ਗੌਰਵ ਸਾਹਿਬ ਦੇ ਬਾਰੇ ਵਿੱਚ। ਅੱਜ ਉਹਨਾਂ ਦਾ ਜਨਮ ਦਿਨ ਹੈ ਅਤੇ ਉਹਨਾਂ ਦੀ ਜਿਹੜੀ ਹੈ ਫਿਲਮ ਇੰਡਸਟਰੀ ਦੇ ਵਿੱਚ ਉਹਨਾਂ ਦੀ ਜਿਹੜੀ ਜਰਨੀ ਸੀ ਬਾਲੀਵੁੱਡ ਦੀ ਉਹਦੇ ਬਾਰੇ ਵਿੱਚ ਅਤੇ ਕੁਝ ਥੋੜ੍ਹੀਆਂ ਬਹੁਤ ਉਹਨਾਂ ਦੀ ਲਾਈਫ ਦੀਆਂ ਪਰਸਨਲ ਗੱਲਾਂ ਵੀ। ਲਵ ਸਟੋਰੀ ਦੀ ਸਕਸੈਸ ਤੋਂ ਬਾਅਦ ਕੁਮਾਰ ਗੌਰਵ ਹਰ ਮੈਗਜ਼ੀਨ ਦੇ ਕਵਰ ਪੇਜ ਦੇ ਉੱਤੇ ਛਾ ਗਏ ਸੀਗੇ ਅਤੇ ਉਹਨਾਂ ਦਾ ਹੇਅਰ ਸਟਾਈਲ ਜਿੱਦਾਂ ਮੈਂ ਦੱਸਿਆ ਕਿ ਸਾਰੀਆਂ ਚੀਜ਼ਾਂ ਕਾਪੀ ਹੋਣ ਲੱਗ ਗਈਆਂ ਕਿਉਂਕਿ ਲੋਕਾਂ ਨੂੰ ਪਹਿਲੀ ਮੂਵੀ ਦੇ ਵਿੱਚ ਹੀ ਉਹਨਾਂ ਦਾ ਸਟਾਈਲ ਬਹੁਤ ਜ਼ਿਆਦਾ ਪਸੰਦ ਆਇਆ ਸੀਗਾ। ਅਤੇ ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਕਹਿੰਦੇ ਨੇ ਨਾ ਜਦੋਂ ਪਹਿਲੀ ਮੂਵੀ ਬਹੁਤ ਜ਼ਿਆਦਾ ਸਕਸੈਸਫੁਲ ਹੋ ਜਾਂਦੀ ਹੈ ਨਾ ਅਤੇ ਫਿਰ ਪ੍ਰੈਸ਼ਰ ਆਉਂਦਾ ਨੈਕਸਟ ਮੂਵੀ ਦਾ ਕਿ ਕਿਆ ਅਸੀਂ ਉਹਨੂੰ ਵੀ ਉਨਾ ਹੀ ਸਕਸੈਸਫੁਲ ਬਣਾ ਪਾਵਾਂਗੇ। ਅਤੇ ਅਗਲੀ ਮੂਵੀ ਆਈ 1982 ਦੇ ਵਿੱਚ ਤੇਰੀ ਕਸਮ ਅਤੇ ਉਹਦੀ ਜਦੋਂ ਰਿਲੀਜ਼ ਹੋਈ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਉਸ ਮੂਵੀ ਨੂੰ ਵੀ ਵੈਸੇ ਤਾਂ ਬਹੁਤ ਅੱਛਾ ਰਿਸਪੋਂਸ ਮਿਲਿਆ ਕਿਉਂਕਿ ਮਿਊਜ਼ਿਕ ਉਹਦਾ ਵੀ ਬਹੁਤ ਵਧੀਆ ਸੀ। ਕੁਮਾਰ ਗੌਰਵ ਅਤੇ ਪੂਨਮ ਢਿੱਲੋਂ ਜੀ ਦਾ ਜਿਹੜਾ ਕਿਰਦਾਰ ਸੀਗਾ ਉਹ ਬਹੁਤ ਹੀ ਖੂਬਸੂਰਤ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਔਨ ਸਕਰੀਨ ਜਿਹੜੀ ਕੈਮਿਸਟਰੀ ਆਪਣੀ ਸ਼ੋਅ ਕੀਤੀ। ਪਰ ਉਸ ਮੂਵੀ ਨੂੰ ਓਨਾ ਜ਼ਿਆਦਾ ਸਕਸੈਸ ਨਹੀਂ ਮਿਲ ਪਾਇਆ ਪਹਿਲੀ ਮੂਵੀ ਲਵ ਸਟੋਰੀ ਦੀ ਤਰ੍ਹਾਂ, ਬਟ ਫਿਰ ਵੀ ਕਾਫੀ ਅੱਛਾ ਕੰਮ ਕੀਤਾ, ਕਾਫੀ ਅੱਛੀ ਚੱਲੀ ਉਹ ਮੂਵੀ ਸਿਨੇਮਾਜ਼ ਦੇ ਵਿੱਚ ਔਰ ਲੋਕਾਂ ਨੇ ਉਸ ਮੂਵੀ ਦੇ ਮਿਊਜ਼ਿਕ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ। ਸੁਣਦੇ ਹਾਂ ਅਗਲੀ ਜਿਹੜਾ ਗਾਣਾ ਹੈ ਇਸੇ ਮੂਵੀ ਦੇ ਵਿੱਚੋਂ ਦੀ। ਪ੍ਰੋਗਰਾਮ ਚੱਲ ਰਿਹਾ ਜੀ ਫਿਲਮੀ ਦੁਨੀਆ ਅਤੇ ਤੁਸੀਂ ਬਣੇ ਹੋਏ ਹੋ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ।
1: ha ha ha

ਤੇ 1985 ਵਿੱਚ ਮਹੇਸ਼ ਭੱਟ ਦੀ ਫਿਲਮ ਜਾਨਮ ਆਈ। ਇਹ ਫਿਲਮ ਥੀਏਟਰਸ ਦੀ ਬਜਾਏ ਵੈਸੇ ਤਾਂ ਟੈਲੀਵਿਜ਼ਨ ਲਈ ਹੀ ਬਣੀ ਸੀ, ਪਰ ਜਦੋਂ ਰਿਲੀਜ਼ ਹੋਈ ਤਾਂ ਕ੍ਰਿਟਿਕਸ ਨੇ ਗੌਰਵ ਸਾਹਿਬ ਜਿਹੜੇ ਸੀ, ਕੁਮਾਰ ਗੌਰਵ ਸਾਹਿਬ, ਉਹਨਾਂ ਦੀ ਪਰਫੋਰਮੈਂਸ ਦੀ ਖੂਬ ਤਾਰੀਫ ਕੀਤੀ। ਕਈ ਫਿਲਮ ਐਕਸਪਰਟਸ ਤਾਂ ਮੰਨਦੇ ਨੇ ਕਿ ਇਹ ਉਹਨਾਂ ਦੇ ਕਰੀਅਰ ਦੀਆਂ ਸਭ ਤੋਂ ਮੈਚੋਰਡ ਪਰਫੋਰਮੈਂਸਿਸ ਦੇ ਵਿੱਚੋਂ ਇੱਕ ਸੀ। ਅਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਵੱਖਰੀ ਪਛਾਣ ਵੀ ਬਣਾਈ ਚੋਕਲੇਟੀ ਬੋਏ ਤੋਂ ਹਟ ਕੇ ਆਪਣੀ। ਅਤੇ ਇਸ ਤੋਂ ਬਾਅਦ 1986 ਵਿੱਚ ਆਈ ਨਾਮ ਫਿਲਮ ਵਿੱਚ ਸੰਜੇ ਦੱਤ ਵੀ ਸੀ, ਪਰ ਕੁਮਾਰ ਗੌਰਵ ਦਾ ਇਮੋਸ਼ਨਲ ਅਤੇ ਕਾਫੀ ਰਿਸਟ੍ਰੇਨਡ ਐਕਟਿੰਗ ਸਟਾਈਲ ਜਿਹੜਾ ਸੀ ਨਾ, ਉਹ ਲੋਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ। ਹਾਲਾਂਕਿ ਸੰਜੇ ਦੱਤ ਇੱਕ ਵੱਡਾ ਨਾਮ ਸੀ ਮੂਵੀ ਦੇ ਵਿੱਚ ਔਰ ਉਹਨਾਂ ਦਾ ਕਾਫੀ ਜ਼ਿਆਦਾ ਵੱਡਾ ਹਿੱਸਾ ਸੀਗਾ ਉਸ ਮੂਵੀ ਦੇ ਵਿੱਚ ਉਹਨਾਂ ਦੀ ਪਰਫੋਰਮੈਂਸ ਦਾ, ਬਟ ਫਿਰ ਵੀ ਕੁਮਾਰ ਗੌਰਵ ਜਿਹੜੇ ਸੀ ਨਾ, ਉਹ ਆਪਣੀ ਇੱਕ ਪ੍ਰੈਜੈਂਸ ਦਿਖਾਉਣ ਵਿੱਚ ਕਾਫੀ ਜ਼ਿਆਦਾ ਕਾਮਯਾਬ ਹੋਏ ਉਸ ਮੂਵੀ ਦੇ ਵਿੱਚ। ਔਰ ਉਸ ਮੂਵੀ ਦੀ ਸਟੋਰੀ ਤਾਂ ਬਹੁਤ ਜ਼ਬਰਦਸਤ ਸੀਗੀ, ਬਟ ਉਹਦੇ ਨਾਲ ਨਾਲ ਐਕਟਿੰਗ ਵੀ ਜਿਹੜੀ ਹੈ ਨਾ, ਉਹਨਾਂ ਦੀ ਬਹੁਤ ਖੂਬਸੂਰਤ ਸੀ ਔਰ ਕੈਮਿਸਟਰੀ ਵੀ ਦੋਨਾਂ ਦੀ ਬਹੁਤ ਜ਼ਬਰਦਸਤ ਸੀ। ਸੁਣਦੇ ਹਾਂ ਇਸੇ ਮੂਵੀ ਦੇ ਵਿੱਚ ਉਹਦੀ ਇੱਕ ਖੂਬਸੂਰਤ ਜਿਹਾ ਟਰੈਕ। ਪ੍ਰੋਗਰਾਮ ਚੱਲ ਰਿਹਾ ਜੀ ਫਿਲਮੀ ਦੁਨੀਆ।

ਹਾਂਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਹੈ ਜੀ ਫਿਲਮੀ ਦੁਨੀਆ, ਅਤੇ ਅਸੀਂ ਗੱਲਬਾਤ ਕਰ ਰਹੇ ਸੀ ਅੱਜ ਆਪਣੇ ਫਸਟ ਸੈਗਮੈਂਟ ਦੇ ਵਿੱਚ ਕੁਮਾਰ ਗੌਰਵ ਸਾਹਿਬ ਦੀ, ਅਤੇ ਹੁਣ ਗੱਲ ਕਰਾਂਗੇ ਇੱਕ ਹੋਰ ਖਾਸ ਪਰਸਨੈਲਿਟੀ ਦੀ, ਅਤੇ ਕਿਹਦੇ ਬਾਰੇ 'ਚ ਅੱਜ ਗੱਲ ਕਰਨ ਜਾ ਰਹੇ ਹਾਂ ਅਸੀਂ? ਦੋਸਤੋ, ਬਾਲੀਵੁੱਡ ਦੀ ਦੁਨੀਆ ਦੇ ਵਿੱਚ ਕਈ ਕਲਾਕਾਰ ਆਏ, ਅਤੇ ਕੁਝ ਨੇ ਆਪਣੀ ਆਵਾਜ਼ ਦੇ ਨਾਲ ਦਿਲ ਜਿੱਤਿਆ, ਅਤੇ ਕੁਝ ਨੇ ਆਪਣੀ ਕਲਾਕਾਰੀ ਦੇ ਨਾਲ। ਪਰ ਅੱਜ ਅਸੀਂ ਜਿਸ ਸ਼ਖਸੀਅਤ ਨੂੰ ਯਾਦ ਕਰਨ ਜਾ ਰਹੇ ਹਾਂ, ਉਹਨਾਂ ਨੇ ਇਹ ਦੋਨੋਂ ਕੰਮ ਕੀਤੇ। ਜੀ ਹਾਂ, ਉਹਨਾਂ ਨੇ ਸ਼ੁਰੂਆਤ ਕੀਤੀ ਸੀਗੀ ਜੀ ਪਲੇਬੈਕ ਸਿੰਗਰ ਦੇ ਤੌਰ ਦੇ ਉੱਤੇ। ਉਹਨਾਂ ਨੇ ਜਿਹੜਾ ਬਾਲੀਵੁੱਡ ਦੇ ਵਿੱਚ ਆਪਣਾ ਸਫ਼ਰ ਸ਼ੁਰੂ ਕੀਤਾ, ਪਰ ਉਹਨਾਂ ਨੇ ਇਹਦੇ ਨਾਲ ਨਾਲ ਹਿੰਦੀ ਸਿਨੇਮਾ ਦੇ ਵਿੱਚ ਐਕਟਿੰਗ ਵੀ ਕੀਤੀ, ਅਤੇ ਪਹਿਲੀ ਸਭ ਤੋਂ ਮਸ਼ਹੂਰ ਫੀਮੇਲ ਕਾਮੇਡੀਅਨ ਬਣਨ ਦਾ ਇਤਿਹਾਸ ਰਚ ਦਿੱਤਾ। ਅਤੇ ਤੁਸੀਂ ਗੈਸ ਕਰ ਲਿਆ ਹੋਣਾ ਕਿ ਪਹਿਲੀ ਬਾਲੀਵੁੱਡ ਦੀ ਪਹਿਲੀ ਫੀਮੇਲ ਕਾਮੇਡੀਅਨ ਕੌਣ ਸੀਗੇ, ਜਿਨ੍ਹਾਂ ਨੇ ਨਾਮ ਆਪਣੇ ਕਰ ਲਿਆ ਸੀਗਾ ਇਹ ਟਾਈਟਲ, ਕਿਉਂਕਿ ਅਸੀਂ ਜਦੋਂ ਵੀ ਉਹਨਾਂ ਦਾ ਨਾਮ ਲੈਂਦੇ ਹੀ ਆ ਨਾ, ਤਾਂ ਸਾਡੇ ਚਿਹਰੇ ਦੇ ਉੱਤੇ ਇੱਕ ਮੁਸਕਾਨ ਆ ਜਾਂਦੀ ਹੈ, ਅਤੇ ਉਹਨਾਂ ਦੀ ਜਿਹੜੀ ਅਦਾਕਾਰੀ ਹੈ ਨਾ, ਉਹਨੂੰ ਯਾਦ ਕਰਕੇ ਅਸੀਂ ਵਾਕਈ ਸਾਰੇ ਜਣੇ ਯਾਦ ਕਰਦੇ ਹਾਂ। ਕਿਸੇ ਨੇ ਬਚਪਨ ਦੇ ਵਿੱਚ ਬਹੁਤ ਛੋਟੇ ਹੁੰਦੇ ਦੇਖੀਆਂ ਹੋਣੀਆਂ ਉਹ ਮੂਵੀਜ਼, ਜਾਂ ਫਿਰ ਕਿਸੇ ਨੇ ਕੁਝ ਜਵਾਨੀ ਦੇ ਵਿੱਚ ਦੇਖੀਆਂ ਹੋਣਗੀਆਂ, ਪਰ ਜਿਨ੍ਹਾਂ ਨੇ ਵੀ ਦੇਖੀਆਂ ਨੇ, ਉਹ ਜਿਹੜਾ ਨਾਮ ਹੈ ਅਤੇ ਉਹ ਜਿਹੜੀ ਕਲਾਕਾਰੀ ਹੈ, ਉਹ ਉਹਨਾਂ ਦਾ ਹੀ ਪੇਟੈਂਟ ਹੈ ਮੈਨੂੰ ਲੱਗਦਾ। ਚਲੋ ਜੀ, ਇਹ ਜਿਹੜਾ ਹੈਗਾ ਨਾ ਸਸਪੈਂਸ, ਇਹਨੂੰ ਦੂਰ ਕਰਦੇ ਹਾਂ। 11 ਜੁਲਾਈ 1923 ਨੂੰ ਉੱਤਰ ਪ੍ਰਦੇਸ਼ ਦੇ ਅਮਰੋਹਾ ਇਲਾਕੇ ਦੇ ਵਿੱਚ ਉਹਨਾਂ ਦਾ ਜਨਮ ਹੋਇਆ, ਅਤੇ ਉਹਨਾਂ ਦਾ ਨਾਮ ਸੀ ਉਮਾ ਦੇਵੀ ਖੱਤਰੀ, ਜਿਨ੍ਹਾਂ ਨੂੰ ਦੁਨੀਆ ਪਿਆਰ ਦੇ ਨਾਲ ਚੁਣ ਚੁਣ ਬੁਲਾਉਂਦੀ ਹੈ।

ਜੀ ਹਾਂ, ਅੱਜ ਉਹਨਾਂ ਦੀ ਜ਼ਿੰਦਗੀ ਦੇ ਖੂਬਸੂਰਤ ਜਿਹੇ ਸਫ਼ਰ ਨੂੰ ਅਸੀਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਆਪਣੀ ਵੀ ਪਰਸਨਲ ਐਕਸਪੀਰੀਅੰਸ ਦੀ। ਮੈਂ ਵੀ ਉਹਨਾਂ ਦੀਆਂ ਮੂਵੀਜ਼ ਦੇਖੀਆਂ ਨੇ ਛੋਟੇ ਹੁੰਦਿਆਂ ਵੀ, ਜਾਂ ਫਿਰ ਕਦੀ ਹੁਣ ਵੀ ਪਲੇ ਕਰ ਦਿੱਤੀਆਂ ਜਾਂਦੀਆਂ ਨੇ ਨਾ ਘਰ ਦੇ ਵਿੱਚ, ਤਾਂ ਅਸੀਂ ਦੇਖਦੇ ਹਾਂ ਅਤੇ ਅਸੀਂ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹਾਂ। ਪਰ ਇੱਕ ਗੱਲ ਜਿਹੜੀ ਹੈ ਨਾ, ਮੈਨੂੰ ਅੱਜ ਪਤਾ ਲੱਗੀ ਕਿ ਸਿੰਗਰ ਤਾਂ ਉਹ ਸੀਗੇ, ਪਰ ਇੰਨਾ ਖੂਬਸੂਰਤ ਗਾਣਾ ਜਿਹੜਾ ਹੈ ਉਹ ਉਮਾ ਦੇਵੀ, ਮਤਲਬ ਕਿ ਟੁਨਟੁਨ ਜੀ ਨੇ ਗਾਇਆ ਸੀਗਾ, ਜਿਹਦੇ ਰੀਮੇਕ ਅਸੀਂ ਸੁਣਦੇ ਹਾਂ ਇੰਨੇ ਜ਼ਿਆਦਾ, ਔਰ ਜਿਹਨੂੰ ਬਹੁਤ ਪਸੰਦ ਕਰਦੇ ਹਾਂ। ਮੇਰਾ ਇੱਕ ਫੇਵਰੇਟ ਗਾਣਿਆਂ ਦੇ ਵਿੱਚੋਂ ਇੱਕ ਗਾਣਾ ਜਿਹੜਾ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ, ਆਵਾਜ਼ ਸੀਗੀ ਉਮਾ ਦੇਵੀ ਯਾਨੀ ਕਿ ਟੁਨਟੁਨ ਜੀ ਦੀ। ਇਹ ਖੂਬਸੂਰਤ ਜਿਹਾ ਟਰੈਕ ਤੁਸੀਂ ਵੀ ਇੰਜੋਏ ਕਰੋ ਮੇਰੇ ਨਾਲ ਪ੍ਰੋਗਰਾਮ ਫਿਲਮੀ ਦਿਲ।

ਜਾਂ ਫਿਰ ਕਦੀ ਹੁਣ ਵੀ ਪਲੇ ਕਰ ਦਿੱਤੀਆਂ ਜਾਂਦੀਆਂ ਨੇ ਨਾ ਘਰ ਦੇ ਵਿੱਚ, ਤਾਂ ਅਸੀਂ ਦੇਖਦੇ ਹਾਂ ਅਤੇ ਅਸੀਂ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹਾਂ। ਪਰ ਇੱਕ ਗੱਲ ਜਿਹੜੀ ਹੈ ਨਾ, ਮੈਨੂੰ ਅੱਜ ਪਤਾ ਲੱਗੀ ਕਿ ਸਿੰਗਰ ਤਾਂ ਉਹ ਸੀਗੇ ਪਰ ਇੰਨਾ ਖੂਬਸੂਰਤ ਗਾਣਾ ਜਿਹੜਾ ਹੈ ਉਹ ਉਮਾ ਦੇਵੀ, ਮਤਲਬ ਕਿ ਟੁਨਟੁਨ ਜੀ ਨੇ ਗਾਇਆ ਸੀਗਾ, ਜਿਹਦੇ ਰੀਮੇਕ ਅਸੀਂ ਸੁਣਦੇ ਹਾਂ ਇੰਨੇ ਜ਼ਿਆਦਾ, ਔਰ ਜਿਹਨੂੰ ਬਹੁਤ ਪਸੰਦ ਕਰਦੇ ਹਾਂ। ਮੇਰਾ ਇੱਕ ਫੇਵਰੇਟ ਗਾਣਿਆਂ ਦੇ ਵਿੱਚੋਂ ਇੱਕ ਗਾਣਾ ਜਿਹੜਾ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ, ਆਵਾਜ਼ ਸੀਗੀ ਉਮਾ ਦੇਵੀ ਯਾਨੀ ਕਿ ਟੁਨਟੁਨ ਜੀ ਦੀ। ਇਹ ਖੂਬਸੂਰਤ ਜਿਹਾ ਟਰੈਕ ਤੁਸੀਂ ਵੀ ਇੰਜੋਏ ਕਰੋ ਮੇਰੇ ਨਾਲ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ।

ਦੇਖਿਆ ਕਿੰਨਾ ਸੋਹਣਾ ਗਾਣਾ ਸੀਗਾ ਤੇ ਤੁਹਾਡੇ ਵਿੱਚੋਂ ਵੀ ਬਹੁਤ ਸਾਰੇ ਜਣਿਆਂ ਨੇ ਇਹਨਾਂ ਦੇ ਇਸ ਗਾਣੇ ਦੇ ਰੀਮੇਕ ਸੁਣੇ ਹੋਣਗੇ ਪਰ ਪਹਿਲੀ ਵਾਰੀ ਮੈਂ ਓਰੀਜਨਲ ਗਾਣਾ ਸੁਣ ਕੇ ਮਤਲਬ ਮੈਨੂੰ ਇੰਨਾ ਜ਼ਿਆਦਾ ਅੱਛਾ ਲੱਗਿਆ ਇਹ ਸੌਂਗ ਅਤੇ ਮੈਨੂੰ ਲੱਗਿਆ ਕਿ ਮੈਂ ਜ਼ਰੂਰ ਸ਼ੇਅਰ ਕਰਾਂ ਤੁਹਾਡੇ ਨਾਲ ਉਮਾ ਦੇਵੀ ਜੀ ਦੀ ਜਿਹੜੀ ਇੱਕ ਜਰਨੀ ਹੈ ਨਾ ਉਹਦੇ ਵਿੱਚੋਂ ਦੀ ਉਹਨਾਂ ਦਾ ਗਾਇਆ ਹੋਇਆ ਇਹ ਖੂਬਸੂਰਤ ਜਿਹਾ ਗਾਣਾ ਅਤੇ ਜੇ ਇਹਨਾਂ ਦੀ ਜ਼ਿੰਦਗੀ ਦੀ ਗੱਲ ਕਰੀਏ ਨਾ ਤਾਂ ਬਚਪਨ ਦੇ ਵਿੱਚ ਹੀ ਉਮਾ ਦੇਵੀ ਦੇ ਜਿਹੜੇ ਮਾਂ ਬਾਪ ਨੇ ਉਹ ਚੱਲ ਬਸੇ ਸੀਗੇ ਇਸ ਦੁਨੀਆਂ ਤੋਂ ਅਤੇ ਜ਼ਿੰਦਗੀ ਉਹਨਾਂ ਵਾਸਤੇ ਕੁਝ ਆਸਾਨ ਨਹੀਂ ਰਹੀ ਹੈ ਪਰ ਗਾਉਣ ਦਾ ਸ਼ੌਂਕ ਜਿਹੜਾ ਨਾ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਸੀ ਅਤੇ ਇਸੇ ਸ਼ੌਂਕ ਦੇ ਚੱਲਦੇ ਹੋਏ ਉਹ ਮੁੰਬਈ ਪਹੁੰਚੇ ਅਤੇ ਸਿੱਧਾ ਮਿਊਜ਼ਿਕ ਡਾਇਰੈਕਟਰ ਨਿਸ਼ਾਦ ਸਾਹਿਬ ਕੋਲ ਗਏ ਕਹਿੰਦੇ ਨੇ ਕਿ ਨਿਸ਼ਾਦ ਜੀ ਨੇ ਉਹਨਾਂ ਨੇ ਨਿਸ਼ਾਦ ਸਾਹਿਬ ਨੂੰ ਕਿਹਾ ਕਿ ਮੈਨੂੰ ਇੱਕ ਮੌਕਾ ਦੇ ਦਿਓ ਅਤੇ ਨਿਸ਼ਾਦ ਜੀ ਨੇ ਆਡੀਸ਼ਨ ਲਿਆ ਅਤੇ ਉਹਨਾਂ ਦੀ ਆਵਾਜ਼ ਉਹਨਾਂ ਨੂੰ ਬਹੁਤ ਵਧੀਆ ਲੱਗੀ ਮਤਲਬ ਕਿ ਉਹ ਕਾਫੀ ਜ਼ਿਆਦਾ ਇੰਪ੍ਰੈਸ ਹੋ ਗਏ ਅਤੇ ਉਹਨਾਂ ਨੇ ਫਿਰ 1947 ਦੇ ਵਿੱਚ ਇਹ ਪਹਿਲੀ ਜਿਹੜੀ ਉਹਨਾਂ ਦੀ ਮੂਵੀ ਸੀ ਦਰਦ ਦੇ ਵਿੱਚ ਉਹਨਾਂ ਨੇ ਇਹ ਗੀਤ ਉਹਨਾਂ ਨੂੰ ਗਾਉਣ ਲਈ ਕਿਹਾ ਸੀਗਾ ਜਿਹੜਾ ਕਿ ਗਾਉਂਦੇ ਸਾਰ ਅਤੇ ਆਉਂਦੇ ਸਾਰ ਹੀ ਸਾਰੇ ਦੇਸ਼ 'ਤੇ ਛਾ ਗਿਆ ਜੀ ਹਾਂ ਕਿਉਂਕਿ ਇਹ ਗਾਣਾ ਸਿਰਫ ਗਾਣਾ ਨਹੀਂ ਸੀਗਾ ਬਲਕਿ ਉਮਾ ਦੇਵੀ ਦਾ ਪਹਿਲਾਂ ਹੀ ਗਾਇਆ ਹੋਇਆ ਗਾਣਾ ਉਹਨਾਂ ਨੂੰ ਐਜ਼ ਅ ਪਲੇਬੈਕ ਸਿੰਗਰ ਪੱਕੇ ਪੈਰੀਂ ਖੜੇ ਕਰ ਗਿਆ ਇੰਡਸਟਰੀ ਦੇ ਵਿੱਚ ਜੀ ਹਾਂ ਕਹਿੰਦੇ ਨੇ ਨਾ ਲਾਈਫ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਜ਼ਰੂਰ ਆਉਂਦਾ ਅਤੇ ਉਹ ਜਿਹੜਾ ਟਰਨਿੰਗ ਪੁਆਇੰਟ ਹੁੰਦਾ ਉਹ ਸਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਹਮੇਸ਼ਾ ਲਈ ਯਾਦਗਾਰ ਬਣ

ਹੁੰਦਾ ਤੇ ਇਹ ਗਾਣਾ ਜਿਹੜਾ ਸੀ ਨਾ ਇਹ ਉਮਾ ਜੀ ਦੀ ਜ਼ਿੰਦਗੀ ਦੇ ਵਿੱਚ ਇਦਾਂ ਦਾ ਹੀ ਰਿਹਾ ਸੀ ਜਿਹੜਾ ਤੁਸੀਂ ਇਹ ਖੂਬਸੂਰਤ ਜਿਹਾ ਗਾਣਾ ਸੁਣਿਆ। ਜੀ ਹਾਂ, ਤੇ ਕਾਫੀ ਸਾਰੇ ਉਹਨਾਂ ਨੇ ਗਾਣੇ ਜਿੱਦਾਂ ਦਰਦ ਦੇ ਵਿੱਚ ਉਹਨਾਂ ਨੇ ਕਾਫੀ ਸਾਰੇ ਗਾਣੇ ਗਾਏ, ਪਲੇਬੈਕ ਸਿੰਗਿੰਗ ਕੀਤੀ, ਤੇ ਟਾਈਮ ਬਦਲਣ ਦੇ ਨਾਲ ਨਾਲ ਪਲੇਬੈਕ ਸਿੰਗਿੰਗ ਦੇ ਵਿੱਚ ਹੋਰ ਵੀ ਨਵੇਂ ਜਿੱਦਾਂ ਚਿਹਰੇ ਆ ਗਏ, ਤੇ ਉਹਦੇ ਨਾਲ ਕੀ ਹੋਇਆ ਕਿ ਇਹਨਾਂ ਦੇ ਵਾਸਤੇ ਜਿੱਦਾਂ ਥੋੜ੍ਹਾ ਜਿਹਾ ਕਹਿੰਦੇ ਨਾ ਕੰਪੀਟੀਸ਼ਨ ਜਦੋਂ ਜ਼ਿਆਦਾ ਹੋ ਜਾਂਦਾ ਹੈ, ਤੇ ਉਸ ਵੇਲੇ ਨੌਸ਼ਾਦ ਸਾਹਿਬ ਨੇ ਉਮਾ ਦੇਵੀ ਜੀ ਨੂੰ ਐਕਟਿੰਗ ਅਜ਼ਮਾਉਣ ਦੀ ਵੀ ਸਲਾਹ ਦਿੱਤੀ ਸੀਗੀ। ਉਹ ਕਹਿੰਦੇ ਸੀਗੇ ਕਿ ਤੇਰਾ ਨਾ ਕੌਮਿਕ ਟਾਈਮਿੰਗ ਜਿਹੜੀ ਹੈ ਨਾ ਉਹ ਬਹੁਤ ਜ਼ਿਆਦਾ ਕਮਾਲ ਦੀ ਹੈ, ਇਸ ਕਰਕੇ ਤੁਸੀਂ ਇੱਕ ਵਾਰੀ ਸਕਰੀਨ ਦੇ ਉੱਤੇ ਵੀ ਜ਼ਰੂਰ ਆਪਣੀ ਐਕਟਿੰਗ ਜਿਹੜੀ ਹੈ ਨਾ ਕਰਕੇ ਦੇਖੋ, ਟਰਾਈ ਕਰਨ ਦੇ ਵਿੱਚ ਕੋਈ ਹਰਜ਼ ਨਹੀਂ ਹੈ। ਦੇਖਦੇ ਹਾਂ ਕਿ ਤੁਸੀਂ ਔਨ ਸਕਰੀਨ ਜਿਹੜਾ ਕਿੰਨਾ ਵਧੀਆ ਪਲੇ ਕਰ ਪਾਉਂਦੇ ਹੋ ਇਸ ਜਿਹੜਾ ਆਪਣਾ ਕੌਮਿਕ ਕਿਰਦਾਰ ਨੂੰ। ਤੇ ਕਹਿੰਦੇ ਨੇ ਜਿਹੜਾ ਨਾਮ ਸੀ ਨਾ ਟੁਨਟੁਨ ਉਮਾ ਦੇਵੀ ਨੂੰ, ਉਹ ਵੀ ਨੌਸ਼ਾਦ ਸਾਹਿਬ ਨੇ ਉਹਨਾਂ ਨੂੰ ਦਿੱਤਾ ਸੀਗਾ ਜਦੋਂ ਉਹਨਾਂ ਨੇ ਔਨ ਸਕਰੀਨ ਆਉਣ ਦਾ ਫੈਸਲਾ ਲਿਆ ਸੀ ਐਕਟਿੰਗ ਕਰਨ ਲਈ। ਤੇ ਬਸ ਫਿਰ ਜਦੋਂ ਔਨ ਸਕਰੀਨ ਆਏ ਤੇ ਫਿਰ ਤੁਹਾਨੂੰ ਵੀ ਪਤਾ ਹੈ ਕਿ ਉਹਨਾਂ ਦੀ ਐਕਟਿੰਗ ਐਕਸਪ੍ਰੈਸ਼ਨਸ ਉਹਨਾਂ ਦੇ ਇੰਨੇ ਜ਼ਬਰਦਸਤ ਸੀ ਕਿ ਜਦੋਂ ਮੈਨੂੰ ਲੱਗਦਾ ਕਿ ਉਹ ਸਕਰੀਨ 'ਤੇ ਹੀ ਆਉਂਦੇ ਸੀਗੇ ਨਾ, ਤੇ ਹਾਲ ਦੇ ਵਿੱਚ ਸਿਨੇਮਾ ਹਾਲ ਦੇ ਵਿੱਚ ਬੈਠੀ ਹੋਈ ਆਡੀਅੰਸ ਜਿਹੜੀ ਸੀ ਉਹ ਪਹਿਲਾਂ ਹੀ ਤਾੜੀਆਂ ਮਾਰ ਕੇ ਹੱਸਣ ਲੱਗ ਜਾਂਦੀ ਸੀ। ਜੀ ਹਾਂ, ਅਤੇ ਫਿਰ 1950 ਦੀ ਫਿਲਮ ਬਾਬੁਲ ਦੇ ਵਿੱਚ ਦਿਲੀਪ ਕੁਮਾਰ ਦੇ ਨਾਲ ਉਹਨਾਂ ਦੀ ਕੌਮੇਡੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਪਸੰਦ ਕੀਤੀ, ਅਤੇ ਇਸ ਤੋਂ ਬਾਅਦ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਫਿਲਮਾਂ ਆਉਂਦੀਆਂ ਗਈਆਂ, ਅਤੇ ਉਹਦੇ ਵਿੱਚ ਮਤਲਬ ਹਰ ਮੂਵੀ ਦੇ ਵਿੱਚ ਉਹਨਾਂ ਨੇ ਆਪਣੀ ਇੱਕ ਅਲੱਗ ਹੀ ਪਛਾਣ ਬਣਾਈ ਸੀਗੀ। ਹਾਲਾਂਕਿ ਲੀਡ ਰੋਲ ਦੇ ਵਿੱਚ ਉਹ ਨਹੀਂ ਰਹੇ, ਪਰ ਥੋੜ੍ਹੇ ਜਿਹੇ ਕਿਰਦਾਰ ਮਤਲਬ ਥੋੜ੍ਹਾ ਘੱਟ ਕਿਰਦਾਰ ਨਿਭਾ ਕੇ ਵੀ ਉਹਨਾਂ ਨੇ ਇੱਦਾਂ ਦੇ ਕਿਰਦਾਰ ਨਿਭਾਏ ਕਿ ਉਹਨਾਂ ਦਾ ਨਾਮ ਜਿਹੜਾ ਨਾ ਉਹ ਅਮਰ ਹੋ ਗਿਆ। ਔਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਨੌਸ਼ਾਦ ਸਾਹਿਬ ਨੇ ਉਹਨਾਂ ਨੂੰ ਨਾਮ ਦਿੱਤਾ ਟੁਨਟੁਨ, ਤੁਸੀਂ ਹੁਣ ਵੀ ਜਦੋਂ ਨਾਮ ਲੈਂਦੇ ਹੋ ਨਾ ਇਹ ਤਾਂ ਤੁਹਾਡੀਆਂ ਅੱਖਾਂ ਦੇ ਅੱਗੇ ਇੱਕੋ ਹੀ ਚਿਹਰਾ ਆਉਂਦਾ ਹੈ, ਉਹ ਹੈ ਉਮਾ ਦੇਵੀ ਦਾ ਚਿਹਰਾ। ਤੇ ਬਸ ਫਿਰ ਗੱਲ ਕਰ ਰਹੇ ਹਾਂ ਅਸੀਂ ਉਮਾ ਦੇਵੀ ਜੀ ਦੀ, ਤੇ ਗੱਲ ਕਰ ਰਹੇ ਹਾਂ ਅਗਲੀ ਮੂਵੀ ਦੇ ਗਾਣੇ ਦੀ। ਇੱਕ ਖੂਬਸੂਰਤ ਜਿਹਾ ਟਰੈਕ ਮੈਂ ਪਲੇ ਕਰਨ ਜਾ ਰਹੀ ਹਾਂ, ਤੁਸੀਂ ਕਿਤੇ ਨਹੀਂ ਜਾਣਾ, ਬਣੇ ਰਹਿਣਾ ਮੇਰੇ ਨਾਲ ਇਸ ਪ੍ਰੋਗਰਾਮ ਜਿਸਦਾ ਨਾਮ ਹੈ ਫਿਲਮੀ ਦੁਨੀਆ।

ਹਾਂਜੀ, ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ। ਤੁਸੀਂ ਬਣੇ ਹੋਏ ਹੋ ਮੇਰੇ ਨਾਲ ਆਪਣੀ ਦੋਸਤ ਵੰਦਨਾ ਦੇ ਨਾਲ, ਤੇ ਅੱਜ ਵੀਕਐਂਡ ਦੀ ਸ਼ਾਮ ਅਸੀਂ ਇੰਜੋਏ ਕਰ ਰਹੇ ਹਾਂ ਨਾ ਖੂਬਸੂਰਤ ਗਾਣਿਆਂ ਦੇ ਨਾਲ ਤੇ ਕੁਝ ਖੂਬਸੂਰਤ ਜੀਆਂ ਕਹਾਣੀਆਂ ਦੇ ਨਾਲ। ਗੱਲ ਅਸੀਂ ਕਰ ਰਹੇ ਹਾਂ ਉਮਾ ਦੇਵੀ ਯਾਨੀ ਕਿ ਟੁਨਟੁਨ ਜੀ ਦੇ ਫਿਲਮੀ ਕਰੀਅਰ ਦੇ ਬਾਰੇ ਵਿੱਚ। ਅੱਜ ਉਹਨਾਂ ਦਾ ਜਨਮ ਦਿਨ ਹੈ ਜੀ, 11 ਜੁਲਾਈ ਨੂੰ। ਤੇ 1950 ਦੇ ਦਸ਼ਕ ਵਿੱਚ ਗੁਰੂ ਦੱਤ ਸਾਹਿਬ ਦੀਆਂ ਜਦੋਂ ਫਿਲਮਾਂ ਆਈਆਂ ਤੇ ਉਹਨਾਂ ਨੇ ਹਿੰਦੀ ਸਿਨੇਮਾ ਨੂੰ ਇੱਕ ਨਵਾਂ ਅੰਦਾਜ਼ ਦਿੱਤਾ। ਆਰ ਪਾਰ, ਮਿਸਟਰ ਐਂਡ ਮਿਸਿਜ਼, 55, ਸੀ ਆਈ ਡੀ ਤੋਂ ਬਾਅਦ ਵਿੱਚ ਪਿਆਸਾ, ਇਹਨਾਂ ਸਾਰੀਆਂ ਫਿਲਮਾਂ ਦੇ ਵਿੱਚ ਟੁਨਟੁਨ ਜੀ ਨੇ ਆਪਣੀ ਛੋਟੀਆਂ ਜਿਹੀਆਂ ਪਰ ਯਾਦਗਾਰ ਜਿਹੜੀਆਂ ਨਾ ਭੂਮਿਕਾਵਾਂ ਨਿਭਾਈਆਂ ਤੇ ਆਪਣੀ ਕਾਮੇਡੀ ਪ੍ਰੈਜੈਂਸ ਜਿਹੜੀ ਹੈ ਨਾ ਉਹਦੇ ਨਾਲ ਉਹ ਸਾਰੇ ਲੋਕਾਂ ਦੀ ਨਜ਼ਰ ਦੇ ਵਿੱਚ ਆਏ। ਤੇ ਗੁਰੂਦੱਤ ਜੀ ਦੀ ਟੀਮ ਦੇ ਵਿੱਚ ਜੌਨੀ ਵਾਕਰ ਤੇ ਟੁਨਟੁਨ ਜੀ ਦੀ ਜਿਹੜੀ ਕੌਮਿਕ ਟਾਈਮਿੰਗ ਸੀ ਨਾ ਉਹ ਉਸ ਟਾਈਮ ਲੋਕਾਂ ਨੂੰ ਬੜੀ ਪਸੰਦ ਆਉਂਦੀ ਸੀਗੀ, ਕਿਉਂਕਿ ਦੇਖੋ ਜੀ ਫਿਲਮ ਦੇ ਹੀਰੋ ਹੀਰੋਇਨ ਤਾਂ ਯਾਦ ਰਹਿੰਦੇ ਨੇ ਪਰ ਕੁਝ ਚਿਹਰੇ ਜਿਹੜੇ ਹੁੰਦੇ ਨੇ ਨਾ ਉਹ ਮੁਸਕਾਨ ਬਣ ਕੇ ਹਮੇਸ਼ਾ ਯਾਦ ਰਹਿੰਦੇ ਨੇ, ਕਿਉਂਕਿ ਜਦੋਂ ਇਹ ਦੋਨੋਂ ਆਉਂਦੇ ਸੀਗੇ ਸਕਰੀਨ ਦੇ ਉੱਤੇ ਤਾਂ ਸਾਰੇ ਲੋਕਾਂ ਦੇ ਚਿਹਰੇ ਜਿਹੜੇ ਨੇ ਨਾ ਉਹ ਖੁਸ਼ੀ ਨਾਲ ਖਿਲ ਜਾਂਦੇ ਸੀਗੇ, ਇੰਨਾ ਵਧੀਆ ਇਹਨਾਂ ਦਾ ਪ੍ਰੈਜੈਂਸ ਸੀਗਾ ਸਕਰੀਨ ਦੇ ਉੱਤੇ। ਫਿਲਹਾਲ ਸੁਣਦੇ ਹਾਂ ਜੀ ਇਹਨਾਂ ਦੀ ਹੀ ਆਵਾਜ਼ ਦੇ ਵਿੱਚ, ਉਮਾ ਦੇਵੀ ਜੀ ਦੀ ਆਵਾਜ਼ ਦੇ ਵਿੱਚ ਹੋਰ ਇੱਕ ਸੋਹਣਾ ਜਿਹਾ ਟਰੈਕ ਤੁਹਾਡੇ ਵਾਸਤੇ ਲੈ ਕੇ ਆਈ ਹਾਂ ਮੈਂ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ। ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਬਣੇ ਰਹਿਣਾ ਮੇਰੇ ਨਾਲ ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ।

ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੁਹਾਡਾ ਫਿਲਮੀ ਦੁਨੀਆ ਦੇ ਵਿੱਚ। ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਉਮਾ ਦੇਵੀ ਯਾਨੀ ਕਿ ਟੁੰਟੁਨ ਜੀ ਦੇ ਬਾਰੇ ਵਿੱਚ। 1960 ਦਾ ਉਹ ਦੌਰ ਰੰਗ ਰੋਮਾਂਸ ਤੇ 뮤직 ਦਾ ਦੌਰ ਸੀ ਤੇ ਟੁੰਟੁਨ ਹਰ ਇੱਕ ਵੱਡੀ ਫਿਲਮ ਦਾ ਹਿੱਸਾ ਬਣ ਚੁੱਕੇ ਸੀ ਇਸ ਦੌਰ ਦੇ ਵਿੱਚ। ਜੰਗਲੀ ਪ੍ਰੋਫੈਸਰ, ਕਸ਼ਮੀਰ ਕੀ ਕਲੀ, ਰਾਜਕੁਮਾਰ, ਕਾਗਜ਼ ਕੇ ਫੂਲ, ਚੌਦਵੀਂ ਕਾ ਚਾਂਦ, ਇਹਨਾਂ ਸਾਰੀਆਂ ਫਿਲਮਾਂ ਦੇ ਵਿੱਚ ਭਾਵੇਂ ਉਹਨਾਂ ਦੇ ਰੋਲ ਛੋਟੇ ਸੀ ਪਰ ਉਹਨਾਂ ਦੀ ਐਂਟਰੀ ਨਾਲ ਸੀਨ ਵਿੱਚ ਇੱਕ ਅਲੱਗ ਹੀ ਰੰਗ ਅਤੇ ਅਲੱਗ ਹੀ ਜਾਨ ਆ ਜਾਂਦੀ ਸੀ। ਉਹ ਮਹਿਮੂਦ, ਜੌਨੀ ਵਾਕਰ, ਮੁਕਰੀ ਜਾਂ ਫਿਰ ਹੋਰ ਵੀ ਕੋਈ ਜੇ ਕੋਮੇਡੀਅਨ ਸੀ ਨਾ ਉਸ ਵੇਲੇ ਦਾ, ਅਤੇ ਉਹਨਾਂ ਦੀ ਪੂਰੀ ਬਰਾਬਰ ਦੀ ਟੱਕਰ ਸੀ। ਐਵੇਂ ਨਹੀਂ ਉਹਨਾਂ ਨੂੰ ਉਸ ਟਾਈਮ ਦੀ ਕੌਮੇਡੀ ਕੁਈਨ ਕਿਹਾ ਜਾਂਦਾ ਸੀ। ਜੀ ਹਾਂ, ਉਹਨਾਂ ਨੇ ਉਸ ਟਾਈਮ ਜਦੋਂ ਕਿ ਇੰਨੇ ਜ਼ਿਆਦਾ ਮੇਲ ਕੋਮੇਡੀਅਨਸ ਅਵੇਲੇਬਲ ਸੀ ਆਲਰੇਡੀ ਇੰਡਸਟਰੀ ਦੇ ਵਿੱਚ, ਉਹਦੇ ਵਿੱਚ ਉਹਨਾਂ ਨੇ ਆਪਣੀ ਇੱਕ ਅਲੱਗ ਜਗ੍ਹਾ ਬਣਾਈ ਸੀ। ਇਹ ਬਹੁਤ ਵੱਡੀ ਗੱਲ ਸੀ ਉਹਨਾਂ ਵਾਸਤੇ ਕਿਉਂਕਿ ਉਹਨਾਂ ਦੀ ਐਕਟਿੰਗ ਜਿਹੜੀ ਹੈ ਉਹ ਇੰਨੀ ਜ਼ਬਰਦਸਤ ਸੀ ਕਿ ਉਹਨਾਂ ਨੇ ਆਪਣੇ ਵਾਸਤੇ ਇੰਡਸਟਰੀ ਦੇ ਵਿੱਚ ਇੱਕ ਅਲੱਗ ਇਹੋ ਜਿਹੀ ਛਾਪ ਛੱਡੀ ਆਪਣੇ ਨਾਮ ਦੇ ਨਾਲ ਕਿ ਹਜੇ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਕੌਮੇਡੀ ਕੁਈਨ ਦੇ ਤਰ੍ਹਾਂ ਦੇ ਨਾਲ, ਅਤੇ ਮੈਂ ਕਹਾਂਗੀ ਕਿ ਇੰਡਸਟਰੀ ਦੀ ਪਹਿਲੀ ਕੌਮੇਡੀ ਕੁਈਨ। ਜੀ ਹਾਂ, ਕਿਉਂਕਿ ਕਹਿੰਦੇ ਹਸਾਉਣਾ ਅਤੇ ਰਵਾਉਣਾ ਇਹ ਬਹੁਤ ਔਖੇ ਕੰਮ ਨੇ ਅਤੇ ਇਹ ਸਾਰਿਆਂ ਦੇ ਵੱਸ ਦੇ ਕੰਮ ਨਹੀਂ ਹੁੰਦੇ। ਜੀ ਹਾਂ, ਅਤੇ ਸੁਣਦੇ ਹਾਂ ਜੀ ਇਸੇ ਜਰਨੀ ਦੇ ਵਿੱਚ ਉਹਨਾਂ ਦੀ ਹੀ ਕਿਸੇ ਇੱਕ ਮੂਵੀ ਦਾ ਬਹੁਤ ਹੀ ਖੂਬਸੂਰਤ ਜਿਹਾ ਗੀਤ ਤੁਹਾਡੇ ਨਾਲ ਅਤੇ ਮੇਰੇ ਨਾਲ ਇਸ ਖੂਬਸੂਰਤ ਜਿਹੇ ਸਫ਼ਰ ਦੇ ਵਿੱਚ ਇੰਜੋਏ ਕਰ ਰਹੇ ਹਾਂ ਜੀ। ਸਟੋਰੀ ਉਮਾ ਦੇਵੀ ਜੀ ਦੀ ਅਤੇ ਨਾਲ ਨਾਲ ਉਹਨਾਂ ਦੇ ਖੂਬਸੂਰਤ ਜਿਹੇ ਸਫ਼ਰ ਨੂੰ ਸੁਣਦੇ ਹਾਂ ਅਗਲਾ ਗੀਤ।

ਤੇ ਫਿਲਮੀ ਦੁਨੀਆ ਦੇ ਇਸ ਸਫ਼ਰ ਦੇ ਵਿੱਚ ਕਦੋਂ ਅਸੀਂ ਚਲਦੇ ਚਲਦੇ ਮੰਜ਼ਿਲ ਵੱਲ ਪਹੁੰਚਣ ਵਾਲੇ ਹਾਂ ਪਤਾ ਨਹੀਂ ਲੱਗਿਆ ਇਸ ਇੱਕ ਘੰਟੇ ਦੇ ਵਿੱਚ। ਅਤੇ ਖੈਰ ਫਿਲਹਾਲ ਅਸੀਂ ਗੱਲ ਕਰ ਰਹੇ ਸੀ ਉਮਾ ਦੇਵੀ ਜੀ ਦੀ, ਅਤੇ ਉਮਾ ਦੇਵੀ ਜੀ ਦੀ ਗੱਲ ਜੇ ਮੈਂ ਕਰਾਂ ਤਾਂ ਮੈਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਉਹਨਾਂ ਦੇ ਬਾਰੇ ਵਿੱਚ। ਅਤੇ ਉਮਾ ਦੇਵੀ ਯਾਨੀ ਕਿ ਟੁਨ ਟੁਨ ਜਿਹੜੇ ਨੇ ਉਹਨਾਂ ਨੇ ਲਗਭਗ 4

ਦਸ਼ਕ ਤੱਕ ਫਿਲਮਾਂ ਦੇ ਵਿੱਚ ਕੰਮ ਕੀਤਾ ਅਤੇ 190 ਤੋਂ ਵੱਧ ਫਿਲਮਾਂ ਦੇ ਵਿੱਚ ਉਹ ਨਜ਼ਰ ਆਏ ਅਤੇ ਹਿੰਦੀ ਸਿਨੇਮਾ ਦੀ ਪਹਿਲੀ ਸਫਲ ਕਾਮੇਡੀਅਨ ਵਜੋਂ ਉਹਨਾਂ ਨੇ ਇਤਿਹਾਸ ਦੇ ਵਿੱਚ ਆਪਣਾ ਨਾਮ ਲਿਖ ਦਿੱਤਾ ਸੁਨਹਿਰੇ ਅੱਖਰਾਂ ਦੇ ਨਾਲ। ਜੀ ਹਾਂ, ਅੱਜ ਵੀ ਜਦੋਂ ਗੋਲਡਨ ਏਰਾ ਬਾਲੀਵੁੱਡ ਦੀ ਗੱਲ ਹੁੰਦੀ ਹੈ ਤਾਂ ਗੁਰੂਦੱਤ ਦੇਵਾਨੰਦ ਸਾਹਿਬ, ਦਲੀਪ ਕੁਮਾਰ, ਸ਼ੰਮੀ ਕਪੂਰ ਜਾਂ ਫਿਰ ਹੋਰ ਹੀਰੋਇਨਸ ਦੇ ਨਾਲ ਨਾਲ ਟੁਨਟੁਨ ਜੀ ਦਾ ਜ਼ਿਕਰ ਨਾ ਹੋਵੇ, ਇਹ ਨਹੀਂ ਹੋ ਸਕਦਾ। ਜੀ ਹਾਂ, ਉਹਨਾਂ ਦਾ ਵੀ ਨਾਮ ਬਹੁਤ ਹੀ ਪਿਆਰ ਦੇ ਨਾਲ ਲਿੱਤਾ ਜਾਂਦਾ, ਬਹੁਤ ਹੀ ਚਿਹਰੇ 'ਤੇ ਮੁਸਕਾਨ ਦੇ ਨਾਲ ਦਿੱਤਾ ਜਾਂਦਾ, ਕਿਉਂਕਿ ਉਹ ਸਿਰਫ ਇੱਕ ਕੋਮੇਡੀਅਨ ਨਹੀਂ ਸੀ ਬਲਕਿ ਉਹ ਇੱਕ ਇੱਦਾਂ ਦੇ ਕਲਾਕਾਰ ਸੀ ਜਿਨ੍ਹਾਂ ਨੂੰ ਮਤਲਬ ਜਿਹੜੇ ਨਾ ਮਲਟੀ ਟੈਲੈਂਟਡ ਸੀਗੇ, ਮੈਂ ਤਾਂ ਇਹ ਕਹਾਂਗੀ। ਔਰ ਅੱਜ ਉਹਨਾਂ ਦੇ ਜਨਮਦਿਨ ਦੇ ਉੱਤੇ ਫਿਲਮੀ ਦੁਨੀਆ ਵੱਲੋਂ ਅਤੇ ਸਾਡੀ ਸਾਰੀ ਫੈਮਿਲੀ ਵੱਲੋਂ, FM ਰੇਨਬੋ ਦੀ ਫੈਮਿਲੀ ਵੱਲੋਂ ਅਤੇ ਸਾਡੇ ਸਾਰੇ ਲਿਸਨਰਸ ਵੱਲੋਂ ਵੀ ਮੈਂ ਉਹਨਾਂ ਵਾਸਤੇ ਬਹੁਤ ਬਹੁਤ ਦੁਆ ਕਰਾਂਗੀ ਪਰਮਾਤਮਾ ਦੇ ਅੱਗੇ। ਔਰ ਇਸ ਸਫ਼ਰ ਨੂੰ ਇੱਥੇ ਹੀ ਖਤਮ ਕਰਦੇ ਹਾਂ ਇਸ ਪ੍ਰੋਗਰਾਮ ਦੇ ਲਾਸਟ ਟਰੈਕ ਦੇ ਨਾਲ, ਅਤੇ ਮਿਲਾਂਗੇ ਇਸ ਸੈਗਮੈਂਟ ਦੇ ਉਸ ਪਾਰ ਨਵੇਂ ਸੈਗਮੈਂਟ, ਅਲੱਗ ਸੈਗਮੈਂਟ ਨੈੱਟਵਾਣੀ ਦੇ ਵਿੱਚ। ਦੇਖਦੇ ਹਾਂ ਕਿ ਇਸ ਵਾਰ ਮੈਂ ਤੁਹਾਡੇ ਲਈ ਕੀ ਲੈ ਕੇ ਆਈ ਹਾਂ ਤੁਹਾਡੇ ਫੇਵਰੇਟ ਪ੍ਰੋਗਰਾਮ ਦੇ ਵਿੱਚ, ਮੈਨੂੰ ਲੱਗਦਾ ਕਿਉਂਕਿ ਇਨਫੋਰਮੇਸ਼ਨ ਦਾ ਪਟਾਰਾ ਹੈ ਜੀ ਨੈੱਟਵਾਣੀ, ਅਤੇ ਮਿਲਦੇ ਹਾਂ ਇਸ ਸੈਗਮੈਂਟ ਦੇ ਉਸ ਪਾਰ ਪ੍ਰੋਗਰਾਮ ਨੈੱਟਵਾਣੀ ਦੇ ਵਿੱਚ। ਫਿਲਹਾਲ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਆਖਰੀ ਟਰੈਕ।

ਇਸ ਵੇਲੇ ਰਾਤ ਦੇ ਠੀਕ ਅੱਡ ਵੱਜ ਚੁੱਕੇ ਨੇ ਤੇ ਵੇਲਾ ਏ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਵਿਚ ਭਾਰਤੀ ਭਾਈਚਾਰਾ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਹੋ ਰਹੇ ਸੰਬੰਧਾਂ ਦਾ ਇਕ ਮਹੱਤਵਪੂਰਨ ਥੰਮ ਏ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਦਾ ਕਹਿਣਾ ਹੈ ਕਿ ਲੋਕ ਰਾਜ ਵਿਚ ਵਿਚਾਰਾਂ ਦਾ ਮਤਭੇਦ ਹੋਣਾ ਸੁਭਾਵਿਕ ਏ, ਪਰ ਸੰਵਿਧਾਨ ਅਤੇ ਲੋਕ ਭਲਾਈ ਪ੍ਰਤੀ ਵਚਨਬੱਧਤਾ ਸਭ ਤੋਂ ਉੱਪਰ ਰਹਿਣੀ ਚਾਹੀਦੀ ਏ। ਪ੍ਰਧਾਨ ਮੰਤਰੀ ਸੂਖਮ ਖੁਰਾਕ ਸਨਅਤ ਅਪਗ੍ਰੇਡੇਸ਼ਨ ਯੋਜਨਾ ਪੀ ਐਮ ਐਫ ਐਮ ਈ ਨੇ ਦੇਸ਼ ਭਰ ਵਿਚ 2 ਲੱਖ ਤੋਂ ਵੱਧ ਸੂਖਮ ਭੋਜਨ ਪ੍ਰੋਸੈਸਿੰਗ ਉੱਦਮਾਂ ਨੂੰ ਕਰਜ਼ੇ ਮਨਜ਼ੂਰ ਕਰਨ ਦਾ ਮੀਲ ਪੱਥਰ ਪਾਰ ਕੀਤਾ। ਵੀਅਤਨਾਮ ਦੇ ਫੂ ਕੋਕ ਟਾਪੂ ਨੇੜੇ ਅੱਜ ਭਾਰਤੀ ਸੈਲਾਨੀਆਂ ਨੂੰ ਲਿਜਾ ਰਹੀ ਇਕ ਕਿਸ਼ਤੀ ਪਲਟਣ ਦੀ ਘਟਨਾ 'ਚ 15 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ, ਜਦੋਂ ਕਿ 21 ਲੋਕਾਂ ਨੂੰ ਬਚਾਇਆ ਗਿਆ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਏ। ਪੰਜਾਬ 'ਚ ਜਨਤਕ ਟਰਾਂਸਪੋਰਟ ਸਿਲਸਿਲੇ 'ਚ ਅਤਿ ਆਧੁਨਿਕ ਕੈਮਰਿਆਂ ਤੇ ਜੀ ਪੀ ਐਸ ਸਿਸਟਮ ਨਾਲ ਲੈਸ 696 ਨਵੀਆਂ ਬੱਸਾਂ ਦਾ ਬੇੜਾ ਹੋਵੇਗਾ ਸ਼ਾਮਿਲ। ਪੰਜਾਬ ਭਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ ਐਸ ਆਈ ਆਰ ਤਹਿਤ ਵੋਟਰਾਂ ਦੀ ਸਹੂਲਤ ਲਈ ਸਾਰੇ ਵੋਟਰ ਕੇਂਦਰਾਂ ਤੇ ਅੱਜ ਅਤੇ ਭਲਕੇ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਪੰਜਾਬ ਭਾਜਪਾ ਨੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਅਬੋਹਰ ਨਗਰ ਨਿਗਮ ਮੇਅਰ ਚੋਣ ਦੌਰਾਨ ਬੇਨੇਮੀਆਂ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਇਲਜ਼ਾਮ ਵਾਲਾ ਇਕ ਮੰਗ ਪੱਤਰ ਸੌਂਪਿਆ। ਅੱਜ ਵਿਸ਼ਵ ਆਬਾਦੀ ਦਿਵਸ ਏ। ਇਹ ਦਿਨ ਵੱਧਦੀ ਆਬਾਦੀ ਨਾਲ ਜੁੜੀਆਂ ਚੁਣੌਤੀਆਂ ਅਤੇ ਮੌਕਿਆਂ ਬਾਰੇ ਜਾਗਰੂਕਤਾ ਵਧਾਉਣ ਲਈ ਮਨਾਇਆ ਜਾਂਦਾ ਏ। ਅਤੇ ਭਾਰਤੀ ਮੌਸਮ ਵਿਭਾਗ IMD ਨੇ ਅਗਲੇ 5 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਸਮੇਤ ਉੱਤਰੀ ਭਾਰਤ ਦੇ ਹਿੱਸਿਆਂ 'ਚ ਬੇਹੱਦ ਭਾਰੀ ਬਾਰਿਸ਼ ਹੋਣ ਦੀ ਪੇਸ਼ਨਗੋਈ ਕੀਤੀ ਏ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਗੂਗਲ ਵੱਲ ਹੀ, ਕਿਉਂਕਿ ਸ਼ੁਰੂਆਤ ਤਾਂ ਜਦੋਂ ਵੀ ਕੁਝ ਸਰਚ ਕਰਨਾ ਹੁੰਦਾ ਹੈ ਤਾਂ ਹੁੰਦੀ ਹੈ ਗੂਗਲ ਤੋਂ। ਤੇ ਮੈਂ ਤੁਹਾਨੂੰ ਦੱਸਿਆ ਸੀਗਾ ਲਾਸਟ ਵੀਕ, ਜੇ ਤੁਹਾਨੂੰ ਯਾਦ ਹੋਵੇ, ਕਿ ਗੂਗਲ ਵੀ ਅੱਜ ਕੱਲ੍ਹ ਬਹੁਤ ਜ਼ਿਆਦਾ ਸਮਾਰਟ ਹੋ ਰਿਹਾ, ਕਿਉਂਕਿ AI ਜਿਹੜਾ ਨਾ ਹਰ ਜਗ੍ਹਾ ਦੇ ਉੱਤੇ ਪਹੁੰਚ ਰਿਹਾ ਹੈ, ਹਰ ਜਗ੍ਹਾ ਤੇ AI ਦੀ ਪਹੁੰਚ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ। ਤੇ ਜਦੋਂ ਤੁਸੀਂ ਹੁਣ ਗੂਗਲ ਦੇ ਉੱਤੇ ਸਰਚ ਕਰਦੇ ਹੋ ਤਾਂ ਤੁਸੀਂ ਸਮਾਰਟ ਮੋਡ ਤੇ ਸਰਚ ਕਰੋ, ਜਾ ਕੇ ਨੀਚੇ AI ਮੋਡ ਦਾ ਆਪਸ਼ਨ ਦਿਖੇਗਾ, ਉਹਦੇ ਤੇ ਕਲਿੱਕ ਕਰਨਾ ਹੈ ਤੇ ਉੱਥੇ ਗੱਲਾਂ ਬਾਤਾਂ ਕਰ ਸਕਦੇ ਹੋ ਬੋਲ ਕੇ। ਤੇ ਨਾਲ ਨਾਲ ਹੀ ਜੇ ਤੁਸੀਂ ਪਹਿਲਾਂ ਸਿਰਫ ਕੀਵਰਡ ਦੇ ਨਾਲ ਸਰਚ ਕਰਦੇ ਸੀ, ਜਿੱਦਾਂ ਕਿ ਮਨਾਲੀ ਵੈਦਰ ਜਾਂ ਸ਼ਿਮਲਾ ਵੈਦਰ ਜਾਂ ਕੁੱਲੂ ਵੈਦਰ, ਤੇ ਤੁਸੀਂ ਜੇ ਪੂਰੀ ਉੱਥੇ ਪ੍ਰੋਂਪਟ ਡਾਲ ਦਿਓਗੇ, ਪਾ ਦਿਓਗੇ ਉੱਥੇ, ਕਿਉਂਕਿ ਸਪੀਕਰ ਦਾ ਵੀ ਆਪਸ਼ਨ ਹੈ, ਤਾਂ ਤੁਸੀਂ ਆਰਾਮ ਦੇ ਨਾਲ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਗੂਗਲ ਤੋਂ ਕੱਢ ਸਕਦੇ ਹੋ। ਜਿੱਦਾਂ ਕਿ ਮੈਂ ਜਾਣਾ ਹੈ ਸ਼ਿਮਲਾ, ਪਰਸੋਂ ਜਾਣਾ ਆਪਣੀ ਫੈਮਿਲੀ ਦੇ ਨਾਲ, ਮੇਰੀ ਫੈਮਿਲੀ ਨਾਲ ਹੈ, ਤਾਂ ਮੈਨੂੰ ਦੱਸੋ ਕਿ ਉੱਥੇ ਸਭ ਤੋਂ ਵਧੀਆ ਡੈਸਟੀਨੇਸ਼ਨਸ ਕਿਹੜੀਆਂ ਨੇ ਵਿਜ਼ਿਟ ਕਰਨ ਵਾਸਤੇ, ਅਤੇ ਨਾਲ ਨਾਲ ਰਹਿਣ ਲਈ ਅੱਛੇ ਹੋਟੇਲਸ ਵੀ ਦੱਸੋ। ਅਤੇ ਫਿਰ ਉਹ ਤੁਹਾਨੂੰ ਸੁਜੈਸਟ ਕਰੇਗਾ, ਪੂਰਾ ਇੱਕ ਤੁਹਾਡੇ ਵਾਸਤੇ ਫਲੋ ਬਣਾ ਕੇ ਦੇ ਦੇਗਾ ਕਿ ਬਈ ਤੁਸੀਂ ਜਾਓ ਇੱਦਾਂ, ਇੰਨੇ ਇੰਨੇ ਵਜੇ ਜਾਓ, ਇੱਥੇ ਰੁਕੋ, ਇੱਦਾਂ ਦਾ ਖਾਣਾ ਪੀਣਾ ਉੱਥੇ, ਇਹ ਡੈਸਟੀਨੇਸ਼ਨਸ ਹੈ। ਤੁਹਾਨੂੰ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਗੂਗਲ ਤੋਂ ਸਮਾਰਟਲੀ ਮਿਲ ਜਾਏਗੀ। ਅਤੇ ਨਾਲ ਨਾਲ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਕੁਛ ਮਤਲਬ ਜਦੋਂ ਵੀ ਤੁਸੀਂ ਸਰਚ ਕਰਨਾ ਹੈ ਤਾਂ ਤੁਸੀਂ ਔਥੈਂਟੀਕੇਸ਼ਨ ਉਹਦੀ ਜਿਹੜੀ ਹੈ ਜ਼ਰੂਰ ਚੈੱਕ ਕਰ ਲੈਣੀ ਹੈ ਬਾਅਦ ਦੇ ਵਿੱਚ ਵੀ, ਕਿਉਂਕਿ ਤੁਸੀਂ ਥੋੜ੍ਹਾ ਬਹੁਤ ਉੱਥੇ ਜਾ ਕੇ ਵੀ ਸਰਚ ਕਰੋਗੇ, ਬਟ ਤੁਹਾਨੂੰ ਇੱਕ ਬੇਸਿਕ ਆਈਡੀਆ ਮਿਲ ਜਾਏਗਾ ਉੱਥੋਂ ਦੀ। ਅਤੇ ਇਹਦੇ ਨਾਲ ਨਾਲ ਹੀ ਇੱਕ ਹੋਰ ਫੀਚਰ ਉੱਥੇ ਜਿਹੜਾ ਬਹੁਤ ਘੱਟ ਲੋਕਾਂ ਨੂੰ ਸ਼ਾਇਦ ਪਤਾ ਹੈ ਅਤੇ ਤੁਸੀਂ ਵੀ ਜਿਹੜਾ ਚੈੱਕ ਕਰ ਸਕਦੇ ਹੋ, ਇਹ ਤਾਂ ਹੋ ਗਿਆ ਜੀ ਮੈਂ ਕੁਝ ਵੀ ਸਰਚ ਕਰਨਾ ਅਤੇ ਮੈਂ ਕੁਝ ਗੱਲਬਾਤ ਕਰਕੇ ਸਮਝਣਾ ਉਸ ਚੀਜ਼ ਨੂੰ। ਉਹਦੇ ਨਾਲ ਨਾਲ ਹੀ ਗੂਗਲ ਦੇ ਉੱਤੇ ਸਰਚਿੰਗ ਦੇ ਨਾਲ ਹੀ ਗੂਗਲ ਲੈਂਸ ਹੈ, ਜਦੋਂ ਤੁਸੀਂ ਲਿਖਣ ਲੱਗਦੇ ਹੋ ਉਹਦੇ ਨਾਲ ਇੱਕ ਕੈਮਰਾ ਬਣਿਆ ਹੋਇਆ, ਤੁਹਾਨੂੰ ਕਿਸੇ ਵੀ ਚੀਜ਼ ਦੀ ਸਮਝ ਨਹੀਂ ਆ ਰਹੀ ਹੈ, ਕੋਈ ਵੀ ਤੁਸੀਂ ਸਮਝਣਾ ਚਾਹ ਰਹੇ ਹੋ, ਫੋਰ ਐਗਜ਼ਾਮਪਲ ਤੁਸੀਂ ਕਿਸੇ ਫਸਲ ਦੇ ਬਾਰੇ 'ਚ ਸਮਝਣਾ, ਕੋਈ ਫੁੱਲ ਤੁਹਾਡੇ ਖੇਤ 'ਚ ਉੱਗਾ ਹੈ ਜਾਂ ਫਿਰ ਤੁਹਾਡੀ ਕਿਸੇ ਘਰ ਦੇ ਵਿੱਚ ਉੱਗਾ ਹੈ, ਤੁਸੀਂ ਉਹਦੇ ਬਾਰੇ 'ਚ ਸਮਝਣਾ, ਇੱਕ ਬਹੁਤ ਹੀ ਸਿੰਪਲ ਜਿਹੀ ਇਗਜ਼ਾਮਪਲ ਹੈ। ਤੁਸੀਂ ਉਸ ਲੈਂਸ ਦੇ ਉੱਤੇ ਤੁਸੀਂ ਜਦੋਂ ਕੈਮਰੇ ਦੀ ਜਿੱਥੇ ਤੁਸੀਂ ਲਿਖਦੇ ਹੋ ਜਾ ਕੇ ਸਰਚਿੰਗ, ਉਹਦੇ ਨਾਲ ਹੀ ਗੂਗਲ ਲੈਂਸ ਹੈ, ਉੱਥੇ ਜਾ ਕੇ ਜਦੋਂ ਤੁਸੀਂ ਕਲਿੱਕ ਕਰੋਗੇ ਉਸ ਫੋਟੋ ਨੂੰ ਅਤੇ ਉਹ ਫੋਟੋ ਨੂੰ ਦੇਖ ਕੇ ਪੜ੍ਹ ਕੇ ਪੂਰੀ ਇਨਫੋਰਮੇਸ਼ਨ ਤੁਹਾਨੂੰ ਨੀਚੇ ਦੇ ਦਏਗਾ। ਅਤੇ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਹੁਣ ਇੱਕ ਮੈਂ ਫੁੱਲ ਦੀ ਐਗਜ਼ਾਮਪਲ ਦਿੱਤੀ ਹੈ, ਤੁਸੀਂ ਕਿਸੇ ਵੀ ਚੀਜ਼ ਵਾਸਤੇ ਕਰ ਸਕਦੇ ਹੋ। ਅਤੇ ਜਦੋਂ ਅੱਜ ਮੈਂ ਟਰਾਈ ਕਰ ਰਹੀ ਸੀ ਨਾ ਤੁਹਾਨੂੰ ਭੇਜਣ ਤੋਂ ਪਹਿਲਾਂ, ਅਤੇ ਮੈਂ ਆਪਣੇ ਇੱਕ ਲੋਅਰ ਦੀ ਪਿਕਚਰ ਬੜੀ ਸਿੰਪਲ ਜਿਹੀ ਪਿਕਚਰ ਪ੍ਰਿੰਟ ਦੇ ਨਾਲ ਉੱਥੇ ਪਾਈ ਫੋਟੋ, ਅਤੇ ਉਹਨੇ ਨਾਲ ਨਾਲ ਹੀ ਮੈਨੂੰ ਉਸ ਸਾਰੀ ਚੀਜ਼ ਦੀ ਡਿਟੇਲ ਤਾਂ ਦੱਸ ਹੀ ਦਿੱਤੀ ਫੈਬਰਿਕ ਦੀ, ਅਤੇ ਨਾਲ ਨਾਲ ਉਹਨੇ ਮੈਨੂੰ ਸਾਰੀਆਂ ਸ਼ੋਪਿੰਗ ਵੈਬਸਾਈਟਸ ਵੀ ਦੱਸ ਦਿੱਤੀਆਂ ਕਿ ਇੱਦਾਂ ਦਾ ਲੋਅਰ ਤੁਹਾਨੂੰ ਕਿੱਥੇ ਕਿੱਥੇ ਮਿਲ ਸਕਦਾ। ਅਤੇ ਹੈ ਨਾ ਬੜੀ ਕੰਮ ਦੀ ਚੀਜ਼ ਕਿ ਕਈ ਵਾਰੀ ਸਾਨੂੰ ਕੋਈ ਚੀਜ਼ ਨਹੀਂ ਪਤਾ ਹੁੰਦੀ, ਕਿਉਂਕਿ ਬਈ ਜੇ ਮਤਲਬ ਸਾਰੀਆਂ ਚੀਜ਼ਾਂ ਸਭ ਨੂੰ ਨਹੀਂ ਪਤਾ ਹੋ ਸਕਦੀਆਂ, ਅਤੇ ਇਹ ਚੀਜ਼ਾਂ ਜਿਹੜੀਆਂ ਛੋਟੀਆਂ ਛੋਟੀਆਂ ਨੇ ਉਹ ਸਾਡੇ ਬਹੁਤ ਕੰਮ ਆਉਂਦੀਆਂ ਨੇ। ਅਤੇ ਇਸ ਕਰਕੇ ਸਰਚ ਕਰੋ ਗੂਗਲ ਨੂੰ ਸਮਾਰਟ ਤਰੀਕੇ ਦੇ ਨਾਲ, ਅਤੇ ਸਰਚ ਕਰਕੇ ਨਾਲ ਨਾਲ ਆਪਣੀ ਇਨਫੋਰਮੇਸ਼ਨ ਵਧਾਓ, ਅਤੇ ਨਾਲ ਨਾਲ ਆਪਣਾ ਇੰਪ੍ਰੈਸ਼ਨ ਵੀ ਵਧਾਓ ਜੀ ਸਾਰਿਆਂ ਦੇ ਸਾਹਮਣੇ, ਕਿਉਂਕਿ ਪਤਾ ਤਾਂ ਕਿਸੇ ਨੂੰ ਵੀ ਕੁਝ ਨਹੀਂ ਹੈਗਾ, ਤੇ ਤੁਸੀਂ ਦੇਖੋ, ਸਮਝੋ, ਨੌਲੇਜ ਲਾਓ, ਤੇ ਉਸ ਤੋਂ ਬਾਅਦ ਵਿੱਚ ਲੋਕਾਂ ਨੂੰ ਦੱਸੋ, ਤੇ ਲੋਕੀ ਕਹਿਣਗੇ ਕਿ ਵਾਕਈ ਭਾਈ ਨੌਲੇਜ ਬਹੁਤ ਹੈ ਤੁਹਾਨੂੰ। ਤੇ ਫਿਲਹਾਲ ਸੁਣਦੇ ਹਾਂ ਇੱਕ ਅਗਲਾ ਗੀਤ, ਬਹੁਤ ਵਧੀਆ ਜਿਹਾ, ਤੇ ਆ ਰਹੀ ਹਾਂ ਮੈਂ ਵਾਪਸ ਕੁਝ ਹੋਰ ਇਨਫੋਰਮੇਸ਼ਨਸ ਲੈ ਕੇ ਤੁਹਾਡੇ ਵਾਸਤੇ ਬੜੀਆਂ ਇੰਪੋਰਟੈਂਟ ਜੀਆਂ। ਤੁਸੀਂ ਕਿਤੇ ਨਹੀਂ ਜਾਣਾ, ਬਣੇ ਰਹਿਣਾ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ।

ਹਾਂਜੀ, ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਇੱਕ ਜ਼ਬਰਦਸਤ ਜਿਹੇ ਗਾਣੇ ਤੋਂ ਬਾਅਦ ਤੇ ਪ੍ਰੋਗਰਾਮ ਨੈੱਟਵਾਣੀ ਨੂੰ ਅਸੀਂ ਕੰਟੀਨਿਊ ਕਰ ਰਹੇ ਹਾਂ। ਇੱਥੇ ਮੇਰੇ ਨਾਲ ਵੰਦਨਾ ਦੇ ਨਾਲ ਤੁਸੀਂ ਬਣੇ ਹੋਏ ਹੋ ਤੇ ਗੱਲਬਾਤ ਕਰ ਰਹੇ ਹਾਂ ਅਸੀਂ ਬਹੁਤ ਸਾਰੀ ਇਨਫੋਰਮੇਸ਼ਨ ਦੀ। ਜੀ ਹਾਂ, ਹੁਣ ਗੱਲ ਕਰਾਂਗੇ ਜੀ ਅਸੀਂ ਪਬਲਿਕ ਸਰਵਿਸ ਕਾਰਨਰ ਦੇ ਬਾਰੇ ਵਿੱਚ, ਕਿਉਂਕਿ ਇਹ ਚੀਜ਼ਾਂ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ ਔਰ ਅੱਜ ਕੱਲ੍ਹ ਵੀ ਬਹੁਤ ਜ਼ਿਆਦਾ, ਕਿਉਂਕਿ ਵੋਟਿੰਗ ਕਾਰਡਸ ਦਾ ਚੱਲ ਰਿਹਾ ਕਿ ਬਹੁਤ ਸਾਰੇ ਅਪਡੇਸ਼ਨਸ ਚਾਹੀਦੇ ਨੇ, ਨਾਲ ਨਾਲ ਆਧਾਰ ਕਾਰਡ ਦੀ ਅਪਡੇਟ ਦੇ ਵੀ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਚੱਲਦੇ ਰਹਿੰਦੇ ਨੇ। ਅਤੇ ਬਸ ਫਿਰ ਤੁਸੀਂ ਇੱਕ ਬਹੁਤ ਹੀ ਪੁਰਾਣੀ, ਵੈਸੇ ਤਾਂ ਜੇ ਤੁਹਾਨੂੰ ਪਤਾ ਹੋਵੇ, ਜੇ ਤੁਸੀਂ ਕੋਈ ਕੈਫੇ ਵਗੈਰਾ ਦੇ ਵਿੱਚ ਜਾ ਕੇ ਟਰਾਈ ਕਰਨਾ ਚਾਹੋ, ਜੇ ਕੁਝ ਵੀ ਅਪਡੇਸ਼ਨਸ ਕਰਨੀ ਹੈ ਤੁਸੀਂ ਨਹੀਂ ਜਾ ਸਕਦੇ, ਤਾਂ ਤੁਸੀਂ ਇੱਕ ਮਾਈ ਆਧਾਰ ਪੋਰਟਲ ਦੇ ਉੱਤੇ ਜਾ ਕੇ ਵੀ ਕੁਝ ਔਨਲਾਈਨ ਜਿਹੜੀਆਂ ਨੇ ਨਾ ਆਪਣੀਆਂ ਸੇਵਾਵਾਂ ਲੈ ਸਕਦੇ ਹੋ। ਤੁਹਾਡੇ ਆਸ ਪਾਸ ਜੇ ਕੋਈ ਵੀ ਇਸ ਤਰ੍ਹਾਂ ਦੀ ਸਰਵਿਸ ਕਰਦਾ ਤਾਂ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ, ਜਿਸ ਤਰ੍ਹਾਂ ਕਿ ਤੁਸੀਂ ਆਪਣਾ ਆਧਾਰ ਕਾਰਡ ਡਾਊਨਲੋਡ ਕਰਾਉਣਾ ਹੈ ਜਾਂ ਫਿਰ PVC ਆਪਣਾ ਆਧਾਰ ਜਿਹੜਾ ਹੈਗਾ ਉਹ ਆਰਡਰ ਕਰਨਾ, ਛੋਟਾ ਕਾਰਡ ਜਿਹੜਾ ਹੁੰਦਾ, ਦੈਨ ਐਡਰੈਸ ਆਪਣਾ ਅਪਡੇਟ ਕਰਨਾ, ਤਾਂ ਔਨਲਾਈਨ ਰਿਕੁਐਸਟ ਤੁਸੀਂ ਜਿਹੜੀ ਹੈ ਉਹ ਪਾ ਸਕਦੇ ਹੋ। ਅਤੇ ਇਸ ਤੋਂ ਇਲਾਵਾ ਆਧਾਰ ਦੀ ਜਿਹੜੀ ਓਥੈਂਟਿਸਿਟੀ ਚੈੱਕ ਕਰਨੀ ਹੈ ਜਾਂ ਫਿਰ ਲੌਕ ਕਰਾਉਣਾ ਜਾਂ ਅਨਲੌਕ ਕਰਾਉਣਾ ਆਧਾਰ ਨੂੰ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਔਨਲਾਈਨ ਹੋ ਸਕਦੀਆਂ, ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਸੈਂਟਰਾਂ 'ਤੇ। ਪਰ ਇਹਨਾਂ ਸਾਰੀਆਂ ਚੀਜ਼ਾਂ ਵਾਸਤੇ ਤੁਹਾਡਾ ਮੋਬਾਈਲ ਨੰਬਰ ਜਿਹੜਾ ਅਪਡੇਟ ਹੋਣਾ ਬਹੁਤ ਜ਼ਰੂਰੀ ਹੈ ਤੁਹਾਡੇ ਆਧਾਰ ਦੇ ਉੱਤੇ, ਤਾਂ ਹੀ ਤੁਸੀਂ ਇਹ ਸਾਰੀਆਂ ਸਰਵਿਸਿਜ਼ ਜਿਹੜੀਆਂ ਨੇ ਅਵੇਲ ਕਰ ਪਾਉਂਦੇ ਹੋ ਪ੍ਰੋਪਰਲੀ, ਕਿਉਂਕਿ ਹਰ ਇੱਕ ਜਿਹੜੀ ਵੀ ਤੁਸੀਂ ਅਪਡੇਸ਼ਨ ਕਰਦੇ ਹੋ ਉਹਦੇ ਨਾਲ ਨਾਲ OTP ਆਉਂਦਾ ਜ਼ਰੂਰ ਤੁਹਾਡੇ ਨੰਬਰ ਦੇ ਉੱਤੇ ਵੈਰੀਫਿਕੇਸ਼ਨ ਵਾਸਤੇ ਕਿ ਤੁਸੀਂ ਹੀ ਕਰ ਰਹੇ ਹੋ ਨਾ ਇਹ ਸਾਰੇ ਚੇਂਜਸ, ਅਤੇ ਜੇ ਤੁਸੀਂ OTP ਜਿਹੜਾ ਉਹ ਨਹੀਂ ਭਰਦੇ ਤਾਂ ਫਿਰ ਉਹ ਜਿਹੜੇ ਚੇਂਜਸ ਨੇ ਉਹ ਪੋਸੀਬਲ ਨਹੀਂ ਹੋ ਪਾਉਂਦੇ। ਅਤੇ ਫਿਰ ਇਸ ਕਰਕੇ ਤੁਹਾਨੂੰ ਫਿਰ ਆਧਾਰ ਸੇਵਾ ਕੇਂਦਰ ਜਾਣਾ ਪੈਂਦਾ ਜਾਂ ਫਿਰ ਆਪਣੇ ਆਸ ਪਾਸ। ਅਤੇ ਇਸ ਤੋਂ ਇਲਾਵਾ ਇੱਕ UIDAI ਹੈਲਪਲਾਈਨ ਨੰਬਰ ਹੈਗਾ 1947 ਨੰਬਰ, ਤੁਸੀਂ ਇੱਥੇ ਵੀ ਕਾਲ ਕਰਕੇ ਆਪਣੀ ਜਿਹੜੀ ਵੀ ਜਾਣਕਾਰੀ ਹੈ ਆਧਾਰ ਸੰਬੰਧੀ ਉਹ ਤੁਸੀਂ ਲੈ ਸਕਦੇ ਹੋ। ਅਤੇ ਜਿਹੜੀ ਇਹ ਸੇਵਾ ਹੈ ਨਾ, ਇਹ ਕਿਉਂਕਿ ਸੈਂਟਰ ਗਵਰਨਮੈਂਟ ਦੀ ਹੈ ਅਤੇ ਕਾਫੀ ਸਾਰੀਆਂ ਭਾਸ਼ਾਵਾਂ ਦੇ ਵਿੱਚ ਉਪਲਬਧ ਹੈ, ਅਤੇ ਇਸ ਕਰਕੇ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਿਸੇ ਖਾਸ ਲੈਂਗੁਏਜ ਦੇ ਵਿੱਚ ਗੱਲਬਾਤ ਕਰਨੀ ਹੈ। ਇੱਥੇ ਤੁਸੀਂ ਹਰ ਤਰੀਕੇ ਦੀ ਆਪਣੀ ਜਿਹੜੀ ਇਨਫੋਰਮੇਸ਼ਨ ਹੈ ਆਧਾਰ ਕਾਰਡ ਸੰਬੰਧਿਤ ਉਹ ਲੈ ਸਕਦੇ ਹੋ। ਪਰ ਇੱਕ ਟਿਪ ਜਿਹੜੀ ਆ ਬਹੁਤ ਜ਼ਰੂਰੀ ਤੁਹਾਨੂੰ ਇੱਥੇ ਮੈਂ ਦੇਣੀ ਹੈ, ਜੇ ਤੁਸੀਂ ਕਿਸੇ ਵੀ ਸਾਈਬਰ ਕੈਫੇ ਦੇ ਉੱਤੇ, ਹੁਣ ਜਿੱਦਾਂ ਹੋ ਸਕਦਾ ਹੈ ਕਿ ਘਰ ਦਾ ਕੋਈ ਵੀ ਬੱਚਾ ਸਾਈਬਰ ਕੈਫੇ 'ਤੇ ਜਾਵੇ ਜਾਂ ਫਿਰ ਕਿਸੇ ਹੋਰ ਦਾ ਇੰਟਰਨੈਟ ਜਾਂ ਮੋਬਾਈਲ ਲੈ ਕੇ ਜੇ ਤੁਸੀਂ ਇਸ ਤਰ੍ਹਾਂ ਦੀਆਂ ਕੋਈ ਵੀ ਇਨਫੋਰਮੇਸ਼ਨਸ ਜਿਹੜੀਆਂ ਨੇ ਅਪਡੇਟ ਕਰਾਉਂਦੇ ਹੋ, ਤਾਂ ਕੋਸ਼ਿਸ਼ ਕਰਨੀ ਹੈ ਕਿ ਉਸ ਤੋਂ ਬਾਅਦ ਦੇ ਵਿੱਚ ਉਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਡਿਲੀਟ ਕਰ ਦਿੱਤੀ ਜਾਵੇ ਉਸ PC ਜਾਂ ਮੋਬਾਈਲ ਤੋਂ।

ਆਧਾਰ ਜਿਹੜਾ ਹੈ ਨਾ ਇੱਕ ਇੱਦਾਂ ਦੀ ਇਨਫੋਰਮੇਸ਼ਨ ਹੈ ਜਿਹੜੀ ਕਿਸੇ ਦੇ ਕੋਲ ਨਹੀਂ ਹੋ ਸਕਦੀ। ਇਸ ਕਰਕੇ ਕੋਸ਼ਿਸ਼ ਇਹੀ ਕਰਨੀ ਹੈ ਕਿ ਆਧਾਰ ਕਾਰਡ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਕਿਸੇ ਦੇ ਫੋਨ ਦੇ ਵਿੱਚ ਸੇਵ ਨਾ ਹੋਵੇ ਤੁਹਾਡੀ। ਇਸ ਤੋਂ ਇਲਾਵਾ ਇੱਕ ਹੋਰ ਐਪ ਜਿਹੜੀ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹਾਂਗੀ, ਉਮੰਗ ਐਪ। ਕਾਫੀ ਸਾਰੇ ਲੋਕਾਂ ਨੂੰ ਸ਼ਾਇਦ ਪਤਾ ਹੋਵੇ UMANG ਉਮੰਗ ਐਪ ਜਿਹੜੀ ਹੈ ਇਹ ਮੋਬਾਈਲ ਐਪਲੀਕੇਸ਼ਨ ਹੈ ਜਿਹੜੀ ਕਿ ਤੁਸੀਂ ਆਪਣੇ ਫੋਨ ਦੇ ਵਿੱਚ ਰੱਖ ਸਕਦੇ ਹੋ। ਜਿੱਦਾਂ ਕਿ EPFO ਸੰਬੰਧਿਤ ਕੋਈ ਵੀ ਸੇਵਾਵਾਂ ਤੁਸੀਂ ਜਿਹੜੀਆਂ ਕਰਾਉਣੀਆਂ ਨੇ, ਮਤਲਬ ਇਸ ਤੋਂ ਇਲਾਵਾ ਪੈਨ ਕਾਰਡ ਦੇ ਨਾਲ ਰਿਲੇਟਡ ਤੁਹਾਡੀਆਂ ਕੋਈ ਵੀ ਸਰਵਿਸਿਜ਼ ਨੇ, ਗੈਸ ਬੁਕਿੰਗ ਦੇ ਨਾਲ ਕੁਛ ਵੀ ਰਿਲੇਟਡ ਕੁਛ ਵੀ ਕੰਮ ਤੁਸੀਂ ਕਰਨਾ ਹੈ ਉਹ, ਅਤੇ ਇਹਦੇ ਇਲਾਵਾ ਪੈਨਸ਼ਨ ਦੇ ਨਾਲ ਰਿਲੇਟਡ ਕੁਝ ਸੇਵਾਵਾਂ ਨੇ, ਅਤੇ ਬਹੁਤ ਸਾਰੀਆਂ ਹੋਰ ਗਵਰਨਮੈਂਟ ਡਿਪਾਰਟਮੈਂਟਸ ਦੀਆਂ ਔਨਲਾਈਨ ਫੈਸਿਲਿਟੀਜ਼ ਜਿਹੜੀਆਂ ਨੇ ਉਹ ਇਸ ਐਪ ਦੇ ਉੱਤੇ ਤੁਹਾਨੂੰ ਦਿਖ ਜਾਂਦੀਆਂ। ਅਤੇ ਇੱਕ ਨਾਲ ਹੋਰ ਚੀਜ਼ ਕਰਨੀ ਹੈ ਤੁਸੀਂ, ਜਿਹੜੀ ਕਿ ਬਹੁਤ ਜ਼ਰੂਰੀ ਹੈ, ਉਹ ਕੀ ਚੀਜ਼ ਹੈ? ਉਹ ਚੀਜ਼ ਇਹ ਹੈ ਕਿ ਤੁਸੀਂ ਵੈਰੀਫਾਈ ਜ਼ਰੂਰ ਕਰਨਾ ਹੈ ਕਿਸੇ ਵੀ ਐਪ ਦੇ ਉੱਤੇ ਕਲਿੱਕ ਕਰਨ ਤੋਂ ਪਹਿਲਾਂ। ਉਹ ਕਿੱਦਾਂ ਹੋਏਗਾ ਉਹ ਮੈਂ ਤੁਹਾਨੂੰ ਜ਼ਰੂਰ ਦੱਸਦੀ ਹਾਂ ਹੁਣੇ। ਤੁਸੀਂ ਇਹਨਾਂ ਸਾਰਿਆਂ ਦੇ ਵਿੱਚੋਂ ਦੀ ਕਿਸੇ ਵੀ ਐਪ ਦੇ ਉੱਤੇ ਜਦੋਂ ਕਲਿੱਕ ਕਰੋਗੇ ਤਾਂ ਸਭ ਤੋਂ ਪਹਿਲਾਂ ਕੰਮ ਜਿਹੜਾ ਤੁਸੀਂ ਕਰਨਾ ਉਹ ਇਹ ਹੈ ਕਿ ਤੁਸੀਂ ਕੋਈ ਵੀ ਐਪ ਨੂੰ ਸਰਚ ਕਰ, ਮਤਲਬ ਵੈਬਸਾਈਟ ਦੇ ਉੱਤੇ ਜਾ ਕੇ ਜਦੋਂ ਕੁਝ ਵੀ ਸਰਚ ਕਰਨਾ ਅਤੇ .government.in ਜ਼ਰੂਰ ਲਾਉਣਾ ਪਿੱਛੇ ਤੁਸੀਂ, ਤਾਂ ਹੀ ਜਾ ਕੇ ਜਿੱਦਾਂ ਤੁਸੀਂ ਮਾਈ ਆਧਾਰ ਪੋਰਟਲ ਕਰੋਗੇ ਸਰਚ, ਮਾਈ ਆਧਾਰ ਪੋਰਟਲ ਦੇ ਨਾਲ .government.in .gov.in ਜ਼ਰੂਰ ਲਗਾਉਣਾ ਤਾਂ ਕਿ ਉਹ ਔਥੈਂਟਿਕ ਜਿਹੜੀ ਵੈਬਸਾਈਟ ਹੈ ਉਹੀ ਖੁੱਲ੍ਹੇ, ਕਿਉਂਕਿ ਅੱਜ ਕੱਲ੍ਹ ਬਈ ਫਰਜ਼ੀ ਨਾਮ ਅਤੇ ਫਰਜ਼ੀ ਲਿੰਕ ਬਹੁਤ ਸਾਰੇ ਅਵੇਲੇਬਲ ਨੇ। ਇਸ ਕਰਕੇ ਸੋਚ ਸਮਝ ਕੇ ਹਰ ਲਿੰਕ ਦੇ ਉੱਤੇ ਕਲਿੱਕ ਕਰਨਾ, ਇਹ ਹੈ ਪ੍ਰੋ ਟਿਪ ਅੱਜ ਦੀ। ਜੀ ਹਾਂ, ਅਤੇ ਹੁਣ ਮੈਨੂੰ ਲੱਗਦਾ ਹੈ ਕਿ ਜ਼ਰੂਰ ਤੁਹਾਨੂੰ ਇਹ ਇਨਫੋਰਮੇਸ਼ਨ ਜਿਹੜੀ ਆ ਕੰਮ ਆਏਗੀ, ਤਾਂ ਤੁਸੀਂ ਸੇਵ ਕਰਕੇ ਰੱਖੋਗੇ ਇਹਨੂੰ। ਅਤੇ ਨਾਲ ਨਾਲ ਹੁਣ ਸੁਣਦੇ ਹਾਂ ਜੀ ਅਗਲਾ ਗੀਤ, ਅਤੇ ਉਸ ਤੋਂ ਬਾਅਦ ਵਿੱਚ ਮੈਂ ਲੈ ਕੇ ਆਵਾਂਗੀ ਕੁਝ ਹੋਰ ਇਨਫੋਰਮੇਸ਼ਨਸ, ਬਟ ਫਿਲਹਾਲ ਸੁਣਦੇ ਹਾਂ ਇਸ ਖੂਬਸੂਰਤ ਜੇ ਟਰੈਕ ਨੂੰ।

ਹਾਂਜੀ, ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਨੈੱਟ ਵਾਣੀ ਦੇ ਵਿੱਚ, ਜਿੱਥੇ ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ ਇਨਫੋਰਮੇਸ਼ਨ ਦੇ ਨਾਲ ਨਾਲ ਐਂਟਰਟੇਨਮੈਂਟ ਦੀਆਂ। ਜੀ ਹਾਂ, ਮੈਂ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਆਪਣੇ ਆਧਾਰ ਅਪਡੇਟ ਕਰਾ ਸਕਦੇ ਹੋ, ਜਾਂ ਫਿਰ ਕੁਝ ਇਦਾਂ ਦੀਆਂ ਇਨਫੋਰਮੇਸ਼ਨਸ ਜਿਹੜੀਆਂ ਕਿ ਤੁਸੀਂ ਗਵਰਨਮੈਂਟ ਦੀਆਂ ਅਲੱਗ ਅਲੱਗ ਐਪਸ ਤੋਂ ਲੈ ਸਕਦੇ ਹੋ, ਤੇ ਤੁਸੀਂ ਐਪਸ ਨੂੰ ਕਿੱਦਾਂ ਵੈਰੀਫਾਈ ਚੈੱਕ ਕਰਨਾ ਹੈ ਕਿ ਕਿੱਦਾਂ ਔਥੈਂਟਿਕ ਹੈਗੀਆਂ ਨੇ, ਇਹ ਸਾਰੀਆਂ ਚੀਜ਼ਾਂ ਦੀ ਮੈਂ ਤੁਹਾਨੂੰ ਗੱਲ ਦੱਸੀ। ਤੇ ਅੱਛਾ, ਇੱਕ ਚੀਜ਼ ਹੋਰ ਹੈ, ਕਈ ਵਾਰੀ ਇਦਾਂ ਹੁੰਦਾ ਕਿ ਕਈ ਲੋਕਾਂ ਨੂੰ ਨਾ ਅਲੱਗ ਅਲੱਗ ਭਾਸ਼ਾਵਾਂ ਸਿੱਖਣ ਦਾ ਬੜਾ ਸ਼ੌਂਕ ਹੁੰਦਾ, ਮਤਲਬ ਕਿ ਲੈਂਗੁਏਜਿਸ। ਜੀ ਹਾਂ, ਅਤੇ ਉਹਦੇ ਵਾਸਤੇ ਅਸੀਂ ਕੀ ਕਰਦੇ ਹਾਂ ਕਿ ਮਤਲਬ ਸਾਨੂੰ ਕਈ ਵਾਰੀ ਸਮਝ ਨਹੀਂ ਆਉਂਦੀ ਕਿ ਅਸੀਂ ਕਿੱਦਾਂ ਸਿੱਖੀਏ, ਕਿਉਂਕਿ ਦੇਖੋ ਜੀ, ਕਹਿੰਦੇ ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ ਹੈ ਨਾ, ਅਤੇ ਨੌਲੇਜ ਜਿਹੜੀ ਆ ਉਹ ਜ਼ਰੂਰ ਸਾਡੇ ਕੋਲ ਹੋਣੀ ਚਾਹੀਦੀ ਹੈ, ਕਿਉਂਕਿ ਜਿੰਨੀਆਂ ਭਾਸ਼ਾਵਾਂ ਆਉਣਗੀਆਂ ਸਾਡੀ ਨੌਲੇਜ ਹੀ ਤਾਂ ਵਧਣੀ ਹੈ, ਅਤੇ ਨੌਲੇਜ ਇੱਕ ਇੱਦਾਂ ਦੀ ਚੀਜ਼ ਹੈ ਜਿਹਨੂੰ ਜਿੰਨਾ ਵਧਾ ਲਓ ਉੱਨਾ ਘੱਟ ਹੈ। ਬਿਲਕੁਲ ਜੀ, ਅਤੇ ਇਸ ਕਰਕੇ ਨਾ ਭਾਰਤ ਸਰਕਾਰ ਦੀ ਇੱਕ ਡਿਜੀਟਲ ਪਲੈਟਫਾਰਮ ਹੈਗਾ ਵੈ, ਇੱਕ ਇੱਦਾਂ ਦੀ ਵੈਬਸਾਈਟ ਜਿੱਥੇ ਤੁਸੀਂ ਅਲੱਗ ਅਲੱਗ ਤਰ੍ਹਾਂ ਦੀਆਂ ਲੈਂਗੁਏਜਸ ਸਿੱਖ ਸਕਦੇ ਹੋ, ਅਤੇ ਉਹਦਾ ਨਾਂ ਹੈ ਭਾਸ਼ਿਨੀ, BHASHINI। ਇਹ ਭਾਸ਼ਿਨੀ ਜਿਹੜੀ ਹੈ ਇਹ ਇੱਕ ਇੱਦਾਂ ਦੀ ਐਪ ਹੈ ਜਿੱਥੇ ਤੁਸੀਂ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਨੇ ਭਾਸ਼ਾਵਾਂ ਸਿੱਖ ਸਕਦੇ ਹੋ। ਇਹਦੇ ਵਿੱਚ ਤੁਸੀਂ ਬੋਲ ਕੇ ਮਤਲਬ ਜਿੱਦਾਂ ਗੂਗਲ ਨੇ ਜਿਹੜੀ ਨਵੀਂ ਆਪਣੀ ਸਟਾਰਟ ਕੀਤੀ ਹੈ ਨਾ ਟ੍ਰਾਂਸਲੇਸ਼ਨ ਵਾਲੀ, ਹਿੰਦੀ ਟੂ ਇੰਗਲਿਸ਼, ਇੰਗਲਿਸ਼ ਟੂ ਹਿੰਦੀ, ਉਸ ਤਰੀਕੇ ਦੇ ਨਾਲ ਹੀ ਇਹ ਲੈਂਗੁਏਜ ਮਲਟੀਪਲ ਲੈਂਗੁਏਜਸ ਜਿਹੜੀਆਂ ਨੇ ਤੁਸੀਂ ਇਹਦੇ ਵਿੱਚ ਸਿੱਖ ਸਕਦੇ ਹੋ। ਜੀ ਹਾਂ, ਕਿੰਨਾ ਵਧੀਆ ਹੈ ਨਾ, ਹੋ ਸਕਦਾ ਹੈ। ਅੱਛਾ, ਤੁਸੀਂ ਥੋੜ੍ਹਾ ਜਿਹਾ ਇਹਨੂੰ ਹੋਰ ਜਦੋਂ ਸਰਚ ਕਰਕੇ ਦੇਖੋਗੇ ਤਾਂ ਤੁਸੀਂ ਇਹਦੇ ਵਿੱਚ ਜਿਹੜਾ ਨਾ ਡਾਕੂਮੈਂਟਸ ਜਿਹੜੇ ਨੇ, ਜਾਂ ਫਿਰ ਕਿਸੇ ਵੀ ਜਿਹੜੀ ਆਡੀਓ ਦੀ ਤੁਹਾਨੂੰ ਲੈਂਗੁਏਜ ਸਮਝ ਨਹੀਂ ਆ ਰਹੀ ਹੈ ਨਾ, ਤਾਂ ਤੁਸੀਂ ਇਸ ਤਰ੍ਹਾਂ ਦੇ ਪਲੈਟਫਾਰਮਸ ਨੂੰ ਜਿਹੜਾ ਯੂਜ਼ ਕਰਕੇ ਇੱਥੋਂ ਦੀ ਕੰਮ ਲੈ ਸਕਦੇ ਹੋ ਆਪਣਾ। ਅਤੇ ਹੁਣ ਤੁਹਾਡੇ ਕੋਲੋਂ ਵੀ ਘਰ ਦੇ ਵਿੱਚ ਹੋ ਸਕਦਾ, ਬਹੁਤ ਸਾਰਿਆਂ ਦੇ ਕੋਲ ਕਈ ਵਾਰੀ ਕੁਝ ਪੁਰਾਣੇ ਡਾਕੂਮੈਂਟਸ ਪਏ ਹੁੰਦੇ ਨੇ, ਕਿਸੇ ਟਾਈਮ 'ਤੇ ਨਾ ਉਰਦੂ ਬਹੁਤ ਚੱਲਦੀ ਸੀਗੀ ਇੱਧਰ ਵੀ, ਅਤੇ ਉਰਦੂ ਵੀ ਕਈਆਂ ਨੂੰ ਇਸ ਟਾਈਮ ਪੜ੍ਹਨੀ ਨਹੀਂ ਆਉਂਦੀ, ਅਤੇ ਹੋ ਸਕਦਾ ਕਿ ਸਾਨੂੰ ਇੱਥੇ ਔਰ ਇਸੇ ਲੈਂਗੁਏਜ ਦੇ ਵਿੱਚ ਕੁਝ ਅੱਛੀ ਟ੍ਰਾਂਸਲੇਸ਼ਨ ਦੇ ਆਪਸ਼ਨਸ ਮਿਲ ਜਾਣ, ਅਤੇ ਅਸੀਂ ਉਹ ਚੀਜ਼ਾਂ ਵੀ ਪੜ੍ਹ ਪਾਈਏ ਜਿਹੜੀਆਂ ਪਹਿਲਾਂ ਨਹੀਂ ਪੜ੍ਹ ਸਕਦੇ ਸੀਗੇ, ਜਾਂ ਫਿਰ ਕੁਝ ਹੋਰ ਵੀ ਲੈਂਗੁਏਜਿਸ ਜਿਹੜੀਆਂ ਕਿ ਅਸੀਂ ਪੜ੍ਹਨਾ ਚਾਹੁੰਦੇ ਹਾਂ ਜਾਂ ਸਮਝਣਾ ਜਾਂ ਸਿੱਖਣਾ ਚਾਹੁੰਦੇ ਹਾਂ। ਅੱਛਾ, ਇੱਕ ਹੋਰ ਅਪਡੇਟ ਹੈ ਕਿ ਇੱਥੇ ਹੁਣ ਇਹ ਨਹੀਂ ਹੈਗਾ ਕਿ ਤੁਸੀਂ ਇਟੈਲੀਅਨ ਅਤੇ ਫਰੈਂਚ ਨੂੰ ਸਰਚ ਕਰਨ ਲੱਗ ਜਾਓਗੇ, ਇੱਥੇ ਸਿਰਫ ਇੰਡੀਅਨ ਲੈਂਗੁਏਜਸ, ਕਿਉਂਕਿ ਸਾਡੀਆਂ ਆਪਣੀਆਂ ਇੰਨੀਆਂ ਭਾਸ਼ਾਵਾਂ ਨੇ ਕਿ ਅਸੀਂ ਜੇ ਸਿੱਖਣ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਮਤਲਬ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਕੋਈ ਇੰਨੀਆਂ ਸਾਰੀਆਂ ਲੈਂਗੁਏਜਸ ਸਿੱਖ ਪਾਏ, ਕਿਉਂਕਿ ਤੁਸੀਂ ਇਕੱਲੇ ਪੰਜਾਬ 'ਚ ਹੀ ਦੇਖ ਲਓ ਕਿੰਨੇ ਤਰੀਕੇ ਦੀ ਬੋਲੀ ਹੈ, ਅਤੇ ਬੋਲੀ ਅਸੀਂ ਜ਼ਰੂਰ ਸਿੱਖ ਸਕਦੇ ਹਾਂ ਪਰ ਸਿਰਫ ਇੰਡੀਆ ਦੀ ਬੋਲੀ, ਅਤੇ ਤੁਸੀਂ ਇਹਦੇ ਵਿੱਚ ਤੁਸੀਂ ਆਪਣੀਆਂ ਫੇਵਰੇਟ ਜਿਹੜੀਆਂ ਜਗ੍ਹਾ ਨੇ ਉੱਥੇ ਦੀਆਂ ਲੈਂਗੁਏਜਸ ਜ਼ਰੂਰ ਸਿੱਖ ਸਕਦੇ ਹੋ। ਅਤੇ ਇੱਕ ਚੀਜ਼ ਹੋਰ ਤੁਹਾਡੇ ਸਾਰਿਆਂ ਦੇ ਵਿੱਚੋਂ ਦੀ ਬਹੁਤ ਜਣਿਆਂ ਨੇ ਸੁਣਿਆ ਹੋਣਾ ਹੁਣ ਕਿ ਕੈਨਵਾ ਦੇ ਉੱਤੇ ਅੱਜ ਕੱਲ੍ਹ ਬਹੁਤ ਸਾਰੇ ਪੋਸਟਰਸ ਬਣਦੇ ਨੇ, ਕ੍ਰੀਏਟਿਵ ਬਣਦੇ ਨੇ, ਬਹੁਤ ਸਾਰੇ ਲੋਕ ਕੈਨਵਾ ਯੂਜ਼ ਕਰਨ ਲੱਗ ਪਏ ਨੇ। ਜਿਹੜੇ ਤਾਂ ਰੈਗੂਲਰ ਯੂਜ਼ ਕਰਦੇ ਨੇ ਉਹਨਾਂ ਨੂੰ ਤਾਂ ਪਤਾ ਇਸ ਫੀਚਰ ਦੇ ਬਾਰੇ 'ਚ, ਪਰ ਜਿਹੜੇ ਕਦੀ ਕਦੀ ਯੂਜ਼ ਕਰਦੇ ਨੇ ਉਹਨਾਂ ਵਾਸਤੇ ਇੱਕ ਬਹੁਤ ਹੀ ਆਸਾਨ ਤਰੀਕਾ ਆ ਗਿਆ ਹੈ ਜੀ ਕੈਨਵਾ ਨੂੰ ਯੂਜ਼ ਕਰਨ ਦਾ। ਉਹ ਹੁਣ ਕਿੱਦਾਂ ਹੋਣਾ ਜੀ ਕੈਨਵਾ ਯੂਜ਼, ਉਹ ਮੈਂ ਤੁਹਾਨੂੰ ਦੱਸਦੀ ਹਾਂ। ਕੈਨਵਾ ਦੇ ਵਿੱਚ ਵੀ AI ਜਿਹੜਾ ਐਮਬੈਡ ਕਰ ਦਿੱਤਾ ਗਿਆ, ਅਤੇ ਤੁਸੀਂ ਜਦੋਂ ਕੈਨਵਾ ਦੇ ਆਪਸ਼ਨਸ ਦੇਖੋਗੇ ਇੱਕ ਸਾਈਡ ਦੇ ਉੱਤੇ ਤੁਹਾਨੂੰ ਕੈਨਵਾ ਪ੍ਰੋ ਜਾਂ ਨਹੀਂ ਕੈਨਵਾ AI ਦਿਖਦਾ, ਨੀਚੇ ਜਦੋਂ AI ਦੇ ਆਪਸ਼ਨਸ ਦੇ ਵਿੱਚ ਆਉਂਦੇ ਹੋ ਤੁਸੀਂ ਉੱਥੋਂ ਦੀ ਜਿੱਦਾਂ ਹੀ ਤੁਸੀਂ ਕਲਿੱਕ ਕਰਦੇ ਹੋ ਤੁਸੀਂ ਆਪਣੀ ਕੁਐਰੀ ਪਾਓ ਉੱਥੇ ਕਿ ਤੁਸੀਂ ਕਿੱਦਾਂ ਦਾ ਕ੍ਰੀਏਟਿਵ ਬਣਾਉਣਾ ਚਾਹੁੰਦੇ ਹੋ, ਕਿੱਦਾਂ ਦਾ ਟੈਂਪਲੇਟ ਚਾਹੁੰਦੇ ਹੋ, ਉਹਦੇ 'ਚ ਕੀ ਲੈਂਗੁਏਜ ਚਾਹੁੰਦੇ ਹੋ, ਅਤੇ ਜੀ ਬਣਾ ਕੇ ਤਿਆਰ ਕਰਕੇ ਕੈਨਵਾ ਜਿਹੜਾ ਉਹ ਤੁਹਾਨੂੰ ਪੇਸ਼ ਕਰ ਦੇਗਾ ਤੁਹਾਡਾ ਕ੍ਰੀਏਟਿਵ। ਮਤਲਬ ਕਿ ਇੱਕ ਇੱਦਾਂ ਦਾ ਸੋਫਟਵੇਅਰ ਜਿਹੜਾ ਕਿ ਬਿਜ਼ਨਸਮੈਨ ਤੋਂ ਲੈ ਕੇ ਛੋਟੇ, ਤੁਸੀਂ ਚਾਹੇ ਆਪਣਾ ਘਰ ਦੇ ਵਿੱਚ ਥੋੜ੍ਹਾ ਬਹੁਤ ਕੰਮ ਕਰਦੇ ਹੋ, ਕਿਸੇ ਦਾ ਬੁਟੀਕ ਹੈ, ਕੋਈ ਟੇਲਰ ਹੈ, ਕੋਈ ਸਲੋਨ ਚਲਾਉਂਦੇ ਆ ਆਪਣੇ, ਜਾਂ ਕੁਛ ਵੀ ਤੁਸੀਂ ਅਲੱਗ ਅਲੱਗ ਤਰ੍ਹਾਂ ਦਾ ਕਰਦੇ ਹੋ, ਅਤੇ ਇਹ ਬਹੁਤ ਕੰਮ ਦੀ ਚੀਜ਼ ਹੈ ਜਿਹੜੀ ਤੁਹਾਡੇ ਕੰਮ ਆ ਸਕਦੀ ਹੈ। ਅਤੇ ਤੁਸੀਂ ਜਿੱਦਾਂ ਹੁਣ ਕਈਆਂ ਨੂੰ ਕੈਨਵਾ ਦੇ ਵਿੱਚ ਕ੍ਰੀਏਟਿਵਸ ਬਣਾਉਣੇ ਨਹੀਂ ਆਉਂਦੇ, ਤੁਸੀਂ ਉੱਥੇ ਜਾ ਕੇ ਬੋਲੋ ਅਤੇ ਤੁਹਾਡਾ ਕ੍ਰੀਏਟਿਵ ਤੁਹਾਨੂੰ ਤਿਆਰ ਕਰਕੇ ਦੇ ਦਿੱਤਾ ਜਾਏਗਾ। ਅਤੇ ਹੈ ਨਾ ਬਹੁਤ ਜ਼ਿਆਦਾ ਕੰਮ ਦੀ ਚੀਜ਼ AI, ਅਤੇ ਇਸ ਕਰਕੇ ਅਸੀਂ ਇਹਨੂੰ ਜਿਹੜਾ ਹੈ ਨਾ ਉਹ ਯੂਜ਼ ਕਰ ਸਕਦੇ ਹਾਂ, ਕਿਉਂਕਿ ਬਹੁਤ ਸਾਰੇ ਪੇਡ ਜਿਹੜੇ ਨੇ ਉਹ ਹੁੰਦੇ ਨੇ ਸੋਫਟਵੇਅਰਸ ਹੁੰਦੇ ਨੇ ਜਿਹੜੇ ਕਿ ਸਾਰੇ ਨਹੀਂ ਲੈ ਸਕਦੇ, ਇਸ ਕਰਕੇ ਤੁਸੀਂ ਜਿਹੜਾ ਹੈ ਇਹ ਕੈਨਵਾ ਜਿਹੜਾ ਉਹ ਯੂਜ਼ ਕਰ ਸਕਦੇ ਹੋ, ਅਤੇ ਤੁਹਾਡੇ ਵਾਸਤੇ ਬਹੁਤ ਜ਼ਿਆਦਾ, ਕਿਉਂਕਿ ਇਹ ਫ੍ਰੀ ਦੇ ਵਿੱਚ ਵੀ ਅਵੇਲੇਬਲ ਹੈ, ਅਤੇ ਤੁਸੀਂ ਇਹਨੂੰ ਯੂਜ਼ ਕਰਕੇ ਇੱਥੋਂ ਦੀ ਬਹੁਤ ਸਾਰੀਆਂ ਚੀਜ਼ਾਂ ਕੱਢ ਸਕਦੇ ਹੋ ਆਪਣੇ ਵਾਸਤੇ। ਅਤੇ ਇਹਦੇ ਨਾਲ ਨਾਲ ਇੱਕ ਹੋਰ

ਕਸਟਮਰ ਕੇਅਰ ਐਗਜ਼ੀਕਿਊਟਿਵ ਬਣ ਕੇ ਵੀ ਕਾਲ ਆ ਸਕਦਾ ਤੁਹਾਨੂੰ, ਬੈਂਕਰ ਬਣ ਕੇ ਕਾਲ ਆ ਸਕਦਾ ਕਿ ਜੀ ਤੁਹਾਡਾ, ਕਈ ਵਾਰ ਕਹਿ ਦਿੰਦੇ ਨੇ ਤੁਹਾਡਾ KYC ਐਕਸਪਾਇਰ ਹੋ ਗਿਆ, ਤੁਹਾਡਾ ਪਾਰਸਲ ਰੁਕ ਗਿਆ, ਜਾਂ ਫਿਰ ਤੁਹਾਡਾ ਜਿਹੜਾ ਕੋਈ ਰਿਵਾਰਡ ਜਿੱਤਿਆ, ਇਸ ਤਰ੍ਹਾਂ ਦੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਇਨਫੋਰਮੇਸ਼ਨ ਜਿਹੜੀਆਂ ਨੇ ਸਾਨੂੰ ਕਈ ਵਾਰੀ ਬਿਨਾਂ ਮਤਲਬ ਹੀ ਕਾਲ ਦੇ ਉੱਤੇ ਆ ਜਾਂਦੀਆਂ ਨੇ, ਅਤੇ ਅਸੀਂ ਕਈ ਵਾਰੀ ਇੰਸਟੈਂਟਲੀ ਜਾਂ ਫਿਰ ਜ਼ਿਆਦਾ ਐਕਸਾਈਟਿਡ ਹੋ ਕੇ ਰਿਪਲਾਈ ਵੀ ਕਰ ਦਿੰਦੇ ਹਾਂ, ਪਰ ਐਕਚੁਅਲ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਨੇ ਇਹ ਫਰੋਡ ਕਾਲਸ ਹੋ ਸਕਦੀਆਂ ਨੇ। ਖਾਸ ਕਰਕੇ ਜਦੋਂ ਕਿਸੇ ਬੈਂਕ ਦੀ ਕਾਲ ਆਉਂਦੀ ਹੈ ਨਾ, ਤੁਸੀਂ ਉਸ ਕਾਲ ਨੂੰ ਕਦੀ ਵੀ ਐਂਟਰਟੇਨ ਨਾ ਕਰੋ। ਹਮੇਸ਼ਾ ਕਾਲ ਜੇ ਆ ਜਾਂਦੀ ਹੈ ਤਾਂ ਕਾਲ ਨੂੰ ਕੱਟ ਕੇ ਉਹਨਾਂ ਨੂੰ ਕਹੋ ਕਿ ਅਸੀਂ ਬੈਂਕ ਆਵਾਂਗੇ, ਅਤੇ ਬੈਂਕ ਦੇ ਵਿੱਚ ਆ ਕੇ ਸਾਡੀਆਂ ਸਾਰੀਆਂ ਜੋ ਵੀ ਇਨਫੋਰਮੇਸ਼ਨ ਰਿਕੁਆਇਰਡ ਹੈ ਜਾਂ ਜੋ ਵੀ ਚੀਜ਼ਾਂ ਹੈਗੀਆਂ ਉਹ ਅਸੀਂ ਉੱਥੇ ਕਰਾਂਗੇ, ਅਤੇ ਨਾਲ ਹੀ ਕਾਲ ਡਿਸਕਨੈਕਟ ਕਰ ਦਿਓ। ਚਾਹੇ ਉਸ ਤੋਂ ਬਾਅਦ ਵਿੱਚ ਤੁਸੀਂ ਕੋਲ ਦੇ ਬੈਂਕ, ਜਿਹੜਾ ਵੀ ਤੁਹਾਡਾ ਨੇੜੇ ਬੈਂਕ ਹੈ, ਤੁਸੀਂ ਆਪ ਉੱਥੇ ਜਾਓ। ਅਤੇ ਇਹਦੇ ਨਾਲ ਨਾਲ ਕਈ ਵਾਰੀ ਇੱਦਾਂ ਵੀ ਹੁੰਦਾ ਕਿ ਜੇ ਕੁਛ ਬੈਂਕਰ ਨੇ ਤੁਹਾਨੂੰ ਇਹ ਕਿਹਾ ਨਾ ਕਿ ਮੈਂ ਅਪਡੇਟ ਕਰਾ ਦਿੰਦਾ, ਤੁਸੀਂ ਸਕਰੀਨ ਸ਼ੇਅਰਿੰਗ ਦਾ ਆਪਸ਼ਨ ਜਿਹੜਾ ਹੈਗਾ ਉਹ ਆ ਇਸ ਲਿੰਕ ਦੇ ਉੱਤੇ ਕਲਿੱਕ ਕਰੋ ਅਤੇ ਮੈਂ ਓਪਨ ਕਰਾ ਦਿੰਦਾ, ਮੈਂ ਤੁਹਾਡਾ ਔਨਲਾਈਨ ਹੀ ਕਰਾ ਦਿੰਦਾ। ਕਦੀ ਵੀ ਕਿਸੇ ਵੀ ਕਾਲ ਦੇ ਉੱਤੇ ਟਰੱਸਟ ਨਾ ਕਰੋ ਜਿਹੜਾ ਬੰਦਾ ਤੁਹਾਨੂੰ ਨਹੀਂ ਜਾਣਦਾ।

ਤੇ ਇਹਦੇ ਨਾਲ ਨਾਲ ਕਈ ਵਾਰੀ ਇੱਦਾਂ ਵੀ ਹੁੰਦਾ ਕਿ ਜੇ ਕੁਛ ਬੈਂਕਰ ਨੇ ਤੁਹਾਨੂੰ ਇਹ ਕਿਹਾ ਨਾ ਕਿ ਮੈਂ ਅਪਡੇਟ ਕਰਾ ਦਿੰਦਾ, ਤੁਸੀਂ ਸਕਰੀਨ ਸ਼ੇਅਰਿੰਗ ਦਾ ਆਪਸ਼ਨ ਜਿਹੜਾ ਹੈਗਾ ਉਹ ਆ ਇਸ ਲਿੰਕ ਦੇ ਉੱਤੇ ਕਲਿੱਕ ਕਰੋ ਤੇ ਮੈਂ ਓਪਨ ਕਰਾ ਦਿੰਦਾ, ਮੈਂ ਤੁਹਾਡਾ ਆਨਲਾਈਨ ਹੀ ਕਰਾ ਦਿੰਦਾ। ਕਦੀ ਵੀ ਕਿਸੇ ਵੀ ਕਾਲ ਦੇ ਉੱਤੇ ਟਰੱਸਟ ਨਾ ਕਰੋ ਜਿਹੜਾ ਬੰਦਾ ਤੁਹਾਨੂੰ ਨਹੀਂ ਜਾਣਦਾ, ਕਿਉਂਕਿ ਇਹ ਗੱਲ ਹਮੇਸ਼ਾ ਲਈ ਯਾਦ ਰੱਖੋ ਕਿ ਕਦੀ ਵੀ ਗਵਰਨਮੈਂਟ ਤੁਹਾਡਾ ਪਰਸਨਲ OTP ਜਾਂ UPI ਪਿੰਨ ਜਾਂ ਪਾਸਵਰਡ ਨਹੀਂ ਪੁੱਛੇਗੀ ਜੇ ਰੀਅਲ ਕਾਲ ਹੋਏਗੀ। ਤੇ ਜੇ ਕੋਈ ਤੁਹਾਨੂੰ ਇਹ ਚੀਜ਼ਾਂ ਪੁੱਛਦਾ ਤੇ ਦੈਟ ਮੀਨਸ ਕਿ ਫਰੌਡ ਹੈ ਉਹ ਕਾਲ। ਤੇ ਇਹਦੇ ਨਾਲ ਨਾਲ ਚਲੋ ਕਈ ਵਾਰੀ ਇੱਦਾਂ ਹੁੰਦਾ ਕਿ ਸਾਡੇ ਤੋਂ ਫਰੌਡ ਹੋ ਗਿਆ, ਜੇ ਫਰੌਡ ਹੋ ਗਿਆ ਜਾਂ ਫਿਰ ਆਨਲਾਈਨ ਹੋਇਆ ਜਾਂ ਪੈਸੇ ਟ੍ਰਾਂਸਫਰ ਹੋਏ ਹੈ ਤਾਂ ਦੇਰ ਨਹੀਂ ਕਰਨੀ। ਨੰਬਰ ਹੈ ਜੀ 1930 1930, ਨੈਸ਼ਨਲ ਸਾਈਬਰ ਫਰੋਡ ਹੈਲਪਲਾਈਨ ਹੈ ਜਿਹੜੀ, ਉਹਦੇ 'ਤੇ ਜਿੰਨੀ ਜਲਦੀ ਹੋ ਸਕੇ ਉੱਥੇ ਆਪਣੀ ਕੰਪਲੇਂਟ ਰਜਿਸਟਰ ਕਰਾਉਣੀ ਹੈ ਤਾਂ ਕਿ ਜਿੰਨੇ ਚਾਂਸਿਸ ਵੱਧ ਤੋਂ ਵੱਧ ਮਿਲ ਜਾਣ ਸਾਨੂੰ ਆਪਣੇ ਪੈਸੇ ਬਚਾਉਣ ਦੇ। ਅਤੇ ਇਹਦੇ ਨਾਲ ਨਾਲ ਜੇ ਤੁਹਾਡਾ ਹੈਲਪਲਾਈਨ ਨੰਬਰ ਨਹੀਂ ਮਿਲਦਾ ਤਾਂ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਹੈ ਇੱਕ ਆਨਲਾਈਨ, ਇਹਦੇ ਉੱਤੇ ਵੀ ਤੁਸੀਂ ਆਪਣੀ ਜਿਹੜੀ ਸ਼ਿਕਾਇਤ ਹੈ ਉਹ ਦਰਜ ਕਰਾ ਸਕਦੇ ਹੋ। ਬਸ ਇੱਕ ਛੋਟੀ ਜਿਹੀ ਆਦਤ ਅਤੇ ਅਸੀਂ ਬਹੁਤ ਵੱਡੇ ਵੱਡੇ ਸਕੈਮਸ ਤੋਂ ਬਚ ਸਕਦੇ ਹਾਂ। ਸਕਰੀਨ ਸ਼ੇਅਰਿੰਗ ਨਹੀਂ ਕਰਨੀ, ਕਦੀ ਵੀ ਪਰਮਿਸ਼ਨ ਨਹੀਂ ਦੇਣੀ ਸਕਰੀਨ ਸ਼ੇਅਰਿੰਗ ਦੀ, ਅਤੇ ਉਸ ਤੋਂ ਇਲਾਵਾ ਐਕਸੈਸੀਬਿਲਿਟੀ ਪਰਮਿਸ਼ਨਸ ਕਦੀ ਵੀ ਨਹੀਂ ਦੇਣੀਆਂ। ਕੋਈ ਵੀ OTP ਪੁੱਛੇ ਜਾਂ ਕੁਛ ਵੀ ਪੁੱਛੇ, ਆਪਣੀ ਇਨਫੋਰਮੇਸ਼ਨ ਕਦੀ ਨਹੀਂ ਦੇਣੀ ਕਿਸੇ ਨੂੰ। ਅਤੇ ਇਹਦੇ ਨਾਲ ਨਾਲ ਇੱਕ ਸਪੈਸ਼ਲ ਟਿਪ ਜਿਹੜੀ ਹੈ ਤੁਹਾਡੇ ਵਾਸਤੇ, ਡਿਜੀਟਲ ਸਲਾਹ ਅੱਜ ਦੀ, ਹਮੇਸ਼ਾ ਹਰ 2-3 ਮਹੀਨੇ ਬਾਅਦ ਆਪਣਾ ਫੋਨ ਜ਼ਰੂਰ ਚੈੱਕ ਕਰੋ, ਚੰਗੀ ਤਰ੍ਹਾਂ ਨਾਲ ਥਰਲੀ ਚੈੱਕ ਕਰੋ। ਫਾਲਤੂ ਦੀਆਂ ਇਮੇਜਸ ਜਾਂ ਫਿਰ ਫਾਲਤੂ ਦੀਆਂ ਜਿਹੜੀਆਂ ਐਪਸ ਨੇ ਆਪਣੇ ਫੋਨ ਦੇ ਵਿੱਚੋਂ ਦੀ, ਉਹ ਸਾਰੀਆਂ ਰਿਮੂਵ ਕਰ ਦਿਓ, ਕਿਉਂਕਿ ਕਈ ਵਾਰੀ ਉਹ ਜਿਹੜੀਆਂ ਐਪਸ ਨੇ ਨਾ ਉਹ ਤੁਹਾਡਾ ਡੇਟਾ ਤੁਹਾਨੂੰ ਦੱਸੇ ਬਿਨਾਂ ਯੂਜ਼ ਕਰ ਰਹੀਆਂ ਹੁੰਦੀਆਂ ਨੇ। ਕਿਉਂਕਿ ਜਦੋਂ ਅਸੀਂ ਕੋਈ ਵੀ ਐਪ ਡਾਊਨਲੋਡ ਕਰਦੇ ਹਾਂ ਨਾ, ਉਹਦੇ ਵਿੱਚੋਂ ਟਰਮਸ ਐਂਡ ਕੰਡੀਸ਼ਨਸ ਆਉਂਦੀਆਂ ਨੇ, ਅਸੀਂ ਕਈ ਵਾਰੀ ਐਕਸੈਪਟ ਕਰ ਲੈਂਦੇ ਹਾਂ ਅਤੇ ਉਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਸਾਡੀ ਚੁੱਪ ਕਰਕੇ ਉਹ ਐਪਸ ਜਿਹੜੀਆਂ ਨੇ ਉਹ ਯੂਜ਼ ਕਰ ਰਹੀਆਂ ਹੁੰਦੀਆਂ ਨੇ। ਇਸ ਕਰਕੇ ਕੋਸ਼ਿਸ਼ ਕਰਨੀ ਹੈ ਕਿ ਜਿਹੜੀਆਂ ਐਪਸ ਸਾਡੇ ਕੋਲੋਂ 1-2 ਮਹੀਨੇ ਤੋਂ ਡੈੱਡ ਪਈਆਂ ਨੇ, ਉਹ ਸਾਰੀਆਂ ਐਪਸ ਰਿਮੂਵ ਕਰ ਦਿਓ ਆਪਣੇ ਫੋਨ ਤੋਂ। ਕਿਉਂਕਿ ਦੇਖੋ ਜੀ, ਦੋ ਫਾਇਦੇ ਹੋਣਗੇ, ਇੱਕ ਤਾਂ ਤੁਹਾਡੇ ਫੋਨ ਦੀ ਸਪੀਡ ਜਿਹੜੀ ਹੈ ਉਹ ਚੰਗੀ ਹੋ ਜਾਏਗੀ, ਫੋਨ ਵਧੀਆ ਤਰੀਕੇ ਨਾਲ ਕੰਮ ਕਰਨ ਲੱਗ ਜਾਏਗਾ, ਅਤੇ ਦੂਜਾ ਇਹ ਹੈ ਕਿ ਜਿੰਨੀਆਂ ਘੱਟ ਐਪਸ ਉਨਾ ਘੱਟ ਰਿਸਕ ਆਪਣੇ ਪੈਸੇ ਗਵਾਉਣ ਦਾ। ਜੀ ਹਾਂ ਜੀ, ਐਸਾ ਹੈ ਕਿ ਇੰਟਰਨੈਟ ਜਾਂ ਡਿਜੀਟਲ ਜਿਹੜਾ ਜਿਹੜੀ ਦੁਨੀਆ ਹੈ ਨਾ, ਇਹ ਪਾਵਰਫੁੱਲ ਤਾਂ ਬਹੁਤ ਹੈ ਪਰ ਥੋੜ੍ਹੀ ਜਿਹੀ ਅਵੇਅਰਨੈਸ ਇਹਦੇ ਵਿੱਚ ਜ਼ਰੂਰੀ ਹੈ, ਅਤੇ ਤਾਂ ਕਿ ਅਸੀਂ ਸਾਈਬਰ ਫਰੋਡ ਤੋਂ ਬਚ ਸਕੀਏ। ਅਤੇ ਗੱਲਾਂ ਬਾਤਾਂ ਬਹੁਤ ਹੋ ਗਈਆਂ, ਮੈਨੂੰ ਲੱਗਦਾ ਤੁਹਾਡੇ ਕੰਮ ਦੀ ਗੱਲ ਵੀ ਮੈਂ ਸ਼ੇਅਰ ਕਰ ਦਿੱਤੀ ਹੈ ਇਹਦੇ ਵਿੱਚ। ਫਿਲਹਾਲ ਸੁਣਦਿਆਂ ਇੱਕ ਗੀਤ, ਅਤੇ ਮੈਂ ਆ ਰਹੀ ਹਾਂ ਵਾਪਸ, ਅਤੇ ਉਸ ਤੋਂ ਬਾਅਦ ਵਿੱਚ ਕਰਾਂਗੇ ਕੁਝ ਹੋਰ ਗੱਲਾਂ ਬਾਤਾਂ ਇਸੇ ਤਰੀਕੇ ਦੀਆਂ, ਤੁਹਾਡੇ ਕੰਮ ਦੀਆਂ ਅਤੇ ਮੇਰੇ ਵੀ ਕੰਮ ਦੀਆਂ ਨਾਲ ਨਾਲ, ਪ੍ਰੋਗਰਾਮ ਨੈੱਟਵਾਣੀ ਦੇ ਵਿੱਚ।

ਰਿਪੋਰਟਿੰਗ ਪੋਰਟਲ ਤੇ ਕੰਪਲੇਂਟ ਦਰਜ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਹ ਵੀ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ। ਇੱਕ ਹੋਰ ਨੰਬਰ 1 4 5 6 7 1 4 5 6 7 ਇਹ ਐਲਡਰ ਹੈਲਪਲਾਈਨ ਦਾ ਨੰਬਰ ਹੈ। ਜੇ ਤੁਹਾਡੇ ਘਰ ਦੇ ਵਿੱਚ ਕੁਝ ਸੀਨੀਅਰ ਸਿਟੀਜ਼ਨਸ ਨੇ ਜਾਂ ਕਿਸੇ ਬਜ਼ੁਰਗ ਨੂੰ ਕਾਨੂੰਨੀ ਜਾਂ ਸਿਹਤ ਦੇ ਨਾਲ ਰਿਲੇਟਡ ਕੁਝ ਵੀ ਹੈਲਪ ਚਾਹੀਦੀ ਹੈ, ਈਵਨ ਇਮੋਸ਼ਨਲ ਸਪੋਰਟ ਦੀ ਵੀ ਲੋੜ ਹੋਵੇ, ਤਾਂ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰੋ 1 4 5 6 7। ਇੱਥੋਂ ਦੀ ਤੁਹਾਨੂੰ ਹੈਲਪ ਜਿਹੜੀ ਹੈ ਉਹ ਜ਼ਰੂਰ ਮਿਲੇਗੀ। ਜੀ ਯਾਦ ਰੱਖਣੀ ਹੈ ਇਹ ਸਾਰੀਆਂ ਚੀਜ਼ਾਂ, ਕਿਉਂਕਿ ਇਹ ਜਿਹੜੇ ਨੇ ਇਹ ਬਹੁਤ ਕੰਮ ਦੇ ਨੰਬਰ ਨੇ ਇਸ ਦੇ ਨਾਲ, ਕਿਉਂਕਿ ਜਦੋਂ ਸਾਨੂੰ ਇਹ ਚੀਜ਼ਾਂ ਯਾਦ ਹੁੰਦੀਆਂ ਨੇ ਤਾਂ ਅਸੀਂ ਆਪਣੇ ਨਾਲ ਨਾਲ ਬਹੁਤ ਸਾਰੇ ਲੋਕਾਂ ਦੀ ਹੈਲਪ ਵੀ ਕਰ ਸਕਦੇ ਹਾਂ। ਇਸ ਕਰਕੇ ਸਾਨੂੰ ਜਿੰਨੇ ਵੀ ਇੰਪੋਰਟੈਂਟ ਹੈਲਪਲਾਈਨ ਨੰਬਰਸ ਨੇ ਉਹ ਸਾਡੇ ਕੋਲੋਂ ਹੋਣੇ ਚਾਹੀਦੇ ਨੇ ਹੈਂਡੀ, ਅਤੇ ਸਾਨੂੰ ਯਾਦ ਹੋਣੇ ਚਾਹੀਦੇ ਨੇ ਜਾਂ ਫਿਰ ਸਾਡੇ ਫੋਨ ਦੇ ਵਿੱਚ ਸੇਵ ਹੋਣੇ ਚਾਹੀਦੇ ਨੇ, ਤਾਂ ਕਿ ਅਸੀਂ ਆਪਣੇ ਨਾਲ ਨਾਲ ਕਿਸੇ ਹੋਰ ਦੀ ਮਦਦ ਵੀ ਕਰ ਸਕੀਏ ਜੇ ਉਹਨੂੰ ਜ਼ਰੂਰਤ ਹੈ। ਅਤੇ ਫਿਲਹਾਲ ਸੁਣਦੇ ਹਾਂ ਇੱਕ ਬਹੁਤ ਖੂਬਸੂਰਤ ਜਿਹਾ ਟਰੈਕ ਤੇ ਆ ਰਹੀ ਹਾਂ ਮੈਂ, ਉਸ ਟਰੈਕ ਨੂੰ ਸੁਣਨ ਤੋਂ ਬਾਅਦ ਵਿੱਚ ਵਾਪਸ ਫਟਾਫਟ ਤੋਂ, ਕਿਉਂਕਿ ਗੱਲਾਂ ਬਾਤਾਂ ਕੁਝ ਹੋਰ ਵੀ ਕਰਨੀਆਂ ਨੇ ਹਜੇ, ਇਸ ਕਰਕੇ ਫਿਲਹਾਲ ਸੁਣਦੇ ਹਾਂ ਇਸ ਟਰੈਕ ਨੂੰ।

ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।

102.7 FM ਰੇਨਬੋ ਤੇ ਤੁਸੀਂ ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਨੈਟਵਾਣੀ ਮੇਰੇ ਨਾਲ ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਇੰਟਰਨੈਟ ਦੀ ਦੁਨੀਆ ਦੀਆਂ ਬਹੁਤ ਸਾਰੀਆਂ ਚੀਜ਼ਾਂ ਦੇ ਬਾਰੇ ਚ ਤੇ ਨਾਲ ਨਾਲ ਦੇ ਰਹੀ ਹਾਂ ਮੈਂ ਤੁਹਾਨੂੰ ਇਨਫੋਰਮੇਸ਼ਨ ਤੇ ਨਾਲ ਨਾਲ ਅਸੀਂ ਸੁਣ ਰਹੇ ਹਾਂ ਖੂਬਸੂਰਤ ਜਿਹੇ ਗਾਣੇ ਜੀ ਹਾਂ ਗਾਣੇ ਤਾਂ ਅਸੀਂ ਸੁਣ ਰਹੇ ਹਾਂ ਨਾਲ ਨਾਲ ਆ ਰਹੀ ਹੈ ਜੀ ਇਨਫੋਰਮੇਸ਼ਨ ਤੇ ਅਗਲੀ ਇਨਫੋਰਮੇਸ਼ਨ ਕੀ ਹੈ ਮੈਂ ਤੁਹਾਡੇ ਨਾਲ ਕੁਝ ਹੈਲਪਲਾਈਨ ਨੰਬਰਸ ਜਿਹੜੇ ਨੇ ਸ਼ੇਅਰ ਕੀਤੇ ਨੇ ਜੋ ਕਿ ਬਹੁਤ ਜ਼ਰੂਰੀ ਨੇ ਸ਼ੇਅਰ ਕਰਨੇ ਤੁਹਾਡੇ ਨਾਲ ਅਤੇ ਇਹਦੇ ਨਾਲ ਨਾਲ ਇੱਕ ਦੋ ਨੰਬਰਸ ਮੈਂ ਹੋਰ ਤੁਹਾਨੂੰ ਦੱਸਣਾ ਚਾਹਾਂਗੀ 1091 ਵਿਮੈਨ ਪੁਲਿਸ ਹੈਲਪਲਾਈਨ ਨੰਬਰ ਜਿਸ ਤਰ੍ਹਾਂ ਕਿ ਕਿਸੇ ਵੀ ਔਰਤ ਨੂੰ ਤੁਰੰਤ ਪੁਲਿਸ ਦੀ ਜ਼ਰੂਰਤ ਹੈ ਮਦਦ ਦੀ ਤਾਂ ਤੁਸੀਂ ਇਸ ਨੰਬਰ ਦੇ ਉੱਤੇ ਫਟਾਫਟ ਤੋਂ ਕਾਲ ਕਰਕੇ ਆਪਣੇ ਵਾਸਤੇ ਹੈਲਪ ਜਿਹੜੀ ਹੈ ਉਹ ਮੰਗਾ ਸਕਦੇ ਹੋ ਔਰ ਇਹਦੇ ਜਿਹੜੀਆਂ ਵੀ ਹੈਲਪਲਾਈਨ ਨੰਬਰਸ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਇਹਨਾਂ ਨੂੰ ਇੱਕ ਵਾਰੀ ਜ਼ਰੂਰ ਚੈੱਕ ਕਰੋ ਕਿ ਕਿਹੜੀਆਂ ਕਿਹੜੀਆਂ ਸਟੇਟਸ ਦੇ ਵਿੱਚ ਇਹ ਚੱਲ ਰਹੇ ਨੇ ਸਾਡੀ ਸਟੇਟ ਦੇ ਵਿੱਚ ਇਹ ਨੰਬਰ ਇਸ ਟਾਈਮ ਐਕਟਿਵ ਹੈ ਜਾਂ ਨਹੀਂ ਹੈ ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਕਿ ਕੁਝ ਨੰਬਰਸ ਜਿਹੜੇ ਨੇ ਕੁਝ ਸਪੈਸੀਫਿਕ ਸਟੇਟਸ ਦੇ ਵਿੱਚ ਵੀ ਚੱਲ ਰਹੇ ਹੁੰਦੇ ਨੇ ਇਸ ਕਰਕੇ ਇਹ ਚੀਜ਼ਾਂ ਚੈੱਕ ਕਰਨੀਆਂ ਜ਼ਰੂਰੀ ਹੈ ਕਿਉਂਕਿ ਜਦੋਂ ਹੋ ਸਕਦਾ ਕਿ ਸਾਨੂੰ ਕੁਝ ਹੋਰ ਇਨਫੋਰਮੇਸ਼ਨ ਵੀ ਇਸ ਦੇ ਥਰੂ ਮਿਲ ਜਾਏ ਇਸ ਦੇ ਨਾਲ ਨਾਲ 7821710178 27 17 0 ਨੈਸ਼ਨਲ ਕਮਿਸ਼ਨ ਫਾਰ ਵਿਮੈਨ ਹੈਲਪਲਾਈਨ ਨੰਬਰ NCW ਦਾ ਨੰਬਰ ਹੈ ਇਹ ਵੀ ਅਲੱਗ ਅਲੱਗ ਤਰ੍ਹਾਂ ਦੀਆਂ ਔਰਤਾਂ ਦੀਆਂ ਸ਼ਿਕਾਇਤਾਂ ਵਾਸਤੇ ਇਹ ਹੈਲਪਲਾਈਨ ਨੰਬਰ ਅਵੇਲੇਬਲ ਹੈ ਤੁਸੀਂ ਇੱਥੇ ਵੀ ਕਾਲ ਕਰ ਸਕਦੇ ਹੋ ਜਦੋਂ ਵੀ ਤੁਹਾਨੂੰ ਲੋੜ ਕਦੀ ਨਾ ਹੀ ਪਵੇ ਪਰ ਫਿਰ ਵੀ ਸਾਡੇ ਕੋਲੋਂ ਇਹ ਨੰਬਰਸ ਜਿਹੜੇ ਨੇ ਉਹ ਹੈਂਡੀ ਹੋਣੇ ਚਾਹੀਦੇ ਨੇ ਜੀ ਹਾਂ ਅਤੇ ਨਾਲ ਨਾਲ ਹੁਣ ਅਸੀਂ ਗੱਲ ਕਰਾਂਗੇ ਜੀ ਔਨਲਾਈਨ ਥੋੜ੍ਹੇ ਥੋੜ੍ਹੇ ਸਕੈਮ ਦੇ ਬਾਰੇ ਵਿੱਚ ਅਸੀਂ ਗੱਲ ਕੀਤੀ ਅਤੇ ਇਹਦੇ ਨਾਲ ਨਾਲ ਇੱਕ ਸਕੈਮ ਹੋਰ ਵੀ ਬਹੁਤ ਜ਼ਿਆਦਾ ਜਿਹੜਾ ਟ੍ਰੈਂਡ ਦੇ ਵਿੱਚ ਹੈਗਾ ਵਾ ਉਹ ਹੈ ਜੀ ਔਨਲਾਈਨ ਸ਼ੋਪਿੰਗ ਦਾ ਜਿਹੜਾ ਸਾਨੂੰ ਬਹੁਤ ਜ਼ਿਆਦਾ ਚਸਕਾ ਹੁੰਦਾ ਕਿ ਅਸੀਂ ਅਲੱਗ ਅਲੱਗ ਵੈਬਸਾਈਟਸ ਦੇ ਉੱਤੋਂ ਦੀ ਸ਼ੋਪਿੰਗ ਕਰਨੀ ਪਸੰਦ ਕਰਦੇ ਹਾਂ ਕਿਉਂਕਿ ਸਾਨੂੰ ਐਡਸ ਦੇ ਵਿੱਚ ਬੜੀਆਂ ਹੀ ਯੂਨੀਕ ਚੀਜ਼ਾਂ ਦਿਖਦੀਆਂ ਨੇ ਜੀ ਉਹਨਾਂ ਵੈਬਸਾਈਟਸ ਦੇ ਉੱਤੇ ਅਤੇ ਬਈ ਤੁਸੀਂ ਇਹਨਾਂ ਸਾਰੇ ਫੈਸਟਿਵ ਔਫਰਸ ਫਲੈਸ਼ ਸੇਲਸ ਅਤੇ ਹੈਵੀ ਡਿਸਕਾਊਂਟ ਦੇ ਮੈਸੇਜਸ ਦੇ ਝਾਂਸੇ ਦੇ ਵਿੱਚ ਨਹੀਂ ਆਉਣਾ ਕਿਉਂਕਿ ਇਹ ਸਾਰੇ ਵੈਬਸਾਈਟਸ ਵੀ ਬਹੁਤ ਸਾਰੀਆਂ ਫਰੌਡ ਹੋ ਸਕਦੀਆਂ ਨੇ ਇਸ ਕਰਕੇ ਕਿਸੇ ਵੀ ਵੈਬਸਾਈਟ 'ਤੇ ਜਾ ਕੇ ਸ਼ੋਪਿੰਗ ਕਰਨ ਤੋਂ ਪਹਿਲਾਂ ਜਾਂ ਫਿਰ ਕਿਸੇ ਵੀ ਇੰਟਰਨੈਟ ਦੇ ਪੇਜ ਇੰਸਟਾਗ੍ਰਾਮ ਦੇ ਪੇਜ ਜਾਂ ਫਿਰ ਫੇਸਬੁੱਕ ਦੇ ਪੇਜ ਦੇ ਉੱਤੇ ਜਾ ਕੇ ਸ਼ੋਪਿੰਗ ਕਰਨ ਤੋਂ ਪਹਿਲਾਂ ਇਹ ਦੇਖੋ ਕਿ ਉਹਨਾਂ ਦੇ ਕਿੰਨੇ ਫੋਲੋਅਰਸ ਨੇ ਕੀ ਰਿਵਿਊਜ਼ ਨੇ ਕੀ ਦੱਸਿਆ ਉਹਨਾਂ ਨੇ ਐਡਰੈਸ ਮੈਨਸ਼ਨਡ ਹੈ ਉਹਨਾਂ ਦੀ ਆਈ ਡੀ ਕੀ ਹੈਗੀ ਹੈ ਉਹਨਾਂ ਦਾ ਐਡਰੈਸ ਚੈੱਕ ਕਰੋ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਦੇ ਵਿੱਚ ਜੇ ਤੁਹਾਨੂੰ ਲੱਗਦਾ ਹੈ ਕਿ ਉਹ ਔਥੈਂਟਿਕ ਹੈ ਜਿੱਥੋਂ ਦੀ ਤੁਸੀਂ ਸ਼ੋਪਿੰਗ ਕਰ ਸਕਦੇ ਹੋ ਤੁਸੀਂ ਫੇਰ ਹੀ ਸ਼ੋਪਿੰਗ ਕਰ ਸਕਦੇ ਹੋ ਅਦਰਵਾਈਜ਼ ਤੁਹਾਡੇ ਪੈਸੇ ਜਿਹੜੇ ਨੇ ਉਹ ਜਾਣੇ ਹੀ ਜਾਣੇ ਨੇ

ਤੇ ਇਹਦੇ ਨਾਲ ਨਾਲ ਹੀ ਕਿਊ ਆਰ ਕੋਡ ਸਕੈਨ ਵੀ ਹਰ ਜਗ੍ਹਾ ਦੇ ਉੱਤੇ ਨਾ ਕਰੋ ਤਾਂ ਕੋਸ਼ਿਸ਼ ਇਹੀ ਹੈ ਕਿ ਜੇ ਤੁਹਾਨੂੰ ਖਾਸ ਕਰਕੇ ਕੋਈ ਇਹ ਕਹਿੰਦਾ ਹੈ ਕਿ ਮੈਂ ਤੁਹਾਨੂੰ ਪੈਸੇ ਭੇਜ ਰਿਹਾ ਜੀ ਆਪਣਾ ਕਿਊ ਆਰ ਕੋਡ ਭੇਜ ਦਿਓ ਜਿਹੜਾ ਕੋਈ ਇੱਦਾਂ ਦਾ ਅਨਨੋਨ ਬੰਦਾ ਜਿਹੜਾ

0: ਤੁਹਾਨੂੰ ਲੱਗੇ ਕਿ ਤੁਹਾਨੂੰ ਕਹਿ ਰਿਹਾ ਕਿ ਮੈਨੂੰ ਜ਼ਰੂਰਤ ਹੈ ਪੈਸੇ ਦੀ, ਪਲੀਜ਼ ਤੁਸੀਂ ਕਿਊ ਆਰ ਕੋਡ ਦੇ ਥਰੂ ਜਿਹੜਾ ਉਹ ਪੈਸੇ ਭਿਜਵਾ ਦਿਓ ਅਤੇ ਮੈਂ ਤੁਹਾਨੂੰ ਪੈਸੇ ਜਿਹੜੇ ਦੇ ਦਿੰਦਾ, ਕਿਉਂਕਿ ਇਹ ਵੀ ਤਰੀਕੇ ਤਰ੍ਹਾਂ ਦਾ ਸਕੈਮ ਹੈ। ਤੁਹਾਨੂੰ ਪਤਾ ਕਿ ਤੁਸੀਂ ਰਸਤੇ 'ਚ ਜਾਂਦੇ ਪਿਓ, ਕਿਸੇ ਨੇ ਤੁਹਾਨੂੰ ਕਿਹਾ ਕਿ ਤੁਸੀਂ ਇਹ ਕਿਊ ਆਰ ਕੋਡ ਤੋਂ ਜੀ ਇਸ ਨੰਬਰ ਦੇ ਉੱਤੇ ਪੈਸੇ ਪਾ ਦਿਓ, ਕਿਉਂਕਿ ਮੇਰੇ ਕੋਲ ਇਸ ਟਾਈਮ ਮੇਰਾ ਮੋਬਾਈਲ ਜਾਂ ਫਿਰ ਕੋਈ ਵੀ ਇੱਦਾਂ ਦੀ ਚੀਜ਼ ਅਵੇਲੇਬਲ ਨਹੀਂ ਹੈ ਜਿਹਦੇ ਥਰੂ ਮੈਂ ਕਰ ਸਕਾਂ, ਅਤੇ ਮੈਂ ਤੁਹਾਨੂੰ ਪੈਸੇ ਕੈਸ਼ ਦੇ ਦਿੰਦਾ। ਅਤੇ ਜੇ ਤੁਸੀਂ ਬਈ ਦਇਆ ਭਾਵ ਦਿਖਾ ਕੇ ਉਹ ਕੰਮ ਕਰ ਦਿੱਤਾ, ਅਤੇ ਫਿਰ ਜੀ ਕੰਮ ਤਾਂ ਸਾਡਾ ਆਪਣਾ ਹੀ ਹੋ ਜਾਣਾ, ਕਿਉਂਕਿ ਉਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਸੇ ਪੇਮੈਂਟ ਦੇ ਨਾਲ ਸਾਡੀ ਚਲੀ ਜਾਣੀ ਹੈ। ਇਸ ਕਰਕੇ ਬਹੁਤ ਜ਼ਿਆਦਾ ਦਿਲ ਅਤੇ ਦਿਮਾਗ ਖੋਲ੍ਹ ਕੇ ਕੰਮ ਅਸੀਂ ਕਰਨਾ, ਇੰਟਰਨੈਟ ਯੂਜ਼ ਕਰਨਾ। ਇੰਟਰਨੈਟ ਨੂੰ ਯੂਜ਼ ਕਰਨਾ ਇੰਨਾ ਮਤਲਬ ਮੁਸ਼ਕਿਲ ਵੀ ਨਹੀਂ ਹੈ ਜਿੰਨਾ ਤੁਹਾਨੂੰ ਲੱਗੇ, ਪਰ ਇੰਨਾ ਆਸਾਨ ਵੀ ਨਹੀਂ ਹੈ। ਥੋੜ੍ਹਾ ਜਿਹਾ ਅਲਰਟ ਹੋਣ ਦੀ ਜ਼ਰੂਰਤ ਹੈ। ਅਤੇ ਨਾਲ ਨਾਲ ਜੇ ਤੁਹਾਨੂੰ ਕੋਈ ਫੋਨ ਦੇ ਉੱਤੇ ਡਰਾਉਣ ਦੀ ਕੋਸ਼ਿਸ਼ ਕਰੇ ਨਾ ਕਿ ਮੈਨੂੰ ਇਹ ਪੈਸੇ ਚਾਹੀਦੇ ਨੇ, ਇੰਨੇ ਜਿੱਦਾਂ ਡਿਜੀਟਲ ਅਰੈਸਟ ਹੁੰਦਾ ਵਾ ਕਿ ਇੱਦਾਂ ਹੋ ਜਾਏਗਾ ਉੱਦਾਂ ਹੋ ਜਾਏਗਾ, ਆਵਾਜ਼ ਸੁਣਦੇ ਹੀ ਪਹਿਲਾਂ ਤਾਂ ਫੋਨ ਕੱਟ ਦਿਓ। ਜ਼ਰੂਰਤ ਹੀ ਨਹੀਂ ਹੈ ਗੱਲ ਕਰਨ ਦੀ, ਕਿਉਂਕਿ ਤੁਹਾਨੂੰ ਪਤਾ ਹੈ ਕਿ ਕੁਛ ਇੱਦਾਂ ਦਾ ਹੋ ਨਹੀਂ ਸਕਦਾ, ਜਾਂ ਫਿਰ ਲੱਗੇ ਵੀ ਕਿ ਮਾੜਾ ਮੋਟਾ ਕੁਝ ਹੈ ਵੀ ਇੱਦਾਂ ਦਾ। ਕਾਲ ਕੱਟ ਕੇ ਉਸ ਤੋਂ ਬਾਅਦ ਵਿੱਚ ਵੇਰੀਫਾਈ ਕਰੋ ਕਿਸੇ ਵੀ ਬੰਦੇ ਦੇ ਬਾਰੇ 'ਚ ਜੇ ਉਹ ਗੱਲ ਕਰ ਰਹੇ ਹੈ, ਉਸ ਤੋਂ ਬਾਅਦ ਵਿੱਚ ਉਹ ਕਾਲ ਨਹੀਂ ਚੁੱਕਣੀ, ਤੁਸੀਂ ਉਹਨੂੰ ਜਿਹੜਾ ਹੈ ਬਲੈਕ ਲਿਸਟ ਦੇ ਵਿੱਚ ਪਾ ਦੇਣਾ। ਬਹੁਤ ਸਾਰੀ ਇਨਫੋਰਮੇਸ਼ਨ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਮੈਨੂੰ ਲੱਗਦਾ ਕਿ ਸਾਰੇ ਹੈਲਪਲਾਈਨ ਨੰਬਰਸ ਜਾਂ ਫਿਰ ਜਿੰਨੀਆਂ ਵੀ ਸਾਰੀਆਂ ਚੀਜ਼ਾਂ ਨੇ ਇਹ ਤੁਹਾਡੇ ਕੰਮ ਆਉਣਗੀਆਂ। ਇੱਕ ਚੀਜ਼ਾਂ ਕੰਮ ਦੀਆਂ ਸੀਗੀਆਂ, ਅਤੇ ਇੱਕ ਦੋ ਵੈਬਸਾਈਟਸ ਵੀ ਮੈਂ ਤੁਹਾਨੂੰ ਦੱਸੀਆਂ ਕਿ ਤੁਸੀਂ ਕਿੱਥੋਂ ਦੀ ਜਾ ਕੇ ਕਿਸ ਤਰ੍ਹਾਂ ਦੀ ਹੈਲਪ ਲੈ ਸਕਦੇ ਹੋ। ਅਤੇ ਉਮੀਦ ਕਰਦੀ ਹਾਂ ਮੈਂ ਕਿ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਕੰਮ ਆਉਣਗੀਆਂ। ਅਤੇ ਫਿਲਹਾਲ ਇਸ ਸੈਗਮੈਂਟ ਨੂੰ ਇੱਥੇ ਕਲੋਜ਼ ਕਰਨ ਦਾ ਵੇਲਾ ਆ ਗਿਆ ਹੈ। ਟਾਈਮ ਤਾਂ ਬਹੁਤ ਜਲਦੀ ਜਲਦੀ ਭੱਜਦਾ, ਪਰ ਮੇਰੇ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਸੀ ਤੁਹਾਡੇ ਨਾਲ ਹੋਰ ਸ਼ੇਅਰ ਕਰਨ ਲਈ। ਫਿਲਹਾਲ ਕਰਾਂਗੇ ਇੱਥੇ ਹੀ ਵਾਇੰਡ ਅਪ ਇਸ ਸੈਗਮੈਂਟ ਨੂੰ, ਪਰ ਮੈਂ ਅਗਲੇ ਕਿਸੇ ਸੈਗਮੈਂਟ ਦੇ ਵਿੱਚ ਜਦੋਂ ਵੀ ਮੌਕਾ ਮਿਲਿਆ ਇਸ ਪ੍ਰੋਗਰਾਮ ਦੇ ਵਿੱਚ ਆਉਣ ਦਾ, ਅਤੇ ਮੈਂ ਜ਼ਰੂਰ ਕੁਝ ਹੋਰ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਡੇ ਲਈ ਲੈ ਕੇ ਆਵਾਂਗੀ। ਕੁਝ ਯੂਨੀਕ ਇਨਫੋਰਮੇਸ਼ਨਸ ਅਤੇ ਵੈਬਸਾਈਟਸ ਅਤੇ ਐਪਸ ਤੁਹਾਨੂੰ ਜ਼ਰੂਰ ਦੱਸਾਂਗੀ ਹੋਰ ਮੈਂ। ਅਤੇ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਆਖਰੀ ਗੀਤ, ਅਤੇ ਫਿਰ ਚੱਲਦੇ ਹਾਂ ਜੀ ਅਗਲੇ ਸੈਗਮੈਂਟ ਵੱਲ ਫਟਾਫਟ ਤੋਂ ਲਾਸਟ ਗੀਤ ਨੂੰ ਇੰਜੋਏ ਕਰਦੇ ਹੋਇਆ।
1: Either you stay out of it, or you go in all the way, break on faith.

ਤੇ ਮੈਸੇਜ ਦਾ ਸਿਲਸਿਲਾ ਤੇ ਬਹੁਤ ਲੰਬਾ ਤੇ ਬਹੁਤ ਪਹਿਲਾਂ ਤੋਂ ਸ਼ੁਰੂ ਹੋ ਗਿਆ ਹੈ ਤੇ ਵਧੀਆ ਲੱਗ ਰਿਹਾ ਹੈ ਦੇਖ ਕੇ ਕਿ ਕਾਫੀ ਸਾਰੇ ਲੋਕ ਜਿਹੜੇ ਨੇ ਨਾ ਉਹ ਪ੍ਰੋਗਰਾਮ ਇਸ ਟਾਈਮ ਸੁਣ ਰਹੇ ਨੇ, ਇੰਜੋਏ ਕਰ ਰਹੇ ਨੇ ਸ਼ਨੀਵਾਰ ਦੀ ਸ਼ਾਮ ਮੇਰੇ ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ। ਤੇ ਜੀ ਮੈਸੇਜ ਆ ਰਹੇ ਨੇ ਬਹੁਤ ਸਾਰੇ, ਫਿਲਹਾਲ ਮੈਂ ਸ਼ੁਰੂ ਕਰਾਂਗੀ ਜੀ ਮੈਸੇਜ ਜਿਨ੍ਹਾਂ ਨੇ 9 ਵਜੇ ਪੂਰੇ ਮੈਸੇਜ ਭੇਜੇ ਨੇ, ਕਿਉਂਕਿ ਟਾਈਮ ਦੇ ਪਾਬੰਦ ਤਾਂ ਸਾਨੂੰ ਹੋਣਾ ਚਾਹੀਦਾ ਪੂਰੇ ਤਰੀਕੇ ਦੇ ਨਾਲ, ਹੈ ਨਾ। ਅਤੇ ਇੱਕ ਸਾਡੇ ਕੋਲੋਂ ਜਿਹੜੇ ਪਹਿਲੇ ਜਿਹੜੇ ਸਾਡੇ ਆਏ ਨੇ ਜਿਨ੍ਹਾਂ ਨੇ ਰਿਕੁਐਸਟ ਭੇਜੀ ਹੈ ਸਾਡੇ ਲਿਸਨਰ, ਮੋਤਾਲਾ ਮਹਾਰਾਸ਼ਟਰ ਸੇ ਵਿਜੇ ਸੁਰਲਕਰ, ਰਤਨਮਾਲਾ ਸੁਰਲਕਰ, ਆਰਾਧਿਆ ਸੁਰਲਕਰ, ਵੈਲਕਮ, ਨਮਸਕਾਰ ਜੀ। ਔਰ ਇਹਨਾਂ ਨੇ ਆਪਣੀ ਜਿਹੜੀ ਹੈਗੀ ਹੈ ਫਰਮਾਇਸ਼ ਮੈਨੂੰ ਦਿੱਤੀ ਹੈ, ਕਾਨ ਮੇਂ ਝੁਮਕਾ ਚਾਲ ਮੇਂ ਠੁਮਕਾ, ਆ ਹਾ ਹਾ ਹਾ ਕਿਆ ਬਾਤ ਹੈ ਜੀ। ਫਿਲਮ ਸਾਵਨ ਭਾਦੋ ਮੁੰਬਈ ਤੋਂ ਹੈ ਜੀ, ਤੁਸੀਂ ਸ਼ਾਇਦ ਉੱਧਰੋਂ ਨਾ।

ਜਾਂਦੇ ਸੀ ਸਾਰੇ ਜਣੇ, ਬੜੇ ਸਾਰੇ ਜਣੇ, ਅਤੇ ਮੈਂ ਕਿਹਾ ਬਾਈ ਬਹੁਤ ਵਧੀਆ, ਬਹੁਤ ਵਧੀਆ ਚੀਜ਼ ਹੈ ਇਹ। ਚੱਕ 14 PSB ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਦੀਪ ਸਿੰਘ, ਰਾਜਵਿੰਦਰ ਕੌਰ, ਸੰਦੀਪ ਸਿੰਘ, ਜਸਕਰਨ ਸਿੰਘ, ਹਰਦੀਪ ਸਿੰਘ, ਮਨਰਾਜ ਵਿਰਕ ਦੇ ਵੱਲੋਂ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਕੋਈ ਵੀ ਗੀਤ ਸ਼ਾਮਿਲ ਕਰੋ ਜੀ, ਸ਼ਾਮਿਲ ਕਰ ਲਾਂਗੇ ਜੀ, ਬਿਲਕੁਲ ਸ਼ਾਮਿਲ ਕਰ ਲਾਂਗੇ। ਪਰ ਭੈਣ ਜੀ ਲਿਖਿਆ ਕਰੋ ਜੀ ਨਾਲ, ਪਹਿਲਾਂ ਸੁਣ ਲਿਆ ਕਰੋ ਕਿ ਕੌਲ ਹੈਗਾ, ਕੌਣ ਹੈਗਾ ਕੌਲ ਦੇ ਉੱਤੇ, ਜਾਂ ਫਿਰ ਜਿਹੜਾ ਦੂਜੀ ਸਾਈਡ ਦੇ ਉੱਤੇ ਹੈ ਨਾ, ਐਵੇਂ ਹਰ ਨੂੰ ਭਾਅ ਜੀ ਕਹੀ ਜਾਓ। ਅੱਛਾ, ਗੁੱਡ ਈਵਨਿੰਗ, ਰਿਸਪੈਕਟਡ ਹੋਸਟ ਜਨਕਪੁਰੀ ਸਹਾਰਨਪੁਰ ਸੇ, ਜੋਨ ਡਿਕੈਸਟਰੋ, ਰੋਜ਼ੀ ਡਿਕੈਸਟਰੋ, ਪਰਲ ਡਿਕੈਸਟਰੋ, ਵਿਲਿਸ ਡਿਕੈਸਟਰੋ, ਅਤੇ ਸੌਂਗ ਹੈ ਪਲ ਭਰ ਕੇ ਲੀਏ ਕੋਈ ਹਮੇ ਪਿਆਰ ਕਰ ਲੇ, ਜੌਨੀ ਮੇਰਾ ਨਾਮ, ਸੌਂਗ ਕਿਸ਼ੋਰ ਕੁਮਾਰ, ਈਅਰ 1970। ਓ ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬੜੀ ਨੌਲੇਜ ਹੈ। ਜਾਂ ਆਪ ਹਮੇ ਕਿਸੇ ਵੀ ਗੀਤ ਮੇ ਸ਼ਾਮਿਲ ਕਰ ਲੇ। ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਮੈਸੇਜ ਕਰਨ ਵਾਸਤੇ। ਫਿਲਹਾਲ ਸੁਣਦੇ ਹਾਂ ਜੀ ਇੱਕ ਬਹੁਤ ਸੋਹਣਾ ਜਿਹਾ ਗਾਣਾ ਤੁਹਾਡੇ ਸਾਰਿਆਂ ਦੇ ਵਿੱਚੋਂ ਦੀ ਹੀ ਇੱਕ ਲਿਸਨਰ ਦੀ ਡਿਮਾਂਡ ਦੇ ਉੱਤੇ। ਇੰਜੋਏ ਕਰੋ, ਅਤੇ ਮੈਂ ਆ ਰਹੀ ਹਾਂ ਫਟਾਫਟ ਤੋਂ ਵਾਪਸ, ਅਤੇ ਸੁਣਾਂਗੇ ਹੋਰ ਬਹੁਤ ਸਾਰੇ ਗਾਣੇ ਤੁਹਾਡੀ ਡਿਮਾਂਡ 'ਤੇ। ਪਰ ਮੈਸੇਜ ਸਾਰਿਆਂ ਦੇ ਜ਼ਰੂਰ ਸ਼ਾਮਿਲ ਹੋਣਗੇ ਪ੍ਰੋਗਰਾਮ ਦੇ ਵਿੱਚ, ਇਹ ਮੇਰਾ ਵਾਅਦਾ ਹੈ ਜੀ ਤੁਹਾਡੇ ਨਾਲ।

ਦਿਲ ਨੂੰ ਮੁਸਕਰਾਉਣਾ ਸਿਖਾਉਂਦਾ ਹੈ। ਜਿੱਥੇ ਸ਼ਬਦ ਮੁੱਕ ਜਾਣ ਉੱਥੇ ਸੁਰ ਬੋਲ ਪੈਂਦੇ ਨੇ। ਬਹੁਤ ਬਹੁਤ ਸ਼ੁਕਰੀਆ ਰੇਡੀਓ ਦੇ ਸਾਥ ਨਾਲ ਹਰ ਦਿਨ ਸੋਹਣੇ ਲੱਗਦੇ ਨੇ। ਅਤੇ ਹੁਣ ਇਹ ਕਿਹਨੇ ਭੇਜਿਆ ਜੀ ਇੰਨਾ ਸੋਹਣਾ ਜਿਹਾ ਮੈਸੇਜ? ਸਾਡੇ ਰੂਹ ਦੀ ਖੁਰਾਕ ਆਕਾਸ਼ਵਾਣੀ ਜਲੰਧਰ FM ਰੇਨਬੋ ਨੇੜੇ ਬੱਸ ਅੱਡਾ ਪਿੰਡ ਬੁਰਜ ਹਨੂੰਮਾਨਗੜ੍ਹ ਜ਼ਿਲ੍ਹਾ ਫਾਜ਼ਿਲਕਾ। ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਸਮੂਹ ਵਰਮਾ ਪਰਿਵਾਰ, ਸਤਿਕਾਰਯੋਗ ਮੈਡਮ ਜੀ, ਆਪ ਜੀ ਨੂੰ ਪ੍ਰੋਗਰਾਮ, ਆਪ ਜੀ ਨੂੰ ਅਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਸਮੂਹ ਵਰਮਾ ਪਰਿਵਾਰ ਵੱਲੋਂ ਕਬੂਲ ਕਰੋ ਜੀ। ਕਬੂਲ ਹੈ, ਕਬੂਲ ਹੈ, ਕਬੂਲ ਹੈ, ਕਬੂਲ ਹੈ, ਕਬੂਲ ਹੈ। ਮੈਂ 3 ਵਾਰੀ ਤੋਂ ਜ਼ਿਆਦਾ ਬੋਲ ਦਿੱਤਾ ਅਤੇ ਮੈਨੂੰ ਲੱਗਦਾ ਕਿ ਸਾਰਿਆਂ ਵੱਲੋਂ ਕਬੂਲ ਕਰ ਦਿੱਤਾ ਮੈਂ। ਬਹੁਤ ਬਹੁਤ ਸ਼ੁਕਰੀਆ ਜੀ। ਗੋਬਿੰਦਪੁਰਾ ਸੀਕਰ ਰਾਜਸਥਾਨ ਸੇ, ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ, ਫਿਲਮ ਸਾਜਨ ਕਾ ਕੋਈ ਵੀ ਗੀਤ ਸੁਣਾ ਦੀਜੀਏ। ਵਾਹ ਜੀ ਵਾਹ, ਬਹੁਤ ਵਧੀਆ ਚੋਇਸ। ਬਿਲਕੁਲ ਜੀ, ਕੋਸ਼ਿਸ਼ ਰਹੇਗੀ ਕਿ ਆਪਕਾ ਇਹ ਜੋ ਫਰਮਾਇਸ਼ ਹੈ ਆਪਕੀ, ਇਹ ਜ਼ਰੂਰ ਪ੍ਰੋਗਰਾਮ ਮੈਂ ਸ਼ਾਮਿਲ ਕਰੇ, ਪਰ ਮੈਸੇਜ ਸ਼ਾਮਿਲ ਕਰ ਲਿਆ ਹੈ ਅਤੇ ਹੋ ਸਕਦਾ ਕਿ ਫਰਮਾਇਸ਼ ਵੀ ਸ਼ਾਮਿਲ ਹੋ ਜਾਏ। ਸਤਿ ਸ਼੍ਰੀ ਅਕਾਲ ਜੀ। ਸੁਲਤਾਨਪੁਰ ਉੱਤਰ ਪ੍ਰਦੇਸ਼ ਤੋਂ ਯਸ਼ਮੀਤ, ਯਸ਼ੂ, ਸੌਮਿਆ ਸਿੰਘ, ਅਵਿਰਲ ਸਿੰਘ, ਕੋਈ ਵੀ ਗੀਤ ਸੁਣਾ ਦਿਓ ਜੀ। ਧੰਨਵਾਦ ਹੈ, ਹਾਏ ਇੰਨੇ ਸੋਹਣੇ ਫੁੱਲਾਂ ਦੇ ਨਾਲ ਸਜਾ ਕੇ ਮੈਸੇਜ ਭੇਜਿਆ ਹੈ। ਇਹ ਤਾਂ ਜੀ ਬਹੁਤ ਹੀ ਸੋਹਣਾ ਜਿਹਾ ਮੈਸੇਜ ਹੈ। ਥੈਂਕ ਯੂ ਸੋ ਮੱਚ ਇੰਨਾ ਸੋਹਣਾ ਜਿਹਾ ਮੈਸੇਜ ਕਰਨ ਵਾਸਤੇ। ਅਤੇ ਨਾਲੇ ਅਗਲਾ ਮੈਸੇਜ ਕਿੱਥੋਂ ਆਇਆ? ਗਾਂਵ ਗਮੰਡੀਆ, ਸੂਰਤਗੜ੍ਹ, ਜਗਦੀਸ਼ ਢੁਕੀਆ, ਪ੍ਰਮਿਲਾ ਢੁਕੀਆ, ਜੋਤੀ ਸ਼ਿਵਮ ਢੁਕੀਆ, ਸਰਿਤਾ ਸਚਿਨ, ਅਮਨਾ ਤਮੰਨਾ, ਸਾਇਨਾ, ਵਿਸ਼ਨੂੰ ਢੁਕੀਆ, ਦੋਹਤੀ ਈਵਾ ਧਰਨੀਆ, ਫਿਲਮ ਨਯਾ ਦੌਰ, ਆਵਾਜ਼ ਮੁਹੰਮਦ ਰਫੀ ਔਰ ਆਸ਼ਾ ਭੋਂਸਲੇ ਕੀ, ਬੋਲ ਹੈ ਉੜੇ ਜਬ ਜਬ ਜ਼ੁਲਫੇ ਤੇਰੀ। ਵਾਹ ਜੀ ਵਾਹ, ਇੰਨੇ ਗੁਲਾਬ ਭੇਜਣੇ ਕਿ ਇੱਕ ਬੁਕੇ ਤਿਆਰ ਕਰ ਲਵਾਂ ਮੈਂ। ਬਹੁਤ ਸ਼ੁਕਰੀਆ ਜੀ। ਬਿਲਕੁਲ ਜੀ, ਮੈਂ ਪਲੇਅ ਕਰਾਂਗੀ, ਕੋਸ਼ਿਸ਼ ਕਰਾਂਗੀ ਕਿ ਮੈਂ ਗਾਣਾ ਜ਼ਰੂਰ ਪਲੇਅ ਕਰਾਂ। ਬਟ ਫਿਲਹਾਲ ਸੁਣਦੇ ਹਾਂ ਜੀ ਇੱਕ ਅਗਲਾ ਗੀਤ, ਤੁਹਾਡੀ ਹੀ ਸਾਰਿਆਂ ਦੀ ਫਰਮਾਇਸ਼, ਮਿਲੀ ਜੁਲੀ ਫਰਮਾਇਸ਼ ਦੇ ਉੱਤੇ। ਬਹੁਤ ਹੀ ਸੋਹਣਾ ਜਿਹਾ ਇਹ ਗੀਤ ਹੈ, ਇੰਜੋਏ ਕਰੋ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ।

ਪ੍ਰੋਗਰਾਮ ਦੇ ਵਿੱਚ ਇੰਜੋਏ ਕਰ ਰਹੇ ਹਾਂ ਅਸੀਂ ਖੂਬਸੂਰਤ ਜਿਹੇ ਟਰੈਕਸ ਤੇ ਤੁਸੀਂ ਬਣੇ ਹੋਏ ਹੋ ਆਪਣੀ ਦੋਸਤ ਵੰਦਨਾ ਦੇ ਨਾਲ ਤੇ ਉਮੀਦ ਹੈ ਮੈਨੂੰ ਕਿ ਤੁਸੀਂ ਸਾਰੇ ਜਣੇ ਜਿਹੜੇ ਖੁਸ਼ ਹੋ ਕਿਉਂਕਿ ਮੈਸੇਜ ਤਾਂ ਤੁਹਾਡੇ ਪੜੇ ਜਾ ਰਹੇ ਨੇ ਪਰ ਇੱਕ ਚੀਜ਼ ਦੇ ਵਿੱਚ ਮੈਂ ਜਿਹੜੀ ਬੜੀ ਜ਼ਿਆਦਾ ਸਪੈਸੀਫਿਕਲੀ ਕਹੀ ਸੀ ਕਿ 9 ਵਜੇ ਤੋਂ ਬਾਅਦ ਵਾਲੇ ਸਾਰੇ ਮੈਸੇਜ ਜਿਹੜੇ ਨੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਹੋਣੇ ਨੇ ਅਤੇ ਹੁਣ ਅਗਲਾ ਮੈਸੇਜ ਜਿਹੜਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂਗੀ ਉਹ ਹੈ ਦਿਲ ਚਾਹਤਾ ਹੈ ਗਾਂ ਫਰਾਂਸੀ ਜ਼ਿਲ੍ਹਾ ਹਿਸਾਰ ਸੇ ਰਾਜ ਕੁਮਾਰ ਡੁੱਡੀ ਪ੍ਰਮੋਦ ਕੁਮਾਰ ਡੁੱਡੀ ਪੁਸ਼ਪਿੰਦਰ ਕੁਮਾਰ ਡੁੱਡੀ ਕੋਈ ਵੀ ਗੀਤ ਸੁਣਾ ਦੀਜੀ ਆਏ ਹਾਏ ਖੁਸ਼ ਹੋ ਜਾਂਦਾ ਮਨ ਮੇਰਾ ਦੇਖ ਕੇ ਇਹ ਗੱਲ ਅਤੇ ਅਗਲਾ ਮੈਸੇਜ ਹੈ ਜੀ ਆਦਰਨੀਯ ਪ੍ਰਸਾਰਕ ਮਹੋਦੇ ਮਹੋਦਿਆ ਮਹੋਦਿਆ ਲਿਖਣਾ ਜੀ ਨਮਸਕਾਰ ਕਿਸੇ ਵੀ ਗੀਤ ਮੈਂ ਸ਼ਾਮਿਲ ਕਰ ਲੀਜੀਏ ਗਾਂ ਖੋਖਰਾਂ ਵਾਲੀ ਸ਼੍ਰੀ ਗੰਗਾਨਗਰ ਵਿਨੋਦ ਬਾਰਾਸਾ ਵਿਸ਼ਾਲ ਬਰਾਸਾ ਵਿਕਾਸ ਰੋਸ਼ਨੀ ਐਂਡ ਸ਼ਗੁਨ ਬਰਾਸਾ ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ ਔਰ ਹੁਣ ਮੈਂ ਤੁਹਾਨੂੰ ਹੋਮਵਰਕ ਦੇਣ ਲੱਗੀ ਹਾਂ ਜੀ ਕੱਲ੍ਹ ਤੋਂ ਜਿੰਨੇ ਫੋਨ ਇਨ ਪ੍ਰੋਗਰਾਮਸ ਨੇ ਤੁਸੀਂ ਕਾਲ ਕਰਨੀ ਹੈ ਸਾਡੇ ਨਾਲ ਗੱਲਬਾਤ ਵੀ ਕਰਨੀ ਹੈ ਸਿਰਫ ਮੈਸੇਜ ਥੋੜ੍ਹੀ ਨਾ ਭੇਜਣਾ ਚੋਰੀ ਚੋਰੀ ਦੇ ਨਾਲ ਮੈਸੇਜ ਨਹੀਂ ਖੇਲੀ ਜਾਣਾ ਇਕੱਲਾ ਅਸੀਂ ਗੱਲਬਾਤ ਵੀ ਕਰਨੀ ਹੈ ਇਸ ਕਰਕੇ ਕਾਲਸ ਜਿਹੜੀਆਂ ਨਾ ਕਰਿਆ ਕਰੋ ਅਸੀਂ ਵੇਟ ਕਰਦੇ ਹਾਂ ਤੁਹਾਡੀਆਂ ਕਾਲਸ ਦੀ ਵੀ ਅਗਲਾ ਮੈਸੇਜ ਹੈ ਜੀ ਨਮਸਕਾਰ ਜੀ ਕੋਈ ਵੀ ਗੀਤ ਸੁਣਾ ਦੇ ਧਨੌਰੀ ਤੀਲੀ ਵਾਲਾ ਸੇ ਨਿਸਾਰ ਸਲਮਾਨੀ ਨੌਸ਼ਾਦ ਸਲਮਾਨੀ ਬੇਬੀ ਆਲੀਆ ਆਯਾਨ ਬਾਬੂ ਹਾਰਦਿਕ ਧੰਨਵਾਦ ਜੀ ਆਪਕਾ ਬਹੁਤ ਬਹੁਤ ਧੰਨਵਾਦ ਆਪਕਾ ਵੀ ਮੈਸੇਜ ਕਰਨੇ ਕੇ ਲੀਏ ਔਰ ਅਗਲਾ ਮੈਸੇਜ ਹੈ ਜੀ ਫਿਲਮ ਪੁਨਰ ਮਿਲਨ ਬੋਲ ਇਨ ਪਿਆਰ ਕੀ ਰਾਹੋਂ ਮੇਂ ਤੇਰਾ ਹੀ ਸਹਾਰਾ ਹੈ ਉੱਤਮ ਨਗਰ ਦਿੱਲੀ ਸੇ ਬੋਧਰਾਜ ਖੋਰਵਾਲ ਕਮਲਾ ਰਾਣੀ ਗੀਤਿਕਾ ਖੋਰਵਾਲ ਭਾਨੂ ਪ੍ਰਕਾਸ਼ ਬਹੁਤ ਬਹੁਤ ਸ਼ੁਕਰੀਆ ਜੀ ਦੇਖਾ ਆਪਕੋ ਦੁਬਾਰਾ ਮੈਸੇਜ ਕਰਨਾ ਪੜਾ ਤਭੀ ਤੋ ਹਮਨੇ ਆਪਕਾ ਮੈਸੇਜ ਪੜ੍ਹਾ ਅਤੇ ਨੈਕਸਟ ਮੈਸੇਜ ਅਸੀਂ ਪੜ੍ਹਦੇ ਹਾਂ ਕਿਹਦਾ ਆਇਆ ਆਦਰਨੀਯ ਪ੍ਰਸਾਰਕ ਜੀ ਨਮਸਕਾਰ ਆਦਰਨੀਯ ਪ੍ਰਸਾਰਕ ਜੀ ਆਪ ਹਮਾਰੀ ਫਰਮਾਇਸ਼ ਕਿਸੇ ਵੀ ਗੀਤ ਕੇ ਸਾਥ ਸ਼ਾਮਿਲ ਕੀਜੀਏ ਆਪਕਾ ਤਹੇ ਦਿਲ ਸੇ ਸ਼ੁਕਰੀਆ ਤਾਜ ਮੁਹੰਮਦ ਅੰਸਾਰੀ ਗੁਲਾਬ ਸਾਬਿਰ ਰਾਹੀ ਮਹਿਰਾਜ ਜਹਾਂ ਆਜ਼ਾਦ ਨਗਰ ਲਕਸਰ ਹਰਿਦੁਆਰ ਸੇ ਬਹੁਤ ਹੀ ਅੱਛਾ ਬਹੁਤ ਹੀ ਪਿਆਰਾ ਸਾ ਮੀਠਾ ਸਾ ਮੈਸੇਜ ਆਪਣੇ ਭੇਜਾ ਹੈ ਬਹੁਤ ਬਹੁਤ ਸ਼ੁਕਰੀਆ ਔਰ ਆਪਕਾ ਮੈਸੇਜ ਪ੍ਰੋਗਰਾਮ ਮੇਂ ਸ਼ਾਮਿਲ ਹੋ ਗਿਆ ਹੈ ਅਗਲਾ ਮੈਸੇਜ ਹੈ ਜੀ ਆਵਾਜ਼ ਮੇਂ ਈਕੋ ਹੈ ਨਾ ਆਵਾਜ਼ ਮੇਂ ਈਕੋ ਹੈ ਹੈਂਜੀ ਆਵਾਜ਼ ਮੇਂ ਈਕੋ ਹੈ ਤਾਂ ਮੈਨੂੰ ਪਤਾ ਨਹੀਂ ਲੱਗਿਆ ਵੈਸੇ ਹਰੀਸ਼ ਜੀ ਨਮਸਕਾਰ ਜੀ ਇਹ ਕਦੋਂ ਦਾ ਮੈਸੇਜ ਹੈ ਜੀ ਤੁਹਾਡਾ ਇਹ ਤੁਸੀਂ ਕਦੋਂ ਦਾ ਮੈਸੇਜ ਭੇਜ ਰਹੇ ਹੋ ਮੈਨੂੰ ਲੱਗਦਾ ਕਿ ਤੁਸੀਂ ਉਹ ਪਹਿਲਾਂ ਵਾਲਾ ਮੈਸੇਜ ਜਿਹੜਾ ਉਹ ਦੁਬਾਰਾ ਕਦੀ ਕਾਪੀ ਕਰਕੇ ਭੇਜ ਦਿੱਤਾ ਖੈਰ ਫਿਲਹਾਲ ਕੋਈ ਗੱਲ ਨਹੀਂ ਕਦੀ ਕਦੀ ਗਲਤੀ ਹੋ ਜਾਂਦੀ ਹੈ ਅਗਲਾ ਮੈਸੇਜ ਪੜ੍ਹਦੇ ਹਾਂ ਅਸੀਂ ਕੋਈ ਗੱਲ ਨਹੀਂ ਮੈਸੇਜ ਬਹੁਤ ਨੇ ਸਾਡੇ ਕੋਲੋਂ ਪੜ੍ਹਨ ਵਾਸਤੇ ਨੇਮ ਹੈ ਜੀ ਸਨਮ ਸੌਂਗ ਤੇਰੇ ਨਾਮ ਹਮਨੇ ਕੀਆ ਜੀਵਨ ਆਪਣਾ ਸਾਰਾ ਸਨਮ ਮੂਵੀ ਤੇਰੇ ਨਾਮ ਅੱਛਾ ਤੇਰੇ ਨਾਮ ਹਮਨੇ ਕੀਆ ਹੈ ਜੀਵਨ ਆਪਣਾ ਸਾਰਾ ਸਨਮ ਕਿਆ ਬਾਤ ਹੈ ਜੀ ਸਿਟੀ ਹਾਜ਼ੀਪੁਰ ਤਹਿਸੀਲ ਮੁਕੇਰੀਆਂ ਡਿਸਟ੍ਰਿਕਟ ਹੁਸ਼ਿਆਰਪੁਰ ਅਤੇ ਸਟੇਟ ਪੰਜਾਬ ਪਲੇ ਦਿਸ ਸੌਂਗ ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਲਈ ਬਿਲਕੁਲ ਜੀ ਕੋਸ਼ਿਸ਼ ਕਰਾਂਗੀ ਮੈਂ ਸ਼ਾਮਿਲ ਕਰਨ ਦੀ ਪ੍ਰੋਗਰਾਮ ਦੇ ਵਿੱਚ ਇਸ ਗੀਤ ਨੂੰ ਫਿਲਹਾਲ ਸੁਣਦੇ ਹਾਂ ਜੀ ਅਗਲਾ ਇੱਕ ਗੀਤ ਤੁਹਾਡੀ ਸਾਰਿਆਂ ਦੀ ਫਰਮਾਇਸ਼ ਦੇ ਉੱਤੇ ਜਿੰਨੇ ਵੀ ਮੈਂ ਪਲੇ ਕਰ ਸਕਾਂ ਅਤੇ ਮੈਂ ਕੋਸ਼ਿਸ਼ ਜ਼ਰੂਰ ਕਰਾਂਗੀ ਕਿ ਮੈਂ ਪਲੇ ਕਰਾਂ ਅਤੇ ਫਟਾਫਟ ਟਾਈਮ ਵੀ ਬੀਤੀ ਜਾ ਰਿਹਾ ਪਰ ਫਿਰ ਵੀ ਲਓ ਜੀ ਇੰਜੋਏ ਕਰਦੇ ਹਾਂ ਅਗਲਾ ਗੀਤ ਬਹੁਤ ਸੋਹਣਾ ਜਿਹਾ ਆਸ਼ਾ ਜੀ ਅਤੇ ਰਫੀ ਜੀ ਦੀ ਆਵਾਜ਼ ਦੇ ਵਿੱਚ ਫਿਲਮ ਨਯਾ ਦੌਰ

ਹਾਂਜੀ, ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਜਿਸ ਦਾ ਨਾਮ ਹੈ ਦਿਲ ਚਾਹਤਾ ਹੈ। ਤੇ ਮੈਸੇਜ ਮੈਂ ਪੜ੍ਹ ਰਹੀ ਹਾਂ, ਅਗਲਾ ਮੈਸੇਜ ਹੈ ਜੀ ਕਰਨਵੀਰ ਹਾਊਸ ਭੁੱਚੋਂ ਕੈਂਚੀਆਂ ਬਠਿੰਡਾ ਪੰਜਾਬ ਸੇ। ਨਮਸਕਾਰ ਜੀ, ਪਰਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ ਤੇ ਦਪਿੰਦਰ ਵਰਿੰਦਰ, ਕੁਲਦੀਪ, ਸਿਮੂ, ਏਕਮ, ਦਵਨ, ਅਭਿਜੀਤ, ਕਿਸੇ ਵੀ ਗੀਤ ਮੇ ਸ਼ਾਮਿਲ ਕਰ ਲਿਆ ਜਾਏ। ਠੀਕ ਹੈ ਜੀ। ਮਨ ਚਾਹੇ ਗੀਤ, ਫਿਲਮ ਜੀਵਨ ਮ੍ਰਿਤਯੂ, ਝਿਲਮਿਲ ਸਿਤਾਰੋਂ ਕਾ ਆਂਗਨ ਹੋਗਾ, ਪਿਆਰ ਭਰਾ ਨਮਸਕਾਰ ਜੀ, ਹਨੂੰਮਾਨਗੜ੍ਹ ਟਾਊਨ, ਰਜ਼ਾਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ, ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਲਈ। ਸੁਪਰੀਮ ਨਮਸਕਾਰ, ਫਿਲਮ ਗੁਲਾਮ, ਆਂਖੋਂ ਸੇ ਤੂਨੇ ਯੇ ਕਿਆ ਕਹਿ ਦਿਆ, ਪਸੰਦ ਕਰਤਾ, ਦਤਰੇਂਗੀ, ਭਾਟਾ ਪਾਰਾ ਛੱਤੀਸਗੜ੍ਹ ਸੇ, ਹੀਰਾ ਮਣੀ ਵਰਮਾ, ਪਾਰਸ ਮਣੀ ਵਰਮਾ, ਪੁਸ਼ਪੇਂਦਰ ਮਣੀ ਵਰਮਾ ਔਰ ਨੋਖੇ ਲਾਲ ਵਰਮਾ, ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਲਈ। ਅਗਲਾ ਮੈਸੇਜ ਹੈ ਜੀ ਸਵਰਨ ਸਿੰਘ, ਪਿੰਡ ਦੌਲੋਵਾਲ, ਜ਼ਿਲ੍ਹਾ ਮੋਗਾ ਤੋਂ, ਗੀਤ ਸਾਥੀਆ ਬਿਨ ਤੇਰੇ, ਆਏ ਹਾਏ, ਫਿਲਮ ਹਿੰਮਤ ਬਹੁਤ ਹੀ ਵਧੀਆ ਗੀਤ, ਬਹੁਤ ਹੀ ਵਧੀਆ ਫਰਮਾਇਸ਼, ਮੈਂ ਜ਼ਰੂਰ ਕੋਸ਼ਿਸ਼ ਕਰਾਂਗੀ ਕਿ ਮੈਂ ਪਲੇਅ ਕਰ ਪਾਵਾਂ। ਫਿਲਹਾਲ ਚੱਲਦੇ ਹਾਂ ਜੀ ਅੱਗੇ, ਦੇਖਦੇ ਹਾਂ ਕਿ ਅਗਲਾ ਮੈਸੇਜ ਕਿਹਦਾ ਆਇਆ ਹੈ। ਅਗਲਾ ਮੈਸੇਜ ਹੈ ਜੀ, ਅਗਲਾ ਮੈਸੇਜ ਕੁਛ ਆਇਆ ਹੈ, ਬੜਾ ਲੰਬਾ ਚੌੜਾ ਜਿਹਾ ਹੈ ਮੈਨੂੰ ਲੱਗਦਾ ਪਿਆ ਜੀ। ਇਹ ਕੀ ਕਹਿ ਰਹੇ ਨੇ, ਇਹ ਤਾਂ ਜੀ ਸ਼ੇਰੋ ਸ਼ਾਇਰੀ ਭੇਜ ਰਹੇ ਨੇ ਮੈਨੂੰ ਲੱਗਦਾ ਹੈ ਕਿ ਗੁਰੂ ਨਾਨਕਪੁਰਾ ਬਠਿੰਡਾ ਤੋਂ ਕਿਸ਼ੋਰ ਸਬਲਾਨੀਆ, ਸਵਿਤਰੀ ਸਬਲਾਨੀਆ, ਸੁਮਨ ਸਬਲਾਨੀਆ, ਬੇਟੀ ਅੰਸ਼ੂ, ਨਮਸਕਾਰ ਜੀ, ਪ੍ਰੋਗਰਾਮ ਬਹੁਤ ਹੀ ਅੱਛਾ ਚੱਲ ਰਿਹਾ ਹੈ, ਪ੍ਰੋਗਰਾਮ ਸੁਣਕਰ ਹਮਨੇ ਵੀ ਮੈਸੇਜ ਕਰ ਦਿਆ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰ ਦਿਆ ਆਪਣੇ, ਆਪ ਇਸੀ ਤਰ੍ਹਾਂ ਸੇ ਕਭੀ ਕਭੀ ਕਾਲ ਵੀ ਕਰ ਦੀਜੀਏ, ਹਮ ਲੋਕ ਬਾਤ ਵੀ ਕਰੇਂਗੇ ਕਾਲ ਪੇ, ਅਤੇ ਇਸੇ ਤਰੀਕੇ ਦੇ ਨਾਲ ਫਿਰ ਅਸੀਂ ਜਿਹੜਾ ਹੈ ਗੱਲਬਾਤ ਕਰਦਿਆਂ ਕਰਦਿਆਂ ਇਸ ਸਫ਼ਰ ਨੂੰ ਅੱਗੇ ਤੱਕ ਤਾਂ ਲੰਬਾ ਲੈ ਕੇ ਜਾਣਾ ਨਾ ਇਸ ਕਰਕੇ। ਅਗਲਾ ਮੈਸੇਜ ਕਿਹੜਾ ਹੈ ਜੀ, ਇੱਕ ਤਾਂ ਮੈਂ ਇੱਕ ਚੀਜ਼ ਜ਼ਰੂਰ ਕਹਾਂਗੀ ਕਿ ਤੁਸੀਂ ਨਾ ਇੱਕ ਤੋਂ ਜ਼ਿਆਦਾ ਮੈਸੇਜ ਨਹੀਂ ਭੇਜਣੇ, ਕਿਉਂਕਿ ਫਿਰ ਮੈਂ ਪੜ੍ਹ ਨਹੀਂ ਪਾਵਾਂਗੀ ਇੱਕ ਤੋਂ ਜ਼ਿਆਦਾ ਮੈਸੇਜ ਆਉਣਗੇ ਤਾਂ, ਇਸ ਕਰਕੇ ਫਿਲਹਾਲ ਸੁਣਦੇ ਹਾਂ ਜੀ ਅਗਲਾ ਮੈਸੇਜ, ਤੁਸੀਂ ਸੁਣਨਾ ਅਤੇ ਪੜ੍ਹਨਾ ਮੈਂ ਹੈ ਵੈਸੇ। ਪ੍ਰੇਮ ਪੂਰਵਕ ਨਮਸਕਾਰ, ਗ੍ਰਾਮ ਪੰਚਾਇਤ ਕਾਲੇ ਗਾਂਵ ਜ਼ਾਫਰਾਬਾਦ ਸੇ, ਸ਼੍ਰੀ ਸੁਧਾਕਰ ਰਾਜੇ, ਡਾਕਟਰ ਪ੍ਰਸ਼ਾਂਤ ਰਾਜੇ, ਕੁਮਾਰ ਸੰਚਿਤ ਵਾਇਲ, ਕੁਮਾਰ ਪ੍ਰਥਮੇਸ਼ ਦੇਸ਼ਮੁਖ, ਕੁਮਾਰੀ ਪ੍ਰਣਾਲੀ ਦੇਸ਼ਮੁਖ, ਕੁਮਾਰੀ ਸਰਵਦ ਦੇਸ਼ਮੁਖ, ਸਾਨਵੀ ਕਲਪਨਾ ਔਰ ਸਮਸ ਰਾਜੇ ਜਾਧਵ ਦੇਸ਼ਮੁਖ ਐਂਡ ਵਾਇਲ ਪਰਿਵਾਰ। ਫਿਲਮ ਨਾਚੇ ਮਯੂਰੀ, ਲਤਾ ਮੰਗੇਸ਼ਕਰ ਬੋਲ, ਸਾਧਨਾ ਅਰਾਧਨਾ, ਮੇਰੀ ਰਹਿ ਗਈ ਅਧੂਰੀ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਜੀ ਮੈਸੇਜ ਮੈਂ ਪਹਿਲਾਂ ਹੀ ਕਹਿ ਦਿੰਦੀ ਹਾਂ, ਇੱਕ ਵਾਰੀ 'ਚ ਇੱਕ ਮੈਸੇਜ ਆਉਣਾ ਹੈ ਅਤੇ ਮੈਂ ਮੈਸੇਜ ਪੜ੍ਹਨਾ, ਮੈਂ ਬੜੀ ਸਟ੍ਰਿਕਟ ਹਾਂ ਇਸ ਮਾਮਲੇ ਦੇ ਵਿੱਚ, ਤੁਹਾਨੂੰ ਪਤਾ ਨਹੀਂ ਹੈਗਾ ਮੈਂ ਕਿੰਨੀ ਸਖਤ ਹੈਗੀ ਹਾਂ। ਆਪਕੋ ਪ੍ਰੇਮ ਪੂਰਵਕ ਅਦਾਬ, ਅਦਾਬ ਜੀ ਅਦਾਬ। ਕੁਮਾਰ ਕੁਮਹਾਰ ਹੇੜਾ ਸਹਾਰਨਪੁਰ ਸੇ, ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸੱਦਾਮ, ਅਦੀਬ ਪਰਿਵਾਰ ਵਾਲੇ, ਕਿਸੇ ਵੀ ਗੀਤ ਮੇਂ ਸ਼ਾਮਿਲ ਕਰ ਲਏ, ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਵਾਸਤੇ।

ਨਾਲੇ ਮੈਂ ਟਾਈਮ ਵੀ ਦੇਖ ਲਵਾਂ ਕਿਤੇ ਮੈਸੇਜ ਇਹਨਾਂ ਪੜ੍ਹਦੀ ਰਹਿ ਜਾਵਾਂ 11 ਵਜੇ ਤੱਕ। ਬਹੁਤ ਸਾਰੇ ਮੈਸੇਜ ਆ ਰਹੇ ਨੇ, ਬੜਾ ਵਧੀਆ ਲੱਗ ਰਿਹਾ ਮੈਸੇਜ ਪੜ੍ਹ ਪੜ੍ਹ ਕੇ। ਅਤੇ ਅਗਲਾ ਮੈਸੇਜ, ਐਨੀ ਸੌਂਗ ਪਹਾੜਗੰਜ ਮੁਲਤਾਨੀ ਡਾਂਡਾ ਸੇ ਅਨਿਲ ਮੋਹਨ ਊਸ਼ਾ ਮੋਹਨ ਟਿੱਲੂ ਨਾਇਕ ਮਧੂ ਨਾਇਕ ਧੰਨਵਾਦ। ਪਹਾੜਗੰਜ ਮੁਲਤਾਨੀ ਡਾਂਡਾ ਇਹ ਕਿਹੜੇ ਏਰੀਏ ਦੇ ਵਿੱਚ ਪੈਂਦਾ? ਕਿਤੇ ਪਹਾੜਗੰਜ ਦੇ ਭਟੂਰੇ ਪੱਕਾ ਮਿਲਦੇ ਹੋਣੇ ਨੇ। ਉੱਧਰ ਕੱਲ੍ਹ ਐਤਵਾਰ ਹੈ ਅਤੇ ਮੈਂ ਆ ਜਾਣਾ ਸੀਗਾ ਜੇ ਕਿਤੇ ਨੇੜੇ ਤੇੜੇ ਹੁੰਦੀ ਤਾਂ। ਫਿਲਮ ਅੰਜਾਨਾ ਸੌਂਗ ਰਿਮਝਿਮ ਕੇ ਗੀਤ ਸਾਵਨ ਗਾਏ ਸੰਦੀਪ ਮੱਕੜ, ਜੋਤੀ ਮੰਨਤ, ਭਰਤ ਮੱਕੜ, ਕਮਲ ਸਾਹਨੀ, ਪੀਂਗਾ ਵਾਲਾ ਚੌਂਕ, ਗੁਰਾਇਆ ਜਲੰਧਰ। ਪੀਂਗਾ ਪੈਂਦੀਆਂ ਨੇ ਉੱਥੇ ਅਤੇ ਫਿਰ

ਮੈਨੂੰ ਇਹ ਪਹਿਲਾਂ ਵੀ ਮੈਸੇਜ ਕੀਤਾ ਹੈ ਤੇ ਮੈਂ ਕੋਸ਼ਿਸ਼ ਜ਼ਰੂਰ ਕਰਾਂਗੀ, ਬਟ ਕੋਈ ਗੱਲ ਨਹੀਂ। ਜਲਾਲਾਬਾਦ ਵੈਸਟ ਸੇ ਸੁਰੇਸ਼ ਗਗਨੇਚਾ, ਪੂਨਮ ਜੀ, ਵਿਸ਼ਾਲ ਪ੍ਰਿਆ, ਦਿਸ਼ਾਨੀ, ਨਿਮਿਤ ਅਹੂਜਾ, ਸ਼ਾਇਦ ਮੈਂ ਮੈਸੇਜ ਨਹੀਂ ਪੜ੍ਹ ਪਾਈ ਹੋਵਾਂਗੀ, ਬਟ ਫਿਰ ਵੀ ਬਹੁਤ ਸ਼ੁਕਰੀਆ ਮੈਸੇਜ ਕਰਨ ਲਈ। ਕੋਸ਼ਿਸ਼ ਜ਼ਰੂਰ ਰਹੇਗੀ ਕਿ ਪ੍ਰੋਗਰਾਮ ਦੇ ਵਿੱਚ ਮੈਂ ਸ਼ਾਮਿਲ ਕਰਾਂ ਇਸ ਗੀਤ ਨੂੰ ਵੀ। ਪਰ ਮੈਸੇਜ ਇੱਕ ਵਾਰੀ ਭੇਜੋ, ਕਿਉਂਕਿ ਬਹੁਤ ਸਾਰੇ ਮੈਸੇਜਿਸ ਨੇ ਅਤੇ ਪੜ੍ਹਨੇ ਜ਼ਿਆਦਾ ਜ਼ਰੂਰੀ ਨੇ। ਮੈਨੂੰ ਲੱਗਦਾ ਕਿ ਮੈਸੇਜ ਤੁਹਾਡੇ ਸਾਰਿਆਂ ਦੇ ਮੈਸੇਜ ਪ੍ਰੋਗਰਾਮ 'ਚ ਸ਼ਾਮਿਲ ਹੋਣੇ ਚਾਹੀਦੇ ਨੇ। ਕਨੇਰਾ ਮੁਹੱਲਾ ਪਟਿਆਲਾ ਸੇ ਬੱਤਾ ਪਰਿਵਾਰ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਐਂਡ ਵੰਸ਼ ਬੱਤਾ, ਫਿਲਮ ਲੱਕੀ, ਗੀਤ ਸੁਣ ਜ਼ਰਾ ਸੋਹਣੀਏ ਸੁਣ ਜ਼ਰਾ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਵਾਸਤੇ। ਅਗਲਾ ਮੈਸੇਜ ਹੈ ਜੀ, ਅਗਲਾ ਮੈਸੇਜ ਕਿੱਥੋਂ ਆਇਆ, ਗਾਂਵ ਲੋਹਗੜ ਠਾਕੁਰਾਂ ਵਾਲਾ ਸੀ। ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਨੂਰ ਸਿੰਘ, ਗੁਰਲਾਲ ਸਿੰਘ, ਅਵਿਰਾਜ ਸਿੰਘ, ਕੋਈ ਵੀ ਗੀਤ ਸੁਣਾ ਦਿਓ, ਹਮਾਰਾ ਨਾਮ ਜ਼ਰੂਰ ਸ਼ਾਮਿਲ ਕਰੋ ਜੀ। ਬਹੁਤ ਬਹੁਤ ਧੰਨਵਾਦ, ਮੈਸੇਜ ਕਰਨ ਲਈ ਵੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅਤੇ ਅਗਲਾ ਮੈਸੇਜ ਹੈ ਜੀ, ਪਿੰਡ ਅਤੇ ਡਾਕਖਾਨਾ ਨਿਮਾਨਾਬਾਦ ਨੇੜੇ ਸਫੀਦੋਂ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ, ਪ੍ਰੋਗਰਾਮ ਦਿਲ ਚਾਹਤਾ ਹੈ ਪੇਸ਼ ਕਰਨ ਵਾਲੇ ਆਰਜੇ ਨੂੰ ਪਿਆਰ ਭਰਾ ਸਤਿਕਾਰ ਦੇ ਨਾਲ ਨਮਸਕਾਰ ਅਤੇ ਸਤਿ ਸ਼੍ਰੀ ਅਕਾਲ ਉਹਨਾਂ ਨੇ ਕਿਹਾ ਹੈ ਜੀ। ਕਿਸੇ ਵੀ ਗੀਤ ਦੇ ਵਿੱਚ ਸ਼ਾਮਿਲ ਕਰ ਲਿਓ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੈਸੇਜ ਕਰਨ ਵਾਸਤੇ। ਬਿਲਕੁਲ ਜੀ, ਤੁਹਾਨੂੰ ਗੀਤ ਦੇ ਵਿੱਚ ਮਤਲਬ ਤੁਹਾਡਾ ਗੀਤ ਜੇ ਨਾ ਵੀ ਪਲੇ ਹੋ ਪਾਏ, ਜੋ ਵੀ ਤੁਹਾਡੀ ਫਰਮਾਇਸ਼ ਹੈ, ਬਟ ਫਿਲਹਾਲ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜ਼ਰੂਰ ਸ਼ਾਮਿਲ ਕਰ ਲਿਆ ਮੈਂ। ਅਤੇ ਚੱਲਦੇ ਹਾਂ ਜੀ ਅੱਗੇ, ਅੱਗੇ ਕਿਹੜੀ ਫਰਮਾਇਸ਼ ਹੈ ਉਹ ਦੇਖਦੇ ਹਾਂ, ਕਿਉਂਕਿ ਜੀ ਗਾਣੇ ਤਾਂ ਚੱਲਦੇ ਰਹਿਣੇ ਨਾਲ ਨਾਲ, ਬਟ ਫਿਲਹਾਲ ਅਗਲਾ ਮੈਸੇਜ ਵੀ ਪੜ੍ਹਨਾ ਬਹੁਤ ਜ਼ਰੂਰੀ ਹੈ। ਮੈਸੇਜ ਹੈ ਜੀ, ਦਿਲ ਚਾਹਤਾ ਹੈ ਪਿੰਡ ਮੂਲੀਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ, ਵਿਨੋਦ, ਪ੍ਰਵੀਨ, ਹਨੀ, ਦੀਕਸ਼ਾ, ਜੰਨਤ ਕਾਠਪਾਲ, ਫਿਲਮ ਕੁਲੀ ਦਾ ਕੋਈ ਵੀ ਹਿੰਦੀ ਗੀਤ ਸੁਣਾ ਦਿਓ ਜੀ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਲਈ। ਹੋਸਟ ਮੈਡਮ ਵੰਦਨਾ ਮੈਡਮ ਜੀ, ਖੂਬਸੂਰਤ ਪੇਸ਼ਕਸ਼ ਜੀ, ਹਮਾਰਾ ਮੈਸੇਜ ਵੀ ਸ਼ਾਮਿਲ ਕਰੇ, ਨਜ਼ਰਅੰਦਾਜ਼ ਨਾ ਕਰਨਾ ਜੀ। ਸੁਨੀਲ ਪਾਠਕ, ਅਨਾਰਕਲੀ ਬਾਜ਼ਾਰ, ਜਗਰਾਓਂ, ਪੰਜਾਬ ਸੇ। ਅਨਾਰਕਲੀ ਬਾਜ਼ਾਰ ਤੋਂ ਜੇ ਤੁਸੀਂ ਅਨਾਰਕਲੀ ਸੂਟ ਸਾਡੇ ਵਾਸਤੇ ਅਰੇਂਜ ਕਰਾ ਪਾਓ ਤਾਂ ਮੈਂ ਜ਼ਰੂਰ ਇਸ ਮੈਸੇਜ ਦੇ ਨਾਲ ਨਾਲ ਗੀਤ ਵੀ ਸ਼ਾਮਿਲ ਕਰਾਂਗੀ। ਤੁਸੀਂ ਮੈਨੂੰ 5-7 ਗੀਤ ਭੇਜੋ ਅਤੇ ਨਾਲ ਨਾਲ ਭੇਜੋ 7-8 ਅਨਾਰਕਲੀ ਸਾਰਿਆਂ ਵਾਸਤੇ, ਅਤੇ ਫਿਰ ਤਾਂ ਜੀ ਬੱਲੇ ਬੱਲੇ ਹੋ ਜਾਣੀ ਹੈ। ਖੈਰ, ਫਿਲਹਾਲ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਮੈਸੇਜ ਜਿਹੜਾ ਉਹ ਸ਼ਾਮਿਲ ਕਰ ਲਿਆ ਹੈ। ਅਤੇ ਇਹਦੇ ਨਾਲ ਨਾਲ ਅੱਗੇ ਸਤਿ ਸ਼੍ਰੀ ਅਕਾਲ ਜੀ, ਦਿਲ ਚਾਹਤਾ ਹੈ ਵਿੱਚ ਵੰਦਨਾ ਮੈਡਮ ਜੀ, ਬਲਵਿੰਦਰ ਸਰਾਂ, ਗੁਮਤਾਸ, ਰਮਨਦੀਪ, ਮਨਿੰਦਰ ਸਰਾਂ, ਪਿੰਡ ਮੋਰਜਨ ਸਿੱਖਾਂ, ਹਨੂਮਾਨਗੜ੍ਹ ਤੋਂ, ਅਤੇ ਨਾਲ ਨਾਲ ਫਿਲਮ ਨਜਾਇਜ਼ ਗੀਤ ਦੇ ਬੋਲ, ਤੁਝੇ ਪਿਆਰ ਕਰਤੇ ਕਰਤੇ ਤੇਰੀ ਨੀਂਦ ਤੱਕ ਉਡਾ ਦੂੰ। ਵੰਦਨਾ ਜੀ, ਫੋਨ ਇਨ 'ਤੇ ਬਹੁਤ ਕੋਸ਼ਿਸ਼ ਕਰਦੇ ਹਾਂ ਪਰ ਫੋਨ ਮਿਲਦਾ ਨਹੀਂ ਹੈ। ਫਰੋਮ ਪਿੰਡ ਮੋਰਜਨ ਸਿੰਘਾਂ, ਬਲਵਿੰਦਰ ਸਰਾਂ। ਇੱਦਾਂ ਤਾਂ ਵੈਸੇ ਦੇਖੋ ਜੀ, ਪਤਾ ਕੀ ਹੁੰਦਾ, ਜਦੋਂ ਵੀ ਕਾਲਸ ਫੋਨ ਇਨ ਪ੍ਰੋਗਰਾਮਸ ਦੇ ਵਿੱਚ ਤੁਸੀਂ ਕੰਟੀਨਿਊ ਫੋਨ ਮਿਲਾਉਂਦੇ ਹੋ ਤਾਂ ਹੀ ਜਾ ਕੇ ਤੁਹਾਡਾ ਫੋਨ ਮਿਲਦਾ ਹੈ। ਇਸ ਕਰਕੇ ਕੋਸ਼ਿਸ਼ ਕਰਦੇ ਰਹਿਣਾ ਹੈ, ਤੁਸੀਂ ਹਰ ਵਾਰੀ ਕੋਸ਼ਿਸ਼ ਕਰੋ ਅਤੇ ਕੋਸ਼ਿਸ਼ ਕਰਨੇ ਵਾਲੋਂ ਕਿ ਕਭੀ ਹਾਰ ਨਹੀਂ ਹੋਤੀ। ਅਤੇ ਨਾਲ ਹੀ ਅਗਲੇ ਗਾਣੇ ਦਾ ਵੀ ਵੇਲਾ ਹੋ ਗਿਆ ਹੈ। ਗਾਣਾ ਸੁਣਦੇ ਹਾਂ ਅਗਲਾ, ਅਤੇ ਫਿਰ ਆਉਂਦੀ ਹਾਂ ਮੈਂ ਵਾਪਸ ਅਤੇ ਪੜ੍ਹਦੇ ਹਾਂ ਜੀ ਅਗਲੇ ਮੈਸੇਜ ਜਿਹੜੇ ਆਏ ਨੇ। ਮੈਸੇਜ ਬਹੁਤ ਸਾਰੇ ਨੇ, ਬਹੁਤ ਲੋਕ ਮੈਸੇਜ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਇੰਨੇ ਸਾਰੇ ਮੈਸੇਜ ਪੜ੍ਹ ਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ। ਪਰ ਮੈਂ ਉਡੀਕ ਕਰਨੀ ਹੈ ਜੀ ਕਾਲਾਂ ਦੀ ਵੀ, ਜੇ ਨਾ ਕਾਲ ਆਈ ਤਾਂ ਦੇਖ ਲਿਓ ਫਿਰ ਤੁਹਾਡੇ ਮੈਸੇਜ ਨਹੀਂ ਪੜ੍ਹਨੇ ਮੈਂ। ਇਸ ਕਰਕੇ ਜ਼ਰੂਰੀ ਹੈ ਮੈਸੇਜ ਦੇ ਨਾਲ ਨਾਲ ਕਾਲਾਂ ਵੀ ਕਰਨੀਆਂ ਨੇ, ਟਰਾਈ ਕਰਨਾ ਹੈ। ਮਿਲ ਜਾਏਗੀ, ਮਿਲ ਜਾਏਗੀ, ਨਹੀਂ ਮਿਲ ਜਾਏਗੀ ਤਾਂ ਫਿਰ ਕੋਈ ਗੱਲ ਨਹੀਂ, ਮੈਸੇਜ ਤਾਂ ਹੈ ਹੀ ਨਹੀਂ ਆਪਣੇ ਕੋਲੋਂ। ਖੈਰ, ਫਿਲਹਾਲ ਸੁਣਦੇ ਹਾਂ ਜੀ ਇਸ ਗੀਤ ਨੂੰ ਅਤੇ ਆ ਰਹੀ ਹਾਂ ਮੈਂ ਇਸ ਗੀਤ ਦੇ ਉਸ ਪਾਰ ਫਟਾਫਟ ਤੋਂ ਵਾਪਸ ਪੜ੍ਹਨ ਲਈ ਤੁਹਾਡੇ ਕੁਝ ਹੋਰ ਮੈਸੇਜ।

ਦੇਖ ਲਵਾਂ ਜੀ ਮੈਸੇਜ ਤੁਹਾਡਾ ਕਦ ਹੈ, ਮੈਂ ਨਾਲ ਨਾਲ ਬਹੁਤ ਚੈੱਕ ਕਰਦੀ, ਮੈਂ ਚਲਾਕ ਬਹੁਤ ਹਾਂ ਤੁਹਾਨੂੰ ਪਤਾ ਨਹੀਂ ਹੈ। ਪ੍ਰੇਮ ਗ੍ਰੰਥ 1996, ਸਵਰ ਹੈ ਵਿਨੋਦ ਰਾਠੌੜ, ਅਲਕਾ ਯਾਗਨਿਕ, ਗੀਤਾ ਯਾਦ ਆਈ ਜਾਂਦੀ ਮੈਨੂੰ। ਗੀਤ ਹੈ ਜੀ ਦਿਲ ਦੇਣੇ ਕੀ ਰੁੱਤ ਆਈ, ਸ਼ਾਹਜੀ ਨਗਰ ਦੇਗਲੂਰ ਜ਼ਿਲ੍ਹਾ ਨਾਂਦੇੜ ਮਹਾਰਾਸ਼ਟਰ ਸੇ ਸੰਤੋਸ਼ ਭਾਕਰੇ, ਸੁਨੈਨਾ ਸੁਕੰਨਿਆ ਔਰ ਸਵਿਤਾ ਭਾਕਰੇ। ਵਾਹ ਜੀ ਵਾਹ, ਬਹੁਤ ਵਧੀਆ, ਬਹੁਤ ਵਧੀਆ ਫਰਮਾਇਸ਼ ਵੀ। ਤੇ ਹੁਣ ਅਗਲਾ ਮੈਸੇਜ ਆਇਆ ਜੀ, ਇਹ ਫਿਰ ਆ ਗਿਆ ਜੀ ਮੈਸੇਜ, ਤੁਸੀਂ ਕਿੰਨੀ ਵਾਰੀ ਮੈਸੇਜ ਭੇਜਣਾ ਮੈਡਮ ਜੀ, ਪੜ੍ਹ ਚੁੱਕੇ ਹਾਂ ਅਸੀਂ ਮੈਸੇਜ ਤੁਹਾਡਾ, ਮੈਸੇਜ ਮੈਡਮ ਨੇ ਭੇਜਿਆ ਜਾਂ ਸਰ ਨੇ ਭੇਜਿਆ, ਇਹ ਮੈਸੇਜ ਸ਼ਾਮਿਲ ਹੋ ਚੁੱਕਿਆ। ਇੱਕ ਤੋਂ ਜ਼ਿਆਦਾ ਵਾਰੀ ਮੈਸੇਜ ਭੇਜਣ ਦੀ ਜ਼ਰੂਰਤ ਨਹੀਂ ਹੈ। ਵੈਸੇ ਚੌਟਾਲਾ ਹਰਿਆਣਾ ਸੇ ਦਾਰਾ ਪੰਡਿਤ ਸੰਜੇ ਸ਼ਰਮਾ ਔਰ ਪ੍ਰਿਯੰਕਾ ਸ਼ਰਮਾ, ਗਾਣੇ ਕੇ ਬੋਲ, ਕਸਮੇ ਵਾਦੇ ਪਿਆਰ ਵਫਾ, ਸਭ ਬਾਤੇ ਹੈ ਬਾਤੋਂ ਕਾ ਕਿਆ, ਫਿਲਮ ਉਪਕਾਰ, ਐਵਰਗ੍ਰੀਨ ਹਿੱਟ ਫਿਲਮ। ਅਗਲਾ ਮੈਸੇਜ ਹੈ ਜੀ, ਸੁਪਰੀਮ ਨਮਸਕਾਰ, ਦਾਦਾ ਬਾਬੂ ਰੋਡ ਗਿਰਡੀ ਝਾਰਖੰਡ ਸੇ ਮੁਹੰਮਦ ਯਾਸੀਨ ਅਨਜਾਨ, ਸਾਇਮਾ ਨਵਾਜ਼, ਹਸਨ ਨਵਾਜ਼, ਬਾਬੂ ਅਹਦ, ਹਮੇ ਕਿਸੀ ਵੀ ਸਦਾ ਬਹਾਰ ਗੀਤ ਮੇ ਸ਼ਾਮਿਲ ਕਰੀਏ। ਬਿਲਕੁਲ ਜੀ, ਆਪਕੋ ਗੀਤ ਮੇ ਸ਼ਾਮਿਲ ਕਰ ਲਿਆ ਹੈ। ਔਰ ਸਾਡੇ ਇੱਕ ਲਿਸਨਰ ਨੇ ਕਿਹਾ ਸੀ ਵਿਚਾਰੇ ਨੇ ਕਿ ਹੋ ਨਹੀਂ ਸਕਦਾ ਮੈਡਮ, ਹੋ ਗਿਆ ਜੀ, ਹੋ ਗਿਆ, ਗਾਣਾ ਲੱਭ ਗਿਆ ਮੈਨੂੰ, ਤੁਹਾਡੀ ਜਿਹੜੀ ਹੈ ਫਰਮਾਇਸ਼ ਹੁਣ ਮੈਂ ਪਲੇ ਕਰਨ ਜਾ ਰਹੀ ਹਾਂ, ਅਤੇ ਹੋ ਗਿਆ ਹੈ ਮੂਵੀ ਦਿਲ ਜਲੇ ਦੇ ਗਾਣੇ ਦੇ ਉੱਤੇ ਕਰਨ ਜਾ ਰਹੇ ਹਾਂ ਅਸੀਂ ਇਹਨੂੰ ਪਲੇ, ਅਤੇ ਇੰਜੋਏ ਕਰਾਂਗੇ ਇਸ ਗਾਣੇ ਨੂੰ। ਫਿਲਹਾਲ ਤੁਸੀਂ ਬਣੇ ਰਹੋ ਮੇਰੇ ਨਾਲ, ਆ ਰਹੀ ਹਾਂ ਮੈਂ ਕੁਝ ਹੋਰ ਮੈਸੇਜ ਵੀ ਪੜ੍ਹਨ, ਇੰਜੋਏ ਕਰਦੇ ਹਾਂ ਇਸ ਗਾਣੇ।

ਨਾਲੇ ਉਹਨਾਂ ਨੇ ਇੱਕ ਚੀਜ਼ ਮੈਨੂੰ ਦੱਸੀ ਹੈ ਕਿ ਨਿਊਜ਼ ਔਨ ਏਅਰ ਤੇ ਆਵਾਜ਼ ਜਿਹੜੀ ਹੈ ਈਕੋ ਹੋ ਰਹੀ ਹੈ ਤੇ ਮੈਂ ਉਹ ਜ਼ਰੂਰ ਚੈੱਕ ਕਰਵਾ ਦਿੰਦੀ ਹਾਂ ਜੀ ਕੀ ਪ੍ਰੋਬਲਮ ਆ ਰਹੀ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਲਈ ਅਮਨ ਜੀ, ਪਰ ਇਹ ਪ੍ਰੋਗਰਾਮ ਵਿੱਚ ਤੁਸੀਂ ਹਿੰਦੀ ਗੀਤ ਜਿਹੜੇ ਨੇ ਉਹ ਸ਼ਾਮਿਲ ਕਰਾ ਸਕਦੇ ਹੋ। ਖੈਰ ਫਿਲਹਾਲ ਸੁਣਦੇ ਹਾਂ ਜੀ, ਸੁਣਦੇ ਨਹੀਂ ਹਾਂ, ਅਗਲਾ ਮੈਸੇਜ ਪੜ੍ਹਦੇ ਹਾਂ ਪਹਿਲਾਂ। ਅਤੇ ਇਹ ਜੀ ਮੈਸੇਜ ਹੈ, ਆਈ ਮਿਲਨ ਕੀ ਬੇਲਾ ਸਵਰ ਲਤਾ ਮੰਗੇਸ਼ਕਰ, ਗੀਤ ਤੁਮੇ ਔਰ ਕਿਆ ਦੂੰ ਮੈਂ ਦਿਲ ਕੇ ਸਿਵਾ, ਕਿ ਤੁਮਕੋ ਹਮਾਰੀ ਨਜ਼ਰ ਲੱਗ ਜਾਏ। ਅੱਛਾ ਜੀ, ਇਹ ਹੈ ਜੀ MLB ਰੋਡ ਗਵਾਲੀਅਰ, ਸੁਰੇਸ਼ ਖੁਰਾਨਾ, ਪੱਪੀ ਕਿਰਨ ਖੁਰਾਨਾ, ਲਵਿਆ ਖੁਰਾਨਾ ਅਤੇ SK ਪੱਪੀ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਲਈ। ਪਿੰਡ ਹੀਰਾਵਾਲੀ, ਜ਼ਿਲ੍ਹਾ ਫਾਜ਼ਿਲਕਾ ਦੇ ਪੱਕੇ ਸਰੋਤੇ ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ। ਅਤੇ ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਦਿਲ ਚਾਹਤਾ ਹੈ ਲਾਈਵ ਸੁਣ ਰਹੇ ਹਾਂ, ਰਾਤ ਨੂੰ ਸਾਰੇ ਕੰਮ ਨਿਪਟਾ ਕੇ ਇਹ ਪ੍ਰੋਗਰਾਮ ਦੇ ਨਾਲ ਜੁੜੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਜੁੜਨ ਵਾਸਤੇ ਅਤੇ ਨਾਲ ਨਾਲ ਸਾਨੂੰ ਇੰਨਾ ਪਿਆਰ ਦੇਣ ਲਈ। ਪਰ ਨਾਲ ਨਾਲ ਤੁਸੀਂ ਜੀ ਸਾਰੇ ਜਣੇ ਔਨ ਏਅਰ ਪ੍ਰੋਗਰਾਮਸ ਤਾਂ ਸੁਣਦੇ ਹੀ ਹੋ, ਪਰ ਤੁਸੀਂ ਫੋਨ ਇਨ ਪ੍ਰੋਗਰਾਮਸ ਦੇ ਵਿੱਚ ਵੀ ਜ਼ਰੂਰ ਸ਼ਾਮਿਲ ਹੋਇਆ ਕਰੋ। ਬਾਕੀ ਦੇਖਦੇ ਹਾਂ ਅਗਲਾ ਮੈਸੇਜ ਕਿਹਦਾ ਹੈ, ਫਟਾਫਟ ਤੋਂ ਕੁਛ ਮੈਸੇਜ ਜਿਹੜੇ ਨੇ ਉਹ ਪੜ੍ਹ ਲੈਂਦੇ ਹਾਂ, ਕਿਉਂਕਿ ਜੀ ਵੇਲਾ ਹੋ ਗਿਆ ਹੈ ਬਹੁਤ ਜ਼ਿਆਦਾ, ਹੁਣ ਨਜ਼ਦੀਕ ਆ ਰਿਹਾ ਹੈ ਪ੍ਰੋਗਰਾਮ ਨੂੰ ਵਾਈਂਡ ਅਪ ਕਰਨ ਦਾ। ਅਤੇ ਇੰਨੇ ਸਾਰੇ ਮੈਸੇਜ ਆਏ ਹੋਏ ਨੇ ਕਿਸੇ ਇੱਕ ਸਾਡੇ ਲਿਸਨਰ ਦੇ, ਜਿਨ੍ਹਾਂ ਨੇ ਮੈਨੂੰ ਇੰਨੇ ਸਾਰੇ ਮੈਸੇਜ ਭੇਜੇ ਨੇ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਮੈਸੇਜ ਕਿਹੜਾ ਪੜ੍ਹਨਾ ਉਹਨਾਂ ਦਾ। ਨਮਸਕਾਰ ਜੀ, ਹੋਲੀ ਚੌਕ ਉੱਤਮ ਨਗਰ ਸੇ ਜੈਰਾਮ ਬਈ, ਇਹ ਸਾਰੇ ਮੈਸੇਜ ਮੈਂ ਪੜ੍ਹ ਚੁੱਕੀ ਹਾਂ, ਤੁਹਾਡੇ ਸਾਰੇ ਮੈਸੇਜ ਪੜ੍ਹ ਲਏ ਹੋਏ ਨੇ ਮੈਨੂੰ ਲੱਗਦਾ, ਮੈਂ ਪਹਿਲਾਂ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਸੀਗਾ। ਅਤੇ ਇੰਨੇ ਸਾਰੇ ਮੈਸੇਜ ਨਾ ਭੇਜੋ, ਅਤੇ ਤੁਸੀਂ ਕੋਸ਼ਿਸ਼ ਕਰੋ ਕਿ ਇੱਕ ਵਾਰੀ ਇੱਕ ਮੈਸੇਜ ਭੇਜਿਆ ਕਰੋ। ਇੰਨੇ ਸਾਰੇ ਮੈਸੇਜ ਭੇਜਣ ਦੇ ਨਾਲ ਕੀ ਹੁੰਦਾ ਕਿ ਸਮਝ ਨਹੀਂ ਆਉਂਦੀ ਕਿ ਮੈਸੇਜ ਪਹਿਲਾਂ ਰੀਡ ਹੋ ਚੁੱਕਿਆ ਜਾਂ ਨਹੀਂ ਹੋ ਚੁੱਕਿਆ, ਕਿਉਂਕਿ ਜੇ ਤੁਸੀਂ ਮੈਸੇਜ ਭੇਜਿਆ ਰੀਡ ਨਹੀਂ ਹੋਇਆ ਤਾਂ ਮੈਂ ਡੈਫੀਨੇਟਲੀ ਰੀਡ ਕਰਾਂਗੀ। ਹੋਲੀ ਚੌਕ ਉੱਤਮ ਨਗਰ ਸੇ ਜੈਰਾਮ ਖੋਰਵਾਲ, ਸਚਿਨ, ਅਮਨ, ਦੀਪਾਂਸ਼ੂ ਖੋਰਵਾਲ, ਫਿਲਮ ਬਦਲਤੇ ਰਿਸ਼ਤੇ, ਗੀਤ ਮੇਰੀ ਸਾਂਸੋਂ ਕੋ ਜੋ ਮਹਿਕਾ ਰਹੀ ਹੈ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਵਾਸਤੇ। ਅਗਲਾ ਹੈ ਜੀ ਪ੍ਰੋਗਰਾਮ ਪੇਸ਼ਕਰਤਾ ਨੂੰ, ਨਮਸਕਾਰ ਜੀ, ਪ੍ਰਗਟ ਸਿੰਘ ਢਿੱਲੋਂ, ਜਥੇਦਾਰ ਪਿਆਰਾ ਸਿੰਘ ਕੋਟ ਸ਼ਮੀਰ, ਜਨਕ ਰਾਜ ਕੋਟ ਸ਼ਮੀਰ, ਨਛੱਤਰ ਸਿੰਘ ਲਾਲਵਾਈ, ਦਰਸ਼ਨ ਸਿੰਘ ਪਥਰਾਲਾ, ਬਲਦੇਵ ਸਿੰਘ ਭੂਖੀਆਂ ਵਾਲੀ, ਅਤੇ ਉਸ ਤੋਂ ਬਾਅਦ ਦੇ ਵਿੱਚ ਸੁਖਦੀਪ ਸਿੰਘ ਗਿੱਲ, ਗੁਰਮੀਤ ਸਿੰਘ ਲੈਪੋ, ਪਿੰਡ ਢਿਲਵਾਂ, ਜ਼ਿਲ੍ਹਾ ਬਰਨਾਲਾ, ਤਹਿਸੀਲ ਤੱਪਾ ਮੰਡੀ। ਹਿੰਦੀ ਫਿਲਮ ਗੀਤ ਦਾ ਕੋਈ ਮਤਲਬ ਗੀਤ ਜਿਹੜਾ ਹੈ ਕੋਈ ਵੀ ਸੁਣਾ ਦਿਓ। ਅਤੇ ਠੀਕ ਹੈ ਜੀ, ਫਿਰ ਪ੍ਰੋਗਰਾਮ ਨੂੰ ਵਾਈਂਡ ਅਪ ਕਰਾਂਗੇ ਇੱਕ ਬਹੁਤ ਸੋਹਣੇ ਜਿਹੇ ਗੀਤ ਦੇ ਨਾਲ। ਅਤੇ ਤੁਸੀਂ ਕਿਤੇ ਨਹੀਂ ਜਾਣਾ, ਕਿਉਂਕਿ ਇਸ ਸੈਗਮੈਂਟ ਦੇ ਉਸ ਪਾਰ ਸੋਹਣਾ ਜਿਹਾ ਇੱਕ ਹੋਰ ਸੈਗਮੈਂਟ ਸ਼ਾਮੇ ਗਜ਼ਲ ਲੈ ਕੇ ਮੈਂ ਹਾਜ਼ਰ ਹੋ ਰਹੀ ਹਾਂ। ਅਤੇ ਫਿਲਹਾਲ ਇਸ ਪ੍ਰੋਗਰਾਮ ਦਾ ਛੋਟਾ ਜਿਹਾ ਇੱਕ ਦੋ ਲਾਈਨਸ ਦੇ ਵਿੱਚ ਗੀਤ ਸੁਣ ਕੇ ਇਹਨੂੰ ਕਲੋਜ਼ ਕਰਦੇ ਹਾਂ।

ਸ਼ਾਵੇਂ ਗਜ਼ਲ ਗਜ਼ਲ ਸਿਰਫ ਸ਼ਾਇਰੀ ਦਾ ਇੱਕ ਰੂਪ ਨਹੀਂ ਹੁੰਦੀ ਇਹ ਦਿਲ ਦੀ ਉਹ ਗੁਫ਼ਤਗੂ ਹੈ ਜੋ ਅਕਸਰ ਲਫ਼ਜ਼ਾਂ ਤੋਂ ਪਹਿਲਾਂ ਅੱਖਾਂ ਵਿੱਚ ਨਜ਼ਰ ਆਉਂਦੀ ਹੈ ਅਤੇ ਜਦੋਂ ਇਹੋ ਅਲਫਾਜ਼ ਕਿਸੇ ਖੂਬਸੂਰਤ ਆਵਾਜ਼ ਦਾ ਸਾਥ ਲੈਂਦੇ ਨੇ ਤਾਂ ਉਹ ਰੂਹ ਵੀ ਸਕੂਨ ਦੇ ਨਾਲ ਭਰ ਜਾਂਦੀ ਹੈ ਜਦੋਂ ਕੋਈ ਰੂਹ ਗਜ਼ਲ ਸੁਣਦੀ ਹੈ ਜਜ਼ਬਾਤਾਂ ਦੇ ਨਾਲ ਅਤੇ ਉਹਨਾਂ ਦੇ ਲਿਖੇ ਹੋਏ ਜਿਹੜੇ ਇੱਕ ਇੱਕ ਸ਼ਬਦ ਨੇ ਉਹਨਾਂ ਨੂੰ ਆਪਣੇ ਅੰਦਰ ਉਤਾਰਦੀ ਹੈ ਸ਼ਾਇਦ ਇਸੇ ਕਰਕੇ ਗਜ਼ਲ ਅਤੇ ਸੂਫੀ ਗਾਇਕੀ ਦਾ ਰਿਸ਼ਤਾ ਇੰਨਾ ਗਹਿਰਾ ਮੰਨਿਆ ਜਾਂਦਾ ਹੈ ਕਿ ਦੋਨਾਂ ਦਾ ਮਕਸਦ ਇੱਕ ਹੁੰਦਾ ਹੈ ਇਨਸਾਨ ਦੇ ਅੰਦਰ ਦੇ ਅਹਿਸਾਸ ਨੂੰ ਜਗਾਉਣਾ ਇੱਕ ਇਸ਼ਕੇ ਮਜਾਜ਼ੀ ਦੀ ਗੱਲ ਕਰਦੀ ਹੈ ਅਤੇ ਇੱਕ ਇਸ਼ਕੇ ਹਕੀਕੀ ਦੀ ਗੱਲ ਕਰਦੀ ਹੈ ਪਰ ਦੋਨਾਂ ਦੀ ਮੰਜ਼ਿਲ ਇੱਕ ਹੀ ਹੈ ਉਹ ਹੈ ਦਿਲ ਅਤੇ ਅੱਜ ਦੀ ਮਹਿਫਿਲ ਉਸ ਸ਼ਾਇਰ ਦੇ ਨਾਮ ਹੈ ਜਿਸ ਦੇ ਅਲਫਾਜ਼ ਜਗਜੀਤ ਸਿੰਘ ਗੁਲਾਮ ਅਲੀ ਚਿੱਤਰਾ ਸਿੰਘ ਮਹਿਦੀ ਹਸਨ ਪੰਕਜ ਉਦਾਸ ਵਰਗੇ ਅਜ਼ੀਮ ਫਨਕਾਰਾਂ ਨੇ ਆਪਣੀ ਆਵਾਜ਼ ਨਾਲ ਅਮਰ ਕਰ ਦਿੱਤੇ ਅੱਜ ਹੈ 11 ਜੁਲਾਈ ਅਤੇ ਅਸੀਂ ਯਾਦ ਕਰ ਰਹੇ ਹਾਂ ਕਤੀਲ ਸ਼ਿਫਈ ਸਾਹਿਬ ਨੂੰ ਜਿਨ੍ਹਾਂ ਦੀ ਅੱਜ ਬਰਸੀ ਹੈ ਅਤੇ ਸ਼ੁਰੂਆਤ ਕਰਦੇ ਹਾਂ ਇੱਕ ਖੂਬਸੂਰਤ ਜਿਹੀ ਗਜ਼ਲ ਦੇ ਨਾਲ ਉਹਨਾਂ ਦੀ ਲਿਖੀ ਹੋਈ ਖੂਬਸੂਰਤ ਜਿਹੀ ਗਜ਼ਲ ਦੇ ਨਾਲ ਜੋ ਜਿਨ੍ਹਾਂ ਨੂੰ ਜਿਸ ਗਜ਼ਲ ਨੂੰ ਆਵਾਜ਼ ਦਿੱਤੀ ਜਗਜੀਤ ਸਿੰਘ ਜੀ ਨੇ ਖੂਬਸੂਰਤ ਗਜ਼ਲ ਤੁਸੀਂ ਮੇਰੇ ਨਾਲ ਇੰਜੋਏ ਕਰੋ ਪ੍ਰੋਗਰਾਮ ਸ਼ਾਮੇ ਗਜ਼ਲ ਦੇ ਵਿੱਚ

ਸ਼ਾਮੇ ਗਜ਼ਲ ਦੀ ਅੱਜ ਦੀ ਮਹਿਫਿਲ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਅਤੇ ਅੱਜ ਦੀ ਮਹਿਫਿਲ ਸਜੀ ਹੈ ਕਤੀਲ ਸ਼ਿਫਈ ਜੀ ਦੇ ਨਾਮ 'ਤੇ। ਕਤੀਲ ਸ਼ਿਫਈ ਜਿਨ੍ਹਾਂ ਦਾ ਅਸਲੀ ਨਾਮ ਮੁਹੰਮਦ ਔਰੰਗਜ਼ੇਬ ਸੀ, 24 ਦਸੰਬਰ 1919 ਨੂੰ ਹਰੀਪੁਰ ਵਿੱਚ ਉਹਨਾਂ ਦਾ ਜਨਮ ਹੋਇਆ ਅਤੇ ਬਚਪਨ ਵਿੱਚ ਹੀ ਵਾਲਿਦ ਦਾ ਸਾਇਆ ਉਹਨਾਂ ਦੇ ਸਿਰ ਤੋਂ ਉੱਠ ਗਿਆ ਸੀ। ਘਰ ਦੀ ਵੱਡੀ ਜ਼ਿੰਮੇਵਾਰੀ ਆਈ ਉਹਨਾਂ ਦੇ ਉੱਤੇ, ਪਰ ਸ਼ਾਇਰੀ ਦਾ ਜਿਹੜਾ ਇੱਕ ਜਨੂੰਨ ਸੀ ਉਹ ਉਹਨਾਂ ਦੇ ਨਾਲ ਹਮੇਸ਼ਾ ਰਿਹਾ, ਜਿਸ ਕਰਕੇ ਉਹਨਾਂ ਨੇ ਮੁਸ਼ਾਇਰਿਆਂ ਵਿੱਚ ਵੀ ਗਾਣਾ ਸ਼ੁਰੂ ਕੀਤਾ ਅਤੇ ਹੌਲੀ ਹੌਲੀ ਉਹਨਾਂ ਦਾ ਕਲਾਮ ਜਿਹੜਾ ਸੀ ਉਹ ਲੋਕਾਂ ਦੇ ਦਿਲਾਂ ਦੀ ਜ਼ੁਬਾਨ ਬਣ ਗਿਆ ਅਤੇ ਕਤੀਲ ਤਖੱਲੁਸ ਉਹਨਾਂ ਨੇ ਆਪਣੇ ਉਸਤਾਦ ਦੀ ਸਲਾਹ ਨਾਲ ਅਪਣਾਇਆ ਸੀ, ਜਦਕਿ ਸ਼ਿਫਈ ਆਪਣੇ ਰਹਿਨੁਮਾ ਹਕੀਮ ਮੁਹੰਮਦ ਸ਼ਿਫਾ ਦੀ ਯਾਦ ਵਿੱਚ ਉਹਨਾਂ ਨੇ ਆਪਣੇ ਨਾਮ ਦੇ ਨਾਲ ਜੋੜਿਆ। ਅੱਜ ਇਹਨਾਂ ਨੂੰ ਦੁਨੀਆ ਕਤੀਲ ਸ਼ਿਫਈ ਦੇ ਨਾਮ ਨਾਲ ਜਾਣਦੀ ਹੈ। ਉਹਨਾਂ ਦੇ ਪਿੱਛੇ ਸੰਘਰਸ਼ ਦੀ ਇੱਕ ਬਹੁਤ ਲੰਬੀ ਕਹਾਣੀ ਹੈ ਅਤੇ ਹੁਣ ਸੁਣਦੇ ਹਾਂ ਫਿਲਹਾਲ ਉਹਨਾਂ ਦੀ ਲਿਖੀ ਹੋਈ ਇੱਕ ਹੋਰ ਖੂਬਸੂਰਤ ਗਜ਼ਲ ਜਿਹਨੂੰ ਗਾਇਆ ਸੀ ਚਿਤਰਾ ਅਤੇ ਜਗਜੀਤ ਸਿੰਘ ਨੇ, ਮਿਲਕਰ ਜੁਦਾ ਹੋਏ ਤੋ ਨਾ।

ਸ਼ਾਮੇ ਗਜ਼ਲ ਦੇ ਵਿੱਚ ਵਾਪਸ ਇੱਕ ਵਾਰੀ ਖੈਰ ਮਕਦਮ ਦੋਸਤੋ, ਤੁਸੀਂ ਸੁਣ ਰਹੇ ਹੋ ਸ਼ਾਮੇ ਗਜ਼ਲ ਅਤੇ ਅੱਜ ਇੱਕ ਖਾਸ ਮਹਿਫਿਲ, ਇਹ ਜਿਹੜੀ ਹੈ ਇਹ ਡੈਡੀਕੇਟਿਡ ਹੈ ਉਰਦੂ ਅਦਬ ਦੇ ਅਜ਼ੀਮ ਸ਼ਾਇਰ ਕਤੀਲ ਸ਼ਿਫਈ ਨੂੰ। ਦੋਸਤੋ, ਹਰ ਸ਼ਾਇਰ ਦੀ ਆਪਣੀ ਇੱਕ ਪਹਿਚਾਣ ਹੁੰਦੀ ਹੈ। ਕਿਸੇ ਦੀ ਸ਼ਾਇਰੀ ਲਫਜ਼ਾਂ ਦੀ ਮੁਸ਼ਕਿਲਾਂ ਕਰਕੇ ਯਾਦ

ਰੱਖੀ ਜਾਂਦੀ ਹੈ ਅਤੇ ਕਿਸੇ ਦੀ ਦਿਲ ਤੱਕ ਸਿੱਧੀ ਪਹੁੰਚ ਹੋਣ ਕਰਕੇ। ਅਤੇ ਕਤੀਲ ਸ਼ਿਫਈ ਉਹਨਾਂ ਸ਼ਾਇਰਾਂ ਵਿੱਚੋਂ ਸਨ ਜਿਨ੍ਹਾਂ ਨੇ ਉਰਦੂ ਨੂੰ ਇੰਨਾ ਸਾਦਾ ਅਤੇ ਦਿਲਕਸ਼ ਅੰਦਾਜ਼ ਦੇ ਵਿੱਚ ਲਿਖਿਆ ਕਿ ਉਹ ਆਮ ਇਨਸਾਨ ਦੀ ਜ਼ੁਬਾਨ ਬਣ ਗਈ। ਉਹਨਾਂ ਦੀਆਂ ਗਜ਼ਲਾਂ ਵਿੱਚ ਇਸ਼ਕ ਹੈ, ਹਿਜਰ, ਇੰਤਜ਼ਾਰ, ਸ਼ਿਕਵਾ ਅਤੇ ਦੁਆ ਵੀ ਹੈ। ਸ਼ਾਇਦ ਇਸੇ ਕਰਕੇ ਜਦੋਂ ਵੀ ਕੋਈ ਦਿਲ ਟੁੱਟਦਾ ਹੈ, ਕੋਈ ਕਿਸੇ ਨੂੰ ਯਾਦ ਕਰਦਾ ਹੈ, ਕੋਈ ਤਨਹਾ ਹੁੰਦਾ ਹੈ ਜਾਂ ਫਿਰ ਕਿਸੇ ਦੀ ਮੁਹੱਬਤ ਦਾ ਇਜ਼ਹਾਰ ਕਰਨਾ ਚਾਹੁੰਦਾ ਹੈ, ਤਾਂ ਕਤੀਲ ਸਾਹਿਬ ਦੇ ਜਿਹੜੇ ਖੂਬਸੂਰਤ ਅਲਫਾਜ਼ ਨੇ ਆਪਣੇ ਆਪ ਜ਼ੁਬਾਨ 'ਤੇ ਆ ਜਾਂਦੇ ਨੇ। ਉਹਨਾਂ ਦੀ ਸ਼ਾਇਰੀ ਨੂੰ ਸਿਰਫ ਕਿਤਾਬਾਂ ਵਿੱਚ ਹੀ ਮਕਬੂਲੀਅਤ ਨਹੀਂ ਮਿਲੀ, ਬਲਕਿ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਸਭ ਤੋਂ ਵੱਡੇ ਗਜ਼ਲ ਗਾਇਕਾਂ ਨੇ ਵੀ ਉਹਨਾਂ ਦੇ ਕਲਾਮ ਆਪਣੀਆਂ ਆਵਾਜ਼ਾਂ ਦੇ ਵਿੱਚ ਗਾਏ। ਅਤੇ ਜਗਜੀਤ ਸਿੰਘ ਨੇ ਜਦੋਂ ਕਤੀਲ ਸਾਹਿਬ ਦੀਆਂ ਗਜ਼ਲਾਂ ਗਾਈਆਂ ਅਤੇ ਨਵੀਂ ਪੀੜ੍ਹੀ ਵੀ ਉਹਨਾਂ ਦੇ ਕਲਾਮ ਦੇ ਨਾਲ ਜੁੜ ਗਈ ਅਤੇ ਉਹਨਾਂ ਨੇ ਵੀ ਆਪਣੇ ਆਪ ਨੂੰ ਇੱਕ ਰੂਹਾਨੀ ਜਿਹੜਾ ਨਾ ਅਹਿਸਾਸ ਜਿਹੜਾ ਉਹ ਮਹਿਸੂਸ ਕੀਤਾ ਆਪਣੇ ਆਪ ਦੇ ਵਿੱਚ। ਅਤੇ ਉਸ ਤੋਂ ਇਲਾਵਾ ਗੁਲਾਮ ਅਲੀ ਸਾਹਿਬ ਦੀ ਆਵਾਜ਼ ਦੇ ਵਿੱਚ ਜਦੋਂ ਉਹਨਾਂ ਨੇ ਉਹਨਾਂ ਦੀਆਂ ਲਿਖੀਆਂ ਹੋਈਆਂ ਗਜ਼ਲਾਂ ਗਾਈਆਂ ਅਤੇ ਉਹ ਮਹਿਫਿਲਾਂ ਦੀ ਜਾਨ ਬਣ ਗਿਆ। ਅਤੇ ਇਸ ਤੋਂ ਇਲਾਵਾ ਚਿਤਰਾ ਸਿੰਘ ਨੇ ਉਹਨਾਂ ਦੇ ਅਲਫਾਜ਼ ਵਿੱਚ ਇੱਕ ਨਰਮੀ ਅਤੇ ਨਜ਼ਾਕਤ ਦੇ ਨਾਲ ਹੋਰ ਵਧਾ ਦਿੱਤੀ ਉਹਨਾਂ ਅਲਫਾਜ਼ਾਂ ਦੇ ਵਿੱਚ ਆਪਣੀ ਖੂਬਸੂਰਤ ਆਵਾਜ਼ ਜਦੋਂ ਉਹਨਾਂ ਨੇ ਦਿੱਤੀ ਇਹਨਾਂ ਖੂਬਸੂਰਤ ਗਜ਼ਲਾਂ ਨੂੰ। ਅਤੇ ਬਹੁਤ ਘੱਟ ਸ਼ਾਇਰਾਂ ਦੇ ਨਾਲ ਹੁੰਦਾ ਹੈ ਕਿ ਸਰਹੱਦਾਂ ਤੋਂ ਪਾਰ ਵੀ ਉਹਨਾਂ ਦੇ ਲਿਖੇ ਹੋਏ ਕਲਾਮ ਜਿਹੜੇ ਨੇ ਉਹ ਇੰਨੇ ਹੀ ਪਿਆਰ ਪਾਉਂਦੇ ਨੇ, ਕਿਉਂਕਿ ਅੱਜ ਵੀ ਜਦੋਂ ਗਜ਼ਲਾਂ ਦੀ ਮਹਿਫਿਲ ਸਜਦੀ ਹੈ ਤਾਂ ਕਤੀਲ ਸ਼ਿਫਈ ਜਿਹਦਾ ਜ਼ਿਕਰ ਕੀਤੇ ਬਿਨਾਂ ਮਹਿਫਿਲ ਜਿਹੜੀ ਹੈ ਅਧੂਰੀ ਹੈ। ਅਤੇ ਅਸੀਂ ਵੀ ਵਧਾਉਂਦੇ ਹਾਂ ਇਸ ਖੂਬਸੂਰਤ ਜੀ ਮਹਿਫਿਲ ਨੂੰ ਅੱਗੇ ਅਤੇ ਸੁਣਦੇ ਹਾਂ ਇੱਕ ਖੂਬਸੂਰਤ ਜੀ ਗਜ਼ਲ, ਕਤੀਲ ਸ਼ਿਫਈ ਜੀ ਦੀ ਲਿਖੀ ਹੋਈ ਗਜ਼ਲ ਅਤੇ ਮਕਬੂਲ ਬਾਲੀ ਜੀ ਦੀ ਗਾਈ ਹੋਈ ਹੈ ਖੂਬਸੂਰਤ ਜੀ ਗਜ਼ਲ। ਆਪਣੇ ਹਾਥੋਂ ਕੀ ਲਕੀਰੋਂ ਮੇ ਬਿਸਾਲੇ ਮੁਝਕੋ।

ਪ੍ਰੋਗਰਾਮ ਸ਼ਾਮੀ ਗਜ਼ਲ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ। ਦੋਸਤੋ, ਅਕਸਰ ਲੋਕ ਕਤੀਲ ਸ਼ਫੀ ਜੀ ਨੂੰ ਸਿਰਫ ਗਜ਼ਲ ਦੇ ਸ਼ਾਇਰ ਵਜੋਂ ਜਾਣਦੇ ਨੇ, ਪਰ ਬਹੁਤ ਘੱਟ ਲੋਕਾਂ ਨੂੰ ਸ਼ਾਇਦ ਇਹ ਪਤਾ ਹੋਏਗਾ ਕਿ ਉਹਨਾਂ ਨੇ ਪਾਕਿਸਤਾਨੀ ਫਿਲਮ ਇੰਡਸਟਰੀ ਲਈ ਵੀ ਹਜ਼ਾਰਾਂ ਗੀਤ ਲਿਖੇ।

1950 ਦੇ ਦੌਰ ਤੋਂ ਸ਼ੁਰੂ ਹੋਇਆ ਇਹ ਸਫ਼ਰ ਕਈ ਦਹਾਕਿਆਂ ਤੱਕ ਚੱਲਦਾ ਰਿਹਾ। ਉਹਨਾਂ ਦੇ ਗੀਤਾਂ ਵਿੱਚੋਂ ਉਹੀ ਨਜ਼ਾਕਤ, ਉਹੀ ਅਹਿਸਾਸ ਅਤੇ ਉਹੀ ਸ਼ਾਇਰਾਨਾ ਲਹਿਜ਼ਾ ਸੁਣਨ ਵਾਲੇ ਨੂੰ ਮਹਿਸੂਸ ਹੁੰਦਾ ਸੀ, ਜਿਸ ਨੇ ਉਹਨਾਂ ਦੀਆਂ ਗਜ਼ਲਾਂ ਨੂੰ ਮਸ਼ਹੂਰ ਬਣਾਇਆ। ਅਤੇ ਉਹਨਾਂ ਦਾ ਮੰਨਣਾ ਸੀ ਕਿ ਚੰਗੀ ਸ਼ਾਇਰੀ ਉਹ ਹੁੰਦੀ ਹੈ ਜੋ ਸਿੱਧੀ ਦਿਲ ਤੱਕ ਪਹੁੰਚੇ। ਸ਼ਾਇਦ ਇਸੇ ਕਰਕੇ ਉਹਨਾਂ ਦੇ ਲਿਖੇ ਗੀਤ ਅਤੇ ਗਜ਼ਲਾਂ ਅੱਜ ਵੀ ਨਵੇਂ ਨਹੀਂ, ਹਮੇਸ਼ਾ ਲਈ ਤਾਜ਼ਾ ਮਹਿਸੂਸ ਹੁੰਦੇ ਨੇ। ਇੱਦਾਂ ਲੱਗਦਾ ਹੈ ਕਿ ਹੁਣੇ ਹੀ ਸ਼ਾਇਦ ਸੁਣਿਆ ਹੈ, ਉਹੀ ਉਹਨਾਂ ਗੀਤਾਂ ਅਤੇ ਉਹਨਾਂ ਦੀਆਂ ਗਜ਼ਲਾਂ ਦੇ ਵਿੱਚ ਤਾਜ਼ਗੀ ਮਹਿਸੂਸ ਹੁੰਦੀ ਹੈ, ਜਿਸ ਤਰ੍ਹਾਂ ਕਿ ਅਸੀਂ ਅੱਜ ਸੁਣ ਰਹੇ ਹਾਂ। ਬਹੁਤ ਹੀ ਖੂਬਸੂਰਤ ਲਿਖੇ ਹੋਏ, ਬਹੁਤ ਹੀ ਖੂਬਸੂਰਤੀ ਦੇ ਨਾਲ ਗਾਏ ਹੋਏ, ਕਿਉਂਕਿ ਬਹੁਤ ਵੱਡੇ ਵੱਡੇ ਸਿੰਗਰਸ ਨੇ, ਗਜ਼ਲ ਗਾਇਕਾਂ ਨੇ ਆਵਾਜ਼ ਦਿੱਤੀ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ, ਔਰ ਉਹਨਾਂ ਦੇ ਲਿਖੇ ਹੋਏ ਇੱਕ ਇੱਕ ਸ਼ਬਦ ਨੂੰ, ਇੱਕ ਇੱਕ ਅਹਿਸਾਸ ਨੂੰ ਬਹੁਤ ਹੀ ਖੂਬਸੂਰਤ ਸੁਰਾਂ ਦੇ ਵਿੱਚ ਪਰੋਇਆ, ਅਤੇ ਇੱਦਾਂ ਦੀਆਂ ਗਜ਼ਲਾਂ ਜਿਹੜੀਆਂ ਕਿ ਅਮਰ ਕਰ ਦਿੱਤੀਆਂ ਉਹਨਾਂ ਨੇ। ਅਤੇ ਫਿਲਹਾਲ ਸੁਣਦੇ ਹਾਂ ਇੱਕ ਹੋਰ ਗਜ਼ਲ ਪ੍ਰੋਗਰਾਮ ਸ਼ਾਮੇ ਗਜ਼ਲ ਦੇ ਵਿੱਚ ਉਹਨਾਂ ਦੀ ਲਿਖੀ ਹੋਈ।

ਹਾਂਜੀ ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸ਼ਾਮੀ ਗਜ਼ਲ ਦੇ ਵਿੱਚ। ਸ਼ਾਇਦ ਕੁਛ ਹੋ ਸਕਦਾ ਕਿ ਟੈਕਨੀਕਲ ਪ੍ਰੋਬਲਮ ਦੀ ਵਜ੍ਹਾ ਦੇ ਨਾਲ ਤੁਸੀਂ ਨਾ ਸੁਣ ਪਾਏ ਹੋਵੋ ਇਹ ਗਜ਼ਲ, ਪਰ ਕੋਸ਼ਿਸ਼ ਮੈਂ ਕਰਾਂਗੀ ਕਿ ਪ੍ਰੋਗਰਾਮ ਜਿਹੜਾ ਉਹ ਇਸੇ ਤਰੀਕੇ ਦੇ ਨਾਲ ਕੰਟੀਨਿਊ ਚੱਲਦਾ ਰਹੇ। ਅਤੇ ਮਹਿਫਿਲ ਦੇ ਇਸ ਆਖਰੀ ਹਿੱਸੇ ਦੇ ਵਿੱਚ ਤੁਹਾਨੂੰ ਇੱਕ ਵਾਰੀ ਫਿਰ ਤੋਂ ਮੈਂ ਖੈਰ ਮਕਦਮ ਕਰਦੀ ਹਾਂ ਤੁਹਾਡਾ। ਅਤੇ ਦੋਸਤੋ, 11 ਜੁਲਾਈ 2001 ਨੂੰ ਕਤੀਲ ਸ਼ਿਫਈ ਜੀ ਇਸ ਫਾਨੀ ਦੁਨੀਆ ਨੂੰ ਛੱਡ ਕੇ ਰੁਖਸਤ ਹੋ ਗਏ, ਪਰ ਕੁਝ ਲੋਕ ਆਪਣੀ ਜ਼ਿੰਦਗੀ ਨਾਲ ਨਹੀਂ ਆਪਣੇ ਅਲਫਾਜ਼ਾਂ ਦੇ ਨਾਲ ਹਮੇਸ਼ਾ ਲਈ ਅਮਰ ਹੋ ਜਾਂਦੇ ਨੇ, ਅਤੇ ਕਤੀਲ ਸ਼ਿਫਈ ਉਹਨਾਂ ਵਿੱਚੋਂ ਹੀ ਇੱਕ ਨੇ। ਅੱਜ ਵੀ ਜਦੋਂ ਜਗਜੀਤ ਸਿੰਘ, ਗੁਲਾਮ ਅਲੀ ਜਾਂ ਫਿਰ ਚਿਤਰਾ ਸਿੰਘ ਦੀ ਆਵਾਜ਼ ਦੇ ਵਿੱਚ ਉਹਨਾਂ ਦੀ ਕੋਈ ਵੀ ਗਜ਼ਲ ਵੱਜਦੀ ਹੈ ਤਾਂ ਲੱਗਦਾ ਹੈ ਕਿ ਇਹ ਕਲਾਮ ਬਹੁਤ ਦਹਾਕਿਆਂ ਪਹਿਲਾਂ ਲਿਖਿਆ ਗਿਆ ਸੀ, ਪਰ ਤਾਜ਼ਗੀ ਜਿਹੜੀ ਹੈ ਉਹ ਇਸੇ ਤਰੀਕੇ ਦੀ ਹੈ। ਖੈਰ, ਫਿਲਹਾਲ ਸੁਣਦੇ ਹਾਂ ਇਸ ਪ੍ਰੋਗਰਾਮ ਦੀ ਆਖਰੀ ਗਜ਼ਲ, ਅਤੇ ਉਸ ਤੋਂ ਬਾਅਦ ਚੱਲਦੇ ਹਾਂ ਇਸ ਪ੍ਰੋਗਰਾਮ 'ਤੇ ਉਸ ਪਾਰ ਅਗਲੇ ਸੈਗਮੈਂਟ ਦੇ ਵਿੱਚ, ਇੱਕ ਪਿਆਰ ਕਾ ਨਗਮਾ ਹੈ ਦੇ ਵਿੱਚ।

ਦੋਸਤੋ FM ਰੇਨਬੋ ਦੀ ਘੜੀ ਦੇ ਉੱਤੇ ਵਕਤ ਹੋ ਗਿਆ ਜੀ 10:31 ਤੇ 55 ਸੈਕਿੰਡਸ ਤੇ ਹੁਣ ਪ੍ਰੋਗਰਾਮ ਚੱਲ ਰਿਹਾ ਜੀ ਇੱਕ ਪਿਆਰ ਕਾ ਨਗਮਾ ਹੈ।

ਤੇ ਦੋਸਤੋ, ਅੱਜ ਇਸ ਪ੍ਰੋਗਰਾਮ ਨੂੰ ਇੱਥੇ ਵਾਈਂਡ ਅਪ ਕਰਨ ਦਾ ਵੇਲਾ ਆ ਗਿਆ ਹੈ। ਇਹ ਆਖਰੀ ਗੀਤ ਇਸ ਪ੍ਰੋਗਰਾਮ ਦਾ, ਫਿਰ ਕਿਸੇ ਦਿਨ ਫਿਰ ਮੁਲਾਕਾਤ ਹੋਏਗੀ ਕੁਝ ਨਵੀਆਂ ਗੱਲਾਂ ਬਾਤਾਂ ਦੇ ਨਾਲ, ਨਵੇਂ ਗੀਤਾਂ ਦੇ ਨਾਲ ਤੇ ਨਵੇਂ ਅੰਦਾਜ਼ ਤੇ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਦੇ ਨਾਲ। ਫਿਲਹਾਲ ਮੈਨੂੰ ਦਿਓ ਇਜਾਜ਼ਤ।

हाय हमें यूं देखना, ऐसा ना हो बदनाम हो जाए, ये मुमकिन है इसी का कल।

ਐਂਡ 102.7 ਮੈਗਾਹਰਟਸ ਤੇ ਇਹ ਆਕਾਸ਼ਵਾਣੀ ਦਾ ਰੇਨਬੋ ਚੈਨਲ ਹੈ। ਇਸ ਵੇਲੇ ਰਾਤ ਦੇ ਠੀਕ 11 ਵੱਜ ਚੁੱਕੇ ਨੇ ਤੇ ਸਾਡੇ ਅੱਜ ਦੀ ਸਭਾ ਦੇ ਸਾਰੇ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦੇ ਨੇ। ਹੁਣ ਸਾਨੂੰ ਦਿਓ ਇਜਾਜ਼ਤ, ਕੱਲ ਸਵੇਰੇ ਠੀਕ 5:53 ਤੇ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂਗੇ। ਸ਼ਿਵਰਾਤਰੀ, ਜੈ ਹਿੰਦ।